0: CKJS 92.7 FM and HD1 Winnipeg, an Evanoff Communication Station.
1: The following is a paid program. The views and opinions do not represent those of CKJS or its advertisers.
2: ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਜਤਿੰਦਰ ਪੰਨੂ। ਮੈਂ ਇਸ ਵਕਤ ਆਪਣੇ ਦੇਸ਼ ਤੋਂ ਕਾਫੀ ਦੂਰ ਬੈਠਾ ਹਾਂ। ਬੀਤੇ ਐਤਵਾਰ ਦਿੱਲੀ ਤੋਂ ਤੁਰਨ ਵੇਲੇ ਜਿਹੜਾ ਪ੍ਰੋਗਰਾਮ ਕੀਤਾ ਉਸ ਵਿੱਚ ਸੜਕਾਂ ਅਤੇ ਹਾਦਸਿਆਂ ਦਾ ਉਚੇਚਾ ਜ਼ਿਕਰ ਸੀ। ਸੜਕਾਂ ਸਾਡੇ ਪੰਜਾਬ ਦੀਆਂ ਹੋਣ ਜਾਂ ਸਮੁੱਚੇ ਭਾਰਤ ਦੀਆਂ ਹੋਣ, ਇਹਨਾਂ ਨੂੰ ਅੱਜ ਕੱਲ੍ਹ ਬੰਦੇ ਖਾਣੀਆਂ ਕਿਹਾ ਜਾਣ ਲੱਗਾ ਅਤੇ ਇਸ ਤਰ੍ਹਾਂ ਕਹਿਣ ਵਾਲਿਆਂ ਨੂੰ ਗਲਤ ਨਹੀਂ ਕਿਹਾ ਜਾ ਸਕਦਾ। ਮੇਰੇ ਉਸ ਪ੍ਰੋਗਰਾਮ ਨੂੰ 24 ਘੰਟੇ ਵੀ ਨਹੀਂ ਸਨ ਹੋਏ, ਇੱਕ ਮਨਹੂਸ ਖਬਰ ਆ ਗਈ, ਇੱਕ ਬਾਈਕ ਸਵਾਰ ਦੀ ਮੌਤ ਦੀ। ਇਹ ਖਬਰ ਪਟਿਆਲੇ ਸ਼ਹਿਰ ਤੋਂ ਆਈ ਸੀ, ਬਹੁਤ ਦੁਖਦਾਈ। ਇੱਕ ਮੋੜ ਉੱਤੇ ਦੁਪਹੀਆ ਚਾਲਕ ਨੂੰ ਬੱਸ ਨੇ ਜਾ ਟੱਕਰ ਮਾਰੀ। ਉਹ ਟੱਕਰ ਨਾਲ ਉੱਛਲ ਕੇ ਡਿਵਾਈਡਰ ਉੱਤੇ ਜਾ ਡਿੱਗਾ। ਡਿਵਾਈਡਰ ਉੱਤੇ ਲੋਹੇ ਦੀ ਗ੍ਰਿਲ ਲੱਗੀ ਹੋਈ ਸੀ, ਗ੍ਰਿਲ ਦਾ ਸਰੀਆ ਗਰਦਨ ਤੋਂ ਪਾਰ ਹੋ ਗਿਆ। ਖਬਰ ਜੋ ਕੁਝ ਆਖਦੀ ਹੈ ਉਸ ਦੇ ਅੱਗੋਂ ਤਿੰਨ ਹਿੱਸੇ ਬਣ ਜਾਂਦੇ ਨੇ। ਪਹਿਲਾ ਇਹ ਕਿ ਉਸ ਬੰਦੇ ਦੀ ਦੁਖਦਾਈ ਮੌਤ ਹੋ ਗਈ। ਇਸ ਮੌਤ ਦਾ ਜ਼ਿੰਮੇਵਾਰ ਕਿਸ ਨੂੰ ਠਹਿਰਾਇਆ ਜਾ ਸਕਦਾ ਹੈ? ਮੁੱਢਲੇ ਤੌਰ ਉੱਤੇ ਟੱਕਰ ਮਾਰਨ ਵਾਲੇ ਬੱਸ ਚਾਲਕ ਨੂੰ। ਮੁਕੱਦਮਾ ਜ਼ਰੂਰ ਉਸ ਇਕੱਲੇ ਦੇ ਖਿਲਾਫ ਬਣਿਆ ਹੋਵੇਗਾ। ਦੂਸਰੇ ਦੋਸ਼ੀ ਉਹ ਡਿਵਾਈਡਰ ਬਣਾਉਣ ਵਾਲੇ ਬਣਦੇ ਨੇ ਜਿਨ੍ਹਾਂ ਨੇ ਇਹ ਖਿਆਲ ਨਹੀਂ ਰੱਖਿਆ ਕਿ ਇੱਦਾਂ ਹਾਦਸਾ ਹੋ ਸਕਦਾ। ਤੀਸਰੀ ਜ਼ਿੰਮੇਵਾਰ ਸ਼ਹਿਰ ਦੀ ਨਗਰ ਨਿਗਮ ਬਣਦੀ ਹੈ। ਸੜਕ ਕਿੱਦਾਂ ਬਣਦੀ ਅਤੇ ਡਿਵਾਈਡਰ ਕਿੱਦਾਂ ਦਾ ਹੋਣਾ ਚਾਹੀਦਾ ਇਹ ਚੈੱਕ ਕਰਨਾ ਮਿਊਂਸਪਲ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੈ। ਬਣਿਆ ਪਿਛਲੀ ਕਾਰਪੋਰੇਸ਼ਨ ਦੇ ਵਕਤ ਜਾਂ ਮੌਜੂਦਾ ਪ੍ਰਬੰਧਾਂ ਹੇਠ ਸੀ, ਸਿਆਸੀ ਆਗੂ ਪਿੱਛਾ ਛੁਡਾ ਸਕਦੇ ਨੇ, ਪਰ ਅਧਿਕਾਰੀ ਤਾਂ ਨਹੀਂ। ਅਧਿਕਾਰੀ ਉਦੋਂ ਅੱਜ ਵਾਲੇ ਹੀ ਹੋਣਗੇ ਅਤੇ ਕੰਮ ਵੀ ਉਦੋਂ ਵਾਂਗ ਹੁੰਦਾ ਹੋਵੇਗਾ। ਲੋਕ ਮਰਨ ਜਾਂ ਜਿਉਣ ਹਿੱਸਾਪੱਤੀ ਨਾਲ ਮਤਲਬ ਰੱਖਿਆ ਜਾਂਦਾ। ਸੜਕ ਦੇ ਮਿਆਰ ਜਾਂ ਹਾਦਸੇ ਤੋਂ ਬਚਾਅ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ। ਚੌਥੇ ਜ਼ਿੰਮੇਵਾਰ ਸਾਡੇ ਵੀਡੀਓ ਬਣਾਉਣ ਵਾਲੇ ਉਹ ਲੋਕ ਨੇ ਜਿਹੜੇ ਅੱਖਾਂ ਸਾਹਮਣੇ ਤੜਫ ਕੇ ਮਰਦੇ ਬੰਦੇ ਲਈ ਨਹੀਂ ਸੀ ਸੋਚ ਸਕੇ। ਕਿਸੇ ਨੇ ਐਂਬੂਲੈਂਸ ਨਹੀਂ ਬੁਲਾਈ, ਆਪ ਕਿਤੇ ਕੀ ਪਹੁੰਚਾਉਣਾ ਸੀ? ਵੀਡੀਓ ਬਣਾਉਣ ਅਤੇ ਵਿਊਜ਼ ਦੀ ਗਿਣਤੀ ਬਾਰੇ ਹੀ ਸੋਚਦੇ ਰਹਿ ਗਏ। ਇੱਦਾਂ ਦੇ ਵੀਡੀਓ ਬਣਾਉਣ ਵਾਲੇ ਨਿਕੰਮੇ ਬਰਾਬਰ ਦੇ ਦੋਸ਼ੀ ਨੇ। ਕਈ ਸਾਲ ਪਹਿਲਾਂ ਜਲੰਧਰ ਵਿੱਚ ਇੱਕ ਇਹੋ ਜਿਹਾ ਹਾਦਸਾ ਵਾਪਰ ਗਿਆ ਸੀ। ਇੱਕ NRI ਜੋੜੇ ਦਾ ਬੱਚਾ ਦਾਦੇ ਦਾਦੀ ਕੋਲ ਰਹਿੰਦਾ ਸੀ। ਉਹਨਾਂ ਨੇ ਇੱਕ ਦਰਮਿਆਨੇ ਦਰਜੇ ਦੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ। 3-wheeler ਉੱਤੇ ਹੋਰਨਾਂ ਬੱਚਿਆਂ ਨਾਲ ਜਾਂਦਾ ਹੁੰਦਾ ਸੀ। ਜਦੋਂ ਨਵੀਂ ਸੋਹਣੀ ਚੌੜੀ ਸੜਕ ਬਣਾਈ ਜਾ ਰਹੀ ਸੀ ਤਾਂ ਹਾਦਸਾ ਹੋ ਗਿਆ। ਸੜਕ ਦੇ ਡਿਵਾਈਡਰ ਦੇ ਸਰੀਏ ਆਸੇ ਪਾਸੇ ਨਿਕਲੇ ਹੋਏ ਸਨ। 3-wheeler ਵਾਲਾ ਕਿਸੇ ਹੋਰ ਗੱਡੀ ਤੋਂ ਅੱਗੇ ਨਿਕਲਣ ਦੇ ਯਤਨ ਵਿੱਚ ਸੀ। ਡਿਵਾਈਡਰ ਦੇ ਨੇੜੇ ਗਿਆ ਤਾਂ ਵੱਡਾ ਦੁਖਾਂਤ ਵਾਪਰ ਗਿਆ। ਇੱਕ ਪਾਸੇ ਬੈਠਾ ਉਹ ਬੱਚਾ ਡਿਵਾਈਡਰ ਦੇ ਸਰੀਏ ਨਾਲ ਟੰਗਿਆ ਗਿਆ। ਉਦੋਂ ਪਹਿਲਾਂ ਜਲੰਧਰ ਦਾ ਇੱਕ ਯੂਥ ਆਗੂ ਇੱਦਾਂ ਹੀ ਮਾਰਿਆ ਗਿਆ ਸੀ। ਉਹ ਚੰਡੀਗੜ੍ਹ ਗਿਆ ਸੀ ਅਤੇ ਅੱਧੀ ਰਾਤ ਜਲੰਧਰ ਵੱਲ ਮੁੜਦਾ ਪਿਆ ਸੀ। ਮੋਰਿੰਡੇ ਸ਼ਹਿਰ ਦੇ ਬਾਹਰ ਉਦੋਂ ਹਾਲੇ ਬਾਈਪਾਸ ਨਹੀਂ ਸੀ ਬਣਿਆ। ਉਹ ਸ਼ਹਿਰ ਦੇ ਵਿੱਚੋਂ ਨਿਕਲ ਕੇ ਜਦੋਂ ਸਮਰਾਲੇ ਵਾਲੀ ਸੜਕ ਉੱਤੇ ਪਿਆ, ਅੱਗੇ ਇੱਕ ਟਰੱਕ ਖੜ੍ਹਾ ਸੀ ਅਤੇ ਸਰੀਏ ਪਿੱਛੇ ਲਟਕਦੇ ਪਏ ਸਨ। ਅੱਗੋਂ ਆਉਂਦੀ ਗੱਡੀ ਦੀਆਂ ਲਾਈਟਾਂ ਵਿੱਚ ਉਹ ਟਰੱਕ ਨਹੀਂ ਵੇਖ ਸਕਿਆ।
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
4: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
2: ਸਿੱਧਾ ਵਿੱਚ ਜਾ ਵੱਜਾ ਤੇ ਪਿੱਛੇ ਲਟਕਦੇ ਸਰੀਏ ਉਸ ਵਿੱਚੋਂ ਨਿਕਲ ਗਏ। ਇਹਨਾਂ ਦੋਵਾਂ ਹਾਦਸਿਆਂ ਵਿੱਚ ਕਸੂਰ ਮਿਊਂਸਪਲ ਅਧਿਕਾਰੀਆਂ ਦਾ ਵੀ ਬਣਦਾ ਸੀ, ਉਹਨਾਂ ਨੂੰ ਕੰਟਰੋਲ ਕਰਨ ਵਾਲੇ ਸਿਆਸੀ ਆਗੂਆਂ ਦਾ ਵੀ ਬਣਦਾ ਸੀ, ਟਰੱਕ ਵਾਲੇ ਦਾ ਵੀ ਬਣਦਾ ਸੀ ਜਿਸ ਨੇ ਲਟਕਦੇ ਸਰੀਏ ਵਾਲੀ ਗੱਡੀ ਇੱਦਾਂ ਰੋਕੀ ਸੀ। ਇਲਾਕੇ ਦੇ ਪੁਲਿਸ ਅਧਿਕਾਰੀ ਵੀ ਬਰਾਬਰ ਦੇ ਦੋਸ਼ੀ ਬਣਦੇ ਸਨ। ਉਹਨਾਂ ਨੇ ਮੌਤ ਦਾ ਜਾਲ ਵਿਛਾਈ ਬੈਠੇ ਟਰੱਕ ਵਾਲੇ ਨੂੰ ਵੇਲੇ ਸਿਰ ਕਿਉਂ ਨਾ ਘੇਰਿਆ, ਉਸ ਨੂੰ ਕਹਿ ਕੇ ਉਹ ਟਰੱਕ ਸੜਕ ਤੋਂ ਪਾਸੇ ਕਿਉਂ ਨਾ ਕਰਵਾਇਆ? ਜੇ ਹੋ ਨਹੀਂ ਸੀ ਸਕਿਆ ਤਾਂ ਉਸ ਦੇ ਅੱਗੇ ਪਿੱਛੇ ਚੇਤਾਵਨੀ ਵਾਲੇ ਪੱਥਰ ਕਿਉਂ ਨਾ ਲਗਵਾਏ? ਇੱਦਾਂ ਦੀਆਂ 10-12 ਘਟਨਾਵਾਂ ਮੈਂ ਪਿਛਲੇ 1 ਸਾਲ ਦੀਆਂ ਹੀ ਗਿਣਵਾ ਸਕਦਾ ਹਾਂ। ਇੱਕ ਵਾਰੀ ਲੁਧਿਆਣੇ ਤੋਂ ਮਲੇਰਕੋਟਲੇ ਦੇ ਰਾਹ ਉੱਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਸੀ। ਇੱਕ ਸਵਾਰੀ ਨੂੰ ਖਾਣੇ ਕਾਰਨ ਬਦਹਜ਼ਮੀ ਹੋ ਗਈ ਅਤੇ ਉਲਟੀ ਕਰਨੀ ਪੈ ਗਈ। ਬੱਸ ਰੁਕਵਾਈ ਜਾ ਸਕਦੀ ਸੀ ਪਰ ਜਾਂ ਤਾਂ ਰੁਕਵਾਈ ਨਹੀਂ ਜਾਂ ਅਗਲਿਆਂ ਨੇ ਰੋਕੀ ਨਹੀਂ। ਬੱਸ ਦੇ ਖੱਬੇ ਪਾਸੇ ਬੈਠੇ ਮੁਸਾਫਰ ਨੇ ਸਿਰ ਬਾਹਰ ਕੱਢਿਆ ਕਿ ਉਲਟੀ ਕਰ ਲਵੇ। ਅੱਗੋਂ ਆਉਂਦੀ ਦੂਸਰੀ ਬੱਸ ਨਾਲੋਂ ਦਹਿ ਕੇ ਲੰਘੀ। ਉਸ ਮੁਸਾਫਰ ਦਾ ਸਿਰ ਲੱਥ ਗਿਆ। ਇਸ ਵਿੱਚ ਕਸੂਰ ਕਿਸ ਦਾ ਕੱਢਿਆ ਜਾਵੇਗਾ, ਫੈਸਲਾ ਕਰਨਾ ਔਖਾ ਹੋ ਜਾਂਦਾ। ਜਦੋਂ ਕਿਸੇ ਦਾ ਕਸੂਰ ਕੱਢਿਆ ਗਿਆ, ਉਹ ਦੂਸਰਿਆਂ ਨੂੰ ਦੋਸ਼ ਦੇਣ ਲੱਗ ਜਾਵੇਗਾ। ਚਾਰ ਪੁੱਠੀਆਂ ਸਿੱਧੀਆਂ ਗੱਲਾਂ ਜਾਂ ਗਾਲਾਂ ਸਾਡੇ ਵਾਸਤੇ ਵੀ ਆਪਣੇ ਮੂੰਹ ਤੋਂ ਕੱਢ ਸਕਦਾ। ਮੈਂ ਨਹੀਂ ਚਾਹੁੰਦਾ ਕਿ ਸਿਰਫ ਹਾਦਸਿਆਂ ਦੀਆਂ ਖਬਰਾਂ ਹੀ ਪੇਸ਼ ਕਰਦਾ ਰਹਾਂ। ਹੋਰ ਵੀ ਮਸਲੇ ਹਨ। ਮਿਸਾਲ ਵਜੋਂ ਉੱਤਰ ਪ੍ਰਦੇਸ਼ ਤੋਂ ਆਈ ਖਬਰ ਮੂੰਹੋਂ ਬੋਲਦੀ ਹੈ। ਉਸ ਸਰਕਾਰ ਦੇ ਅਧੀਨ ਇੱਕ ਖੁਰਾਕ ਸੁਰੱਖਿਆ ਅਤੇ ਦਵਾਈ ਪ੍ਰਬੰਧ ਵਾਲਾ ਵਿਭਾਗ ਵੀ ਹੈ। ਇਸ ਵਿਭਾਗ ਨੇ 214 ਥਾਈਂ ਛਾਪੇ ਮਾਰੇ ਹਨ। ਛਾਪੇ ਹਸਪਤਾਲਾਂ ਵਿਚਲੀਆਂ ਦਵਾਈਆਂ ਦੀਆਂ ਦੁਕਾਨਾਂ ਉੱਤੇ ਮਾਰੇ ਗਏ। ਇਨ੍ਹਾਂ ਛਾਪਿਆਂ ਦੌਰਾਨ ਦਵਾਈਆਂ ਦੀ ਕੀਮਤ ਚੈੱਕ ਕੀਤੀ ਗਈ। ਕੁੱਲ 36 ਥਾਵਾਂ ਉੱਤੇ ਦਵਾਈਆਂ ਦੀ ਰਿਟੇਲ ਕੀਮਤ ਥੋਕ ਨਾਲੋਂ 10 ਗੁਣਾ ਤੋਂ ਵੱਧ ਨਿਕਲੀ। ਯਾਨੀ ਜਿਹੜੀ ਦਵਾਈ ਥੋਕ ਵਿੱਚ 200 ਰੁਪਏ ਦੀ ਲਿਆਂਦੀ ਗਈ, ਜਦੋਂ ਗ੍ਰਾਹਕ ਆਣ ਫਸਿਆ ਤਾਂ ਉਹ ਦਵਾਈ 2000 ਦੀ ਵੇਚੀ ਗਈ। ਇੱਕ ਗੰਭੀਰ ਬਿਮਾਰੀ ਦੇ ਟੀਕੇ ਦੀ ਥੋਕ ਕੀਮਤ 74.09 ਰੁਪਏ ਸੀ। ਉਹਦੀ MRP 4980 ਰੁਪਏ ਕੰਪਨੀ ਨੇ ਖੁਦ ਲਿਖ ਕੇ ਭੇਜੀ ਹੋਈ ਸੀ। ਯਾਨੀ ਇੱਕ ਗ੍ਰਾਹਕ ਜਾਂ ਮਰੀਜ਼ ਫਸਣ ਦੀ ਉਡੀਕ ਹੁੰਦੀ ਸੀ। 74.09 ਰੁਪਏ ਦੀ ਦਵਾਈ 4980 ਰੁਪਏ ਦੀ ਉਸਨੂੰ ਵੇਚੀ ਜਾਂਦੀ ਸੀ। ਇੱਕੋ ਟੀਕੇ ਤੋਂ 4905.91 ਰੁਪਏ ਕਮਾਈ ਕਰ ਲਈ ਜਾਂਦੀ ਸੀ।
5: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ। 955 ਸੇਂਟ ਜੇਮਸ ਸਟਰੀਟ।
2: ਜਿਹੜਾ ਮਰੀਜ਼ ਜ਼ਿੰਦਗੀ ਮੌਤ ਵਿਚਾਲੇ ਫਸਿਆ ਜੂਝਦਾ ਸਾਰਿਆਂ ਨੂੰ ਦਿਸਦਾ ਸੀ, ਉਸ ਦੇ ਵਾਰਸਾਂ ਦੀ ਛਿੱਲ ਕਾਨੂੰਨੀ ਤੌਰ ਉੱਤੇ ਲਾ ਲਈ ਜਾਂਦੀ ਸੀ। ਕਿਉਂਕਿ ਦਵਾਈਆਂ ਦੀ ਕੰਪਨੀ ਨੇ ਗ੍ਰਾਹਕ ਦਾ ਰੇਟ ਖੁਦ ਲਿਖ ਕੇ ਭੇਜਿਆ ਹੁੰਦਾ, ਦੁਕਾਨਦਾਰ ਕਹੇਗਾ ਕਿ ਉਸਨੇ ਸਰਕਾਰ ਦਾ ਕੋਈ ਕਾਨੂੰਨ ਤਾਂ ਨਹੀਂ ਤੋੜਿਆ। ਕਾਨੂੰਨ ਤੋੜਨ ਦਾ ਪ੍ਰਬੰਧ ਜਦੋਂ ਕੰਪਨੀ ਨੇ ਕਾਨੂੰਨੀ ਰੂਪ ਵਿੱਚ ਹੀ ਕਰਕੇ ਲਿਖਿਆ ਸੀ, ਦੁਕਾਨਦਾਰ ਦਾ ਕੋਈ ਕਸੂਰ ਕੱਢਿਆ ਵੀ ਕਿਸ ਤਰ੍ਹਾਂ ਜਾ ਸਕਦਾ? ਪਿਛਲੇ 15 ਦਿਨਾਂ ਤੋਂ ਸੁਪਰੀਮ ਕੋਰਟ ਵਿੱਚ ਚੱਲਦੀ ਬਹਿਸ ਹਾਲੇ ਮੱਠੀ ਨਹੀਂ ਸੀ ਪਈ। ਉੱਥੇ ਇਸ ਤਰ੍ਹਾਂ ਦੀ ਲੁੱਟ ਅਦਾਲਤ ਵਿੱਚ ਵੀ ਮੰਨੀ ਗਈ ਸੀ। ਦੱਸਿਆ ਗਿਆ ਸੀ ਕਿ 2700 ਰੁਪਏ ਦੀ ਦਵਾਈ ਅੱਗੇ 27,000 ਨੂੰ ਵੇਚੀ ਜਾਂਦੀ ਹੈ। ਏਡਾ ਬੇਸ਼ਰਮ ਇਕਬਾਲ ਦੇਸ਼ ਦੀ ਸਰਬ ਉੱਚ ਅਦਾਲਤ ਵਿੱਚ ਕੀਤਾ ਗਿਆ ਸੀ। ਇਹ ਕਿਸੇ ਇੱਕ ਰਾਜ ਬਾਰੇ ਨਹੀਂ, ਸਾਰੇ ਦੇਸ਼ ਵਿੱਚ ਮਰੀਜ਼ਾਂ ਦੀ ਹਾਲਤ ਬਾਰੇ ਦੱਸਦਾ ਸੀ। 2700 ਦੀ ਉਹ ਦਵਾਈ 27,000 ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਵੇਚੀ ਜਾਂਦੀ ਸੀ। ਉਹਨਾਂ ਮਰੀਜ਼ਾਂ ਨੂੰ ਵੇਚੀ ਜਾਂਦੀ ਸੀ ਜਿਹੜੇ ਜ਼ਿੰਦਗੀ ਮੌਤ ਦੇ ਸੰਘਰਸ਼ ਵਿੱਚ ਫਸੇ ਹੁੰਦੇ ਸਨ। ਪਤਾ ਨਹੀਂ ਕਿੰਨੇ ਮਰੀਜ਼ਾਂ ਦੇ ਵਾਰਸਾਂ ਤੋਂ ਉਹ ਦਵਾਈ ਖਰੀਦੀ ਨਹੀਂ ਜਾ ਸਕੀ ਹੋਣੀ। ਉਹਨਾਂ ਦੇ ਰਿਸ਼ਤੇਦਾਰ ਮਰੀਜ਼ਾਂ ਵਿੱਚੋਂ ਪਤਾ ਨਹੀਂ ਕਿੰਨੇ ਜਣੇ ਇਸੇ ਕਾਰਨ ਜਹਾਨ ਤੋਂ ਤੁਰ ਗਏ ਹੋਣਗੇ। ਕਸੂਰਵਾਰ ਕੋਈ ਨਹੀਂ, ਨਾ ਦਵਾਈਆਂ ਦੀ ਕੰਪਨੀ, ਨਾ ਥੋਕ ਅਤੇ ਪਰਚੂਨ ਦੇ ਦੁਕਾਨਦਾਰ। ਜਦੋਂ ਬਾਕੀ ਕੋਈ ਕਸੂਰਵਾਰ ਨਹੀਂ ਕਿਹਾ ਜਾ ਸਕਦਾ ਤਾਂ ਸਰਕਾਰ ਨੇ ਕਿਹੜਾ ਠੇਕਾ ਲਿਆ ਹੋਇਆ? ਜੇ ਸਰਕਾਰਾਂ ਇਹ ਠੇਕਾ ਨਹੀਂ ਲੈਣਗੀਆਂ ਤਾਂ ਫਿਰ ਉਹਨਾਂ ਦੀ ਥਾਂ ਕੌਣ ਲਵੇਗਾ? ਜੇ ਉਹਨਾਂ ਨੇ ਆਪਣੇ ਲੋਕਾਂ ਦੇ ਜਾਨ ਮਾਲ ਦੀ ਜ਼ਿੰਮੇਵਾਰੀ ਨਹੀਂ ਨਿਭਾ ਸਕਣੀ ਤਾਂ ਫਿਰ ਉਹਨਾਂ ਸਰਕਾਰਾਂ ਅਤੇ ਸਰਕਾਰਾਂ ਦੇ ਮੁਖੀਆਂ ਦੀ ਲੋੜ ਕੀ ਹੈ? 2700 ਦੀ ਦਵਾਈ 27,000 ਨੂੰ ਵਿਕਣ ਦਾ ਗੁਨਾਹ ਕਿਸੇ ਇੱਕ ਰਾਜ ਵਿੱਚ ਨਹੀਂ ਹੁੰਦਾ, ਇਹ ਗੁਨਾਹ ਭਾਰਤ ਦੇਸ਼ ਦੇ ਹਰ ਰਾਜ ਵਿੱਚ ਹੋਈ ਜਾਂਦਾ। ਕੀ ਇਸ ਦਾ ਮਤਲਬ ਇਹ ਨਹੀਂ ਕਿ ਸਾਰੇ ਦੇ ਸਾਰੇ ਮੁੱਖ ਮੰਤਰੀ ਇਸ ਦੇ ਕਸੂਰਵਾਰ ਹਨ? ਕਿਸੇ ਇੱਕ ਵੀ ਮੁੱਖ ਮੰਤਰੀ ਨੇ ਕਦੀ ਇਸ ਦਾ ਵਿਰੋਧ ਕੀਤਾ ਅਸੀਂ ਨਹੀਂ ਸੁਣਿਆ। ਫਿਰ ਵੋਟਾਂ ਪਾ ਕੇ ਚੁਣੀਆਂ ਹੋਈਆਂ ਸਰਕਾਰਾਂ ਕਿਸ ਮਰਜ਼ ਦੇ ਇਲਾਜ ਲਈ ਹੁੰਦੀਆਂ ਨੇ? ਇਹ ਅਸਲ ਵਿੱਚ ਕਿਸੇ ਮਰਜ਼ ਲਈ ਹੁੰਦੀਆਂ ਹੀ ਨਹੀਂ। ਇਹਨਾਂ ਕੋਲ ਲੋਕਾਂ ਦੇ ਮਰਜ਼ ਦਾ ਇਲਾਜ ਕਰਨ ਦੀ ਬਜਾਏ ਹੋਰ ਬਹੁਤ ਸਾਰੇ ਕੰਮ ਨੇ। 100 ਕੰਮਾਂ ਦਾ ਕੰਮ ਤਾਂ ਚੋਣਾਂ ਲੜਨਾ ਅਤੇ ਜਿੱਤਣ ਪਿੱਛੋਂ ਕਮਾਈ ਕਰਨ ਦਾ ਹੁੰਦਾ। ਅੱਜ ਤੱਕ ਇੱਕ ਵੀ ਸਰਕਾਰ ਇਮਾਨਦਾਰ ਕਹੀ ਜਾ ਸਕਣ ਵਾਲੀ ਬਣਦੀ ਅਸੀਂ ਨਹੀਂ ਵੇਖੀ। ਅੱਜ ਸਾਡੇ ਲੋਕ ਜਿਸ ਨੂੰ ਬੇਈਮਾਨ ਕਹਿ ਕੇ ਗੱਦੀ ਤੋਂ ਲਾਉਂਦੇ ਨੇ, ਅਗਲੀ ਵਾਰੀ ਉਸੇ ਦੇ ਪਿੱਛੇ ਵੋਟਾਂ ਪਾਉਣ ਲਈ ਕਤਾਰਾਂ ਵਿੱਚ ਜਾ ਖੜਾਉਂਦੇ ਨੇ। ਤੁਹਾਡੇ ਵਿੱਚੋਂ ਕਿਸੇ ਉੱਤੇ ਕੇਸ ਬਣ ਜਾਵੇਗਾ ਤਾਂ ਕੋਈ ਮਦਦ ਕਰਨ ਵਾਲਾ ਨਹੀਂ। ਇਹਨਾਂ ਦੇ ਖਿਲਾਫ਼ ਵੀ ਕੇਸ ਬਣਦੇ ਨੇ ਅਤੇ ਕੇਸ ਬਣਦੇ ਨਹੀਂ, ਬਣਾਏ ਜਾਂਦੇ ਨੇ। ਫਿਰ ਵੀ ਇਹਨਾਂ ਕੇਸਾਂ ਦਾ ਬਹੁਤੀ ਵਾਰ ਕੁਝ ਨਹੀਂ ਬਣਦਾ। ਅਗਲੀਆਂ ਚੋਣਾਂ ਤੋਂ ਪਹਿਲਾਂ ਕੁਝ ਸਾਂਝੇ ਬੰਦੇ ਵਿੱਚ ਪੈ ਕੇ ਸਮਝੌਤਾ ਕਰਵਾ ਦਿੰਦੇ। ਉਹ ਸਾਂਝੇ ਬੰਦੇ ਅਸਲ ਵਿੱਚ ਆਮ ਕਿਸਮ ਦੇ ਬੰਦੇ ਨਹੀਂ ਹੋਇਆ ਕਰਦੇ। ਉਹ ਦੋ ਸਿਆਸੀ ਧਿਰਾਂ ਦਾ ਸਮਝੌਤਾ ਕਿਸੇ ਭਲੇ ਲਈ ਨਹੀਂ ਕਰਵਾਉਂਦੇ ਹੁੰਦੇ, ਇਸ ਲਈ ਕਰਵਾਉਂਦੇ ਨੇ ਕਿ ਦੋਵਾਂ ਧਿਰਾਂ ਦੇ ਰਾਜ ਵਿੱਚ ਕਮਾਉਂਦੇ ਨੇ। ਉਹ ਇੱਕ ਧਿਰ ਨਾਲ ਰਲ ਕੇ ਪਹਿਲਾਂ ਬਣਦਾ ਕਮਿਸ਼ਨ ਰੱਜ ਕੇ ਕਮਾਉਂਦੇ ਨੇ, ਜਦੋਂ ਦੂਸਰੀ ਧਿਰ ਦਾ ਰਾਜ ਆਵੇ ਤਾਂ ਚੁੱਪ ਬੈਠੇ ਵੇਖਦੇ ਰਹਿੰਦੇ ਨੇ, ਫਿਰ ਦੋਵਾਂ ਧਿਰਾਂ ਦਾ ਸਮਝੌਤਾ ਕਰਵਾ ਕੇ ਆਪਣੀ ਦੁਵੱਲੀ ਚੌਧਰ ਕਾਇਮ ਰੱਖਦੇ ਨੇ। ਪਹਿਲਾਂ ਸੌਦੇਬਾਜ਼ੀ ਵਿੱਚੋਂ ਉਹਨਾਂ ਨੇ ਕਮਿਸ਼ਨ ਕਮਾਇਆ ਹੁੰਦਾ, ਫਿਰ ਦੋ ਸਿਆਸੀ ਵਿਰੋਧੀ ਧਿਰਾਂ ਦਾ ਸਮਝੌਤਾ ਕਰਵਾ ਕੇ ਦੋ ਪਾਸਿਓਂ ਹੋਰ ਕਮਾ ਲੈਂਦੇ ਨੇ। ਨਾਲੇ ਅਗਲੀ ਸਰਕਾਰ ਇਹਨਾਂ ਵਿੱਚੋਂ ਕਿਸੇ ਧਿਰ ਦੀ ਵੀ ਆਉਂਦੀ ਹੋਵੇ, ਉਹਦੇ ਵਿੱਚ ਸਾਂਝਾ ਬੰਦਾ ਬਣ ਕੇ ਕਮਾਈ ਕਰਨ ਦਾ ਰਾਹ ਵੀ ਬਣਾ ਲੈਂਦੇ ਨੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਇੱਕ SSP ਹੁੰਦਾ ਸੀ। SP ਉਸ ਨੂੰ ਪਹਿਲੀ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਬਣਾਇਆ ਗਿਆ ਸੀ। ਕੈਪਟਨ ਨਾਲ ਸਾਂਝ ਵਾਲਿਆਂ ਨੇ SSP ਲਗਵਾ ਦਿੱਤਾ। ਉਹਨਾਂ ਨੇ ਰੱਸਾ ਫੜਾ ਕੇ ਬਾਦਲਾਂ ਨੂੰ ਗ੍ਰਿਫਤਾਰ ਕਰਨ ਦੇ ਕੰਮ ਤੋਰ ਦਿੱਤਾ। ਸਰਕਾਰ ਬਦਲ ਗਈ ਤਾਂ ਉਹ ਬੰਦਾ ਬਾਦਲਾਂ ਨਾਲ ਜਾ ਰਲਿਆ, ਫਿਰ ਅਮਰਿੰਦਰ ਸਿੰਘ ਦੇ ਟੱਬਰ ਦੇ ਖਿਲਾਫ ਫਾਈਲਾਂ ਬਣਾਉਂਦਾ ਰਿਹਾ। ਉਹ ਇਸ ਦੌਰ ਵਿੱਚ ਦੋਹੀਂ ਪਾਸੀ ਅੱਖ ਮਿਲਾਉਂਦਾ ਰਿਹਾ। ਜ਼ਰਾ ਕੁ ਮੌਕਾ ਮਿਲਿਆ ਤਾਂ ਇੱਕ ਵਿਦੇਸ਼ੀ ਮਹਿਮਾਨ ਨਾਲ ਜਾ ਨੇੜਤਾ ਕੀਤੀ, ਸਾਰੀ ਗੱਲ ਦੱਸੀ ਤਾਂ ਦੋ ਲੜਦੀਆਂ ਸਿਆਸੀ ਧਿਰਾਂ ਦਾ ਸਮਝੌਤਾ ਹੋ ਗਿਆ। ਕਿਹਾ ਜਾਂਦਾ ਕਿ ਇਹ ਸਮਝੌਤਾ ਕਰਵਾਉਣ ਵਿੱਚ ਸਭ ਤੋਂ ਵੱਧ ਰੋਲ ਉਸੇ ਦਾ ਸੀ। ਇੱਦਾਂ ਦੇ ਬੰਦੇ ਸਦਾ ਸਾਂਝੇ ਬਣ ਕੇ ਰਹਿੰਦੇ ਨੇ ਅਤੇ ਦੋਵੇਂ ਦਰਬਾਰਾਂ ਵਿੱਚ ਬਹਿੰਦੇ ਨੇ। ਦੋਵਾਂ ਧਿਰਾਂ ਦੀ ਹਰ ਕੰਮ ਵਾਸਤੇ ਕਹੀ ਗੱਲ ਉੱਤੇ ਯੈਸ ਸਰ ਕਹਿੰਦੇ ਨੇ। ਉਂਝ ਉਹ ਵਫ਼ਾਦਾਰ ਕਦੀ ਕਿਸੇ ਦੇ ਹੋਏ ਹੀ ਨਹੀਂ, ਬਸ ਆਪਣੇ ਦਾਅ ਉੱਤੇ ਰਹਿੰਦੇ ਨੇ। ਦਾਅ ਲੱਗਾ ਤਾਂ ਗਿੱਦੜ ਓਨੀ ਤਿੱਖੀ ਤਰ੍ਹਾਂ ਮਾਸ ਨਹੀਂ ਨੋਚ ਸਕਦਾ ਜਿੰਨੀ ਤੇਜ਼ੀ ਨਾਲ ਇਹ ਮਾਸ ਨੋਚਣ ਦੇ ਕੰਮ ਵਿੱਚ ਕੋੜਮੇ ਸਮੇਤ ਲੱਗ ਜਾਂਦੇ ਨੇ। ਕੋੜਮਾ ਹੁੰਦਾ ਬਸ ਇਹਨਾਂ ਵਰਗੇ 25-30 ਲੁਟੇਰਿਆਂ ਦੀ ਟੋਲੀ, ਕਿਉਂਕਿ ਦੋਵਾਂ ਧਿਰਾਂ ਦੇ ਰਾਜ ਵਿੱਚ ਇਹਨਾਂ ਦੀ ਤੂਤੀ ਇੱਕੋ ਜਿਹੀ ਬੋਲਦੀ ਰਹਿੰਦੀ ਹੈ। ਇਸ ਲਈ ਹਰ ਰਾਜ ਵਿੱਚ ਅਫਸਰਸ਼ਾਹੀ ਇਹਨਾਂ ਦਾ ਕਿਹਾ ਮੰਨਦੀ ਹੈ। ਜਿਹੜਾ ਕੰਮ ਕਿਸੇ ਅਫਸਰ ਦੇ ਕਹੇ ਉੱਤੇ ਵੀ ਕਿਸੇ ਪਾਸੇ ਨਹੀਂ ਲੱਗਦਾ, ਇਹਨਾਂ ਵਿੱਚੋਂ ਕਿਸੇ ਇੱਕ ਆਗੂ ਨੂੰ ਲੱਭ ਕੇ ਅਰਜੋਈ ਜਾ ਕਰੋ। ਕਮਿਸ਼ਨ ਉਹਦੀ ਮਰਜ਼ੀ ਦਾ, ਕੰਮ ਤੁਹਾਡੀ ਮਰਜ਼ੀ ਦਾ ਹੋਣ ਦੀ ਪੱਕੀ ਗਰੰਟੀ। ਜਿਹਨੇ ਸਾਰੀ ਉਮਰ ਕਦੀ ਕਿਸੇ ਦਾ ਕਿਹਾ ਨਹੀਂ ਸੀ ਮੰਨਿਆ, ਉਹ ਵੀ ਇਹਨਾਂ ਸਾਂਝੇ ਕਹੇ ਜਾਂਦੇ ਬੰਦਿਆਂ ਦਾ ਕਿਹਾ ਮੋੜਨ ਦੀ ਹਿੰਮਤ ਨਹੀਂ ਕਰਦਾ। ਫਿਰ ਤਾਕਤਵਰ ਕੌਣ ਹੋਏ? ਚੋਣਾਂ ਜਿੱਤਣ ਵਾਲੇ ਆਗੂ ਜਾਂ ਫਿਰ ਹਰ ਸਰਕਾਰ ਦੇ ਵਕਤ ਆਪਣੀ ਚੌਧਰ ਚਲਾਈ ਜਾਣ ਵਾਲੇ ਸਾਂਝੇ ਬੰਦੇ? ਮੰਤਰੀ ਇਹਨਾਂ ਦੇ ਸਾਹਮਣੇ ਕੀ ਚੀਜ਼ ਗਿਣੇ ਜਾ ਸਕਦੇ ਨੇ? ਇਹ ਲੋਕ ਤਾਂ ਅਦਾਲਤਾਂ ਅਤੇ ਉੱਚੀਆਂ ਅਦਾਲਤਾਂ ਤੱਕ ਵੀ ਪਹੁੰਚ ਰੱਖਦੇ ਨੇ। ਕਿਸ ਦੇ ਪੱਖ ਵਿੱਚ ਅਤੇ ਕਿਸ ਦੇ ਖਿਲਾਫ਼ ਹੁਕਮ ਹੋਣ ਵਾਲਾ ਜਾਪਦਾ, ਇਹਨਾਂ ਨੂੰ ਬਹੁਤੀ ਵਾਰੀ ਪਹਿਲਾਂ ਹੀ ਪਤਾ ਹੁੰਦਾ ਅਤੇ ਇਹ ਆਮ ਜਿਹੀ ਗੱਲ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਹਰ ਫੈਸਲਾ ਇੱਦਾਂ ਹੀ ਹੁੰਦਾ, ਪਰ ਇਹ ਗੱਲ ਵੀ ਸੱਚ ਹੈ ਕਿ ਬਹੁਤੇ ਮਾਮਲਿਆਂ ਵਿੱਚ ਇੱਦਾਂ ਹੀ ਹੁੰਦਾ। ਜੱਜ ਹਨ ਤਾਂ ਉਹ ਹੋਣਗੇ ਜੱਜ, ਮਾਇਆ ਦੀ ਦੇਵੀ ਉਹਨਾਂ ਨਾਲੋਂ ਵੱਡੀ ਹੁੰਦੀ ਹੈ। ਦਿੱਲੀ ਹਾਈਕੋਰਟ ਦੇ ਜੱਜ ਦੇ ਘਰ ਨੋਟਾਂ ਦੀਆਂ ਬੋਰੀਆਂ ਐਵੇਂ ਤਾਂ ਨਹੀਂ ਇਕੱਠੀਆਂ ਹੋ ਗਈਆਂ? ਕਿੰਨੇ ਸੜ ਗਏ, ਕਿੰਨੇ ਧੁਆਂਖੇ ਗਏ ਅਤੇ ਕਿੰਨੇ ਕੁ ਸੱਚਮੁੱਚ ਬਚੇ ਰਹਿ ਗਏ? ਸੱਚਮੁੱਚ ਲਫ਼ਜ਼ ਇਸ ਲਈ ਵਰਤਿਆ ਕਿ ਬਚਦੇ ਪੈਸੇ ਵੱਧ ਪਰ ਲਿਖਾਏ ਘੱਟ ਹੋ ਸਕਦੇ ਨੇ। ਇਹਦਾ ਵੀ ਇੱਕ ਕਾਰਨ ਹੈ ਜਿਹੜਾ ਟੋਟਕਿਆਂ ਵਿੱਚ ਸੁਣਾਇਆ ਜਾਂਦਾ। ਇੱਕ ਵਾਰੀ ਇੱਕ ਗਰੀਬ ਆਦਮੀ ਦੀਆਂ 4 ਮੱਝਾਂ ਵਿੱਚੋਂ 2 ਚੋਰੀ ਹੋ ਗਈਆਂ। ਇੱਕ ਮੁਹਤਬਰ ਬੰਦਾ ਉਸ ਦੇ ਨਾਲ ਥਾਣੇ ਗਿਆ ਰਿਪੋਰਟ ਲਿਖਵਾਉਣ ਲਈ। ਗਰੀਬ ਬੰਦੇ ਨੇ ਲਿਖਵਾਇਆ ਕਿ ਉਸ ਦੀਆਂ 4 ਮੱਝਾਂ ਚੋਰੀ ਹੋਈਆਂ ਨੇ। ਮੁਹਤਬਰ ਨੇ ਆਖਿਆ ਕਿ ਚੋਰੀ ਤਾਂ 2 ਹੀ ਹੋਈਆਂ ਨੇ, ਬਾਕੀ 2 ਮੱਝਾਂ ਤਾਂ ਅੱਜ ਵੀ ਤੇਰੇ ਘਰ ਵਿੱਚ ਬੰਨੀਆਂ ਹੋਈਆਂ ਨੇ, ਫਿਰ ਤੂੰ 4 ਦੀਆਂ 4 ਮੱਝਾਂ ਚੋਰੀ ਕਿਉਂ ਲਿਖਵਾਉਂਦਾ? ਗਰੀਬ ਬੰਦੇ ਨੇ ਕਿਹਾ, ਤੁਹਾਨੂੰ 2 ਮੱਝਾਂ ਘਰ ਬੱਜੀਆਂ ਦਿਸਦੀਆਂ ਨੇ, ਮੈਨੂੰ ਤਾਂ ਆਪਣੇ ਘਰ ਦੀ ਖੁਰਲੀ ਲਾਗੇ ਇੱਕ ਵੀ ਨਹੀਂ ਦਿਸਦੀ। ਇਹ ਜਿਹੜੀਆਂ 2 ਬਚ ਗਈਆਂ ਨੇ, ਇੱਕ ਤਾਂ ਪੁਲਿਸ ਵਾਲਿਆਂ ਨੇ ਲੈ ਜਾਣੀ ਹੈ, ਦੂਸਰੀ ਵੇਚ ਕੇ ਤੇਰੀ ਮੁਹਤਬਰੀ ਦਾ ਖਮਿਆਜ਼ਾ ਭਰਨਾ ਪੈ ਜਾਣਾ। ਭਾਰਤ ਦੇ ਹੋਣ ਜਾਂ ਸਾਡੇ ਪੰਜਾਬ ਸਮੇਤ ਕਿਸੇ ਵੀ ਰਾਜ ਵਿੱਚ ਵੱਸਦੇ ਆਮ ਲੋਕ ਹੋਣ, ਇਹ ਸਾਰੇ ਦੇ ਸਾਰੇ ਉਸੇ ਗਰੀਬ ਆਦਮੀ ਦੀ ਹਾਲਤ ਵਿੱਚ ਨੇ। ਅੱਧ ਪਚੱਧ ਇਹਨਾਂ ਦੇ ਹੱਕ ਆਦਤਨ ਅਪਰਾਧੀ ਲੋਕ ਖਾਈ ਜਾਂਦੇ ਨੇ, ਬਾਕੀ ਜਾਂਚ ਕਰਤੇ ਅਤੇ ਸਾਂਝ ਵਾਲੇ ਬੰਦੇ ਹੜੱਪੀ ਜਾਂਦੇ ਨੇ। ਜਦੋਂ ਵੀ ਕੋਈ ਨਵੀਂ ਸਰਕਾਰ ਕਿਸੇ ਵੀ ਰਾਜ ਵਿੱਚ ਆਈ ਵੇਖੀਦੀ ਹੈ, ਇਹਨਾਂ ਸਾਂਝੇ ਬੰਦਿਆਂ ਦਾ ਕੰਮ ਹਮੇਸ਼ਾ ਇੱਦਾਂ ਚੱਲਦਾ ਵੇਖਿਆ ਜਾਂਦਾ। ਆਮ ਲੋਕਾਂ ਦੀਆਂ 2 ਮੱਝਾਂ ਨੂੰ ਦਾਅ ਲਾ ਕੇ ਚੋਰ ਖਿਸਕਾ ਕੇ ਲੈ ਜਾਂਦੇ ਨੇ, ਬਾਕੀ ਦੀਆਂ 2 ਮੱਝਾਂ ਦੇ ਬਰਾਬਰ ਦੀ ਚੱਟੀ ਮੁਹਤਬਰ ਲਾ ਜਾਂਦੇ ਨੇ। ਭਾਰਤ ਹੋਵੇ ਜਾਂ ਪੰਜਾਬ ਸਮੇਤ ਭਾਰਤ ਮਾਤਾ ਦੀ ਬੁੱਕਲ ਵਿੱਚ ਲਪੇਟਿਆ ਕੋਈ ਰਾਜ ਵੀ ਵੇਖ ਲਵੋ, ਹਰ ਰਾਜ ਵਿੱਚ ਇਹ ਸਾਰਾ ਕੁਝ ਇੱਦਾਂ ਹੀ ਚੱਲਦਾ ਰਹਿੰਦਾ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇਹ ਕੁਝ ਰਾਜ ਅਤੇ ਉਹਨਾਂ ਦੇ ਅਹਿਲਕਾਰ ਕਰਦੇ ਹੁੰਦੇ ਸਨ। ਰਾਜ ਬਦਲ ਗਿਆ ਤਾਂ ਵਿਦੇਸ਼ੀ ਦੀ ਥਾਂ ਦੇਸੀ ਲੁਟੇਰੇ ਲੁੱਟਣ ਲੱਗ ਪਏ। ਰਾਜਾਂ ਦੀਆਂ ਸਰਕਾਰਾਂ ਦੇ ਮੁਖੀ ਪਹਿਲਿਆਂ ਨੂੰ ਨਿੰਦ ਕੇ ਅੱਗੇ ਆਉਂਦੇ ਰਹੇ, ਭੁੱਖਾਂ ਅਤੇ ਦੁੱਖਾਂ ਮਾਰੀ ਪਬਲਿਕ ਨੂੰ ਲਾਲੀ ਪਾਪ ਵਿਖਾਉਂਦੇ ਰਹੇ, ਮੱਖਣ ਸਾਰੇ ਦਾ ਸਾਰਾ ਸਿਆਸੀ ਲੀਡਰ ਅਤੇ ਸਾਂਝੇ ਬੰਦੇ ਚੱਟ ਜਾਂਦੇ ਰਹੇ, ਗਰੀਬ ਦੀ ਬੌੜੀ ਦੀ ਆਵਾਜ਼ ਗੂੰਜਦੀ ਤਾਂ ਪਾਸਾ ਵੱਟ ਜਾਂਦੇ ਰਹੇ।
5: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨਾਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
0: 92.7 FM CKJS. Election Day is Wednesday, October 28th in the city of Winnipeg. All individuals on the voters list will receive a voter's notice in the mail telling them where to vote on Election Day. If you have not received a voter's notice, visit winnipeg.ca/where-do-I-vote for additional information.
2: ਇੱਕ ਪਾਰਟੀ ਆਈ, ਦੂਸਰੀ, ਤੀਸਰੀ ਜਾਂ ਫਿਰ ਕੋਈ ਚੌਥੀ ਪੰਜਵੀਂ ਆ ਗਈ, ਆਪਣੀਆਂ 7 ਕੁੱਲਾਂ ਜੋਗਾ ਮਾਲ ਇੱਕੋ ਵਾਰੀ ਵਿੱਚ ਕਮਾ ਗਈ। ਇਸ ਦੇ ਬਾਵਜੂਦ ਇਹਨਾਂ ਲੀਡਰਾਂ ਦੀ ਮਾਇਆ ਦੀ ਦੌੜ ਰੁਕੀ ਨਹੀਂ ਰਹਿ ਸਕਦੀ। ਇਹਦਾ ਵੀ ਇੱਕ ਕਾਰਨ ਹੈ ਜਿਸ ਦੀ ਇੱਕ ਮਿਸਾਲ ਸੁਣਾਈ ਜਾ ਸਕਦੀ ਹੈ। ਇੱਕ ਵਾਰੀ ਇੱਕ ਵਿਆਜੜੂ ਸੇਠ ਕੋਲ ਦੌਲਤ ਬਹੁਤ ਸਾਰੀ ਹੋ ਗਈ। ਮਰਨ ਨੇੜੇ ਪਹੁੰਚਿਆ ਤਾਂ ਮੁਨਸ਼ੀਆਂ ਨੂੰ ਲੇਖਾ ਪੇਸ਼ ਕਰਨ ਦੇ ਕੰਮ ਲਾ ਦਿੱਤਾ। ਉਹਨਾਂ ਨੇ ਬਣਦਾ ਵਕਤ ਲਾਇਆ ਅਤੇ ਇੱਕ ਦਿਨ ਲੇਖਾ ਪੱਤਾ ਸੇਠ ਮੂਹਰੇ ਟਿਕਾ ਦਿੱਤਾ। ਉਹ ਲੇਖਾ ਪੱਤਾ ਦੱਸਦਾ ਸੀ ਕਿ ਦੌਲਤ ਵੱਲੋਂ ਸੇਠ ਦੇ ਕਾਰੂ ਵਾਲੇ ਖਜ਼ਾਨੇ ਭਰੇ ਜਾਪਦੇ ਨੇ। ਸੇਠ ਨੂੰ ਦੱਸਿਆ ਗਿਆ ਕਿ ਅਗਲੀਆਂ 7 ਪੀੜ੍ਹੀਆਂ ਜੋਗੀ ਦੌਲਤ ਤੇਰੇ ਖਜ਼ਾਨੇ ਵਿੱਚ ਪਈ ਹੈ। ਉਸ ਰਾਤ ਉਸ ਸੇਠ ਨੇ ਗਮ ਵਿੱਚ ਰੋਟੀ ਨਹੀਂ ਸੀ ਖਾਧੀ ਕਿ ਦੌਲਤ ਘੱਟ ਹੈ।
5: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 1287 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
2: ਅਗਲੇ ਦਿਨ ਸਾਥੀਆਂ ਨੇ ਆਣ ਕੇ ਸਮਝਾਇਆ ਕਿ 7 ਪੀੜ੍ਹੀਆਂ ਜੋਗੀ ਤਾਂ ਹੋ ਗਈ, ਜਦੋਂ 7 ਪੀੜ੍ਹੀਆਂ ਤੋਂ ਵੀ ਮੁਕਾਇਆ ਨਹੀਂ ਮੁੱਕਣੀ ਤਾਂ ਹੋਰ ਕੀ ਚਾਹੀਦਾ। ਮਾਇਆ ਦਾ ਕੀੜਾ ਬਣਿਆ ਹੋਇਆ ਸੇਠ ਅੱਗੋਂ ਅੱਥਰੂ ਕੇਰਦਾ ਕਹਿਣ ਲੱਗਾ, ਇਹੋ ਤਾਂ ਦੁੱਖ ਹੈ ਕਿ 7 ਪੀੜ੍ਹੀਆਂ ਜੋਗੀ ਮਾਇਆ ਹੈ। ਹਾਏ ਰੱਬਾ ਮੇਰਿਆ, ਮੇਰੀ 8ਵੀਂ ਪੀੜ੍ਹੀ ਦਾ ਅੱਗੋਂ ਫਿਰ ਕੀ ਬਣੂੰਗਾ। ਉਹ ਸੇਠ ਵਰਗੇ ਲੀਡਰ ਜਿਸ ਭਾਰਤੀ ਲੋਕਤੰਤਰ ਦੀ ਸੇਵਾ ਕਰਦੇ ਹੋਣ, ਉਸ ਵਿੱਚ 7 ਦੀ ਥਾਂ 17 ਪੀੜ੍ਹੀਆਂ ਬਾਰੇ ਤਾਂ ਸੋਚਿਆ ਜਾ ਸਕਦਾ। ਵੋਟਾਂ ਪਾ ਕੇ ਸੱਤਾ ਦਿਵਾਉਣ ਵਾਲੇ ਆਮ ਆਦਮੀ ਦੀ ਕੀ ਲੋੜ ਹੈ? ਮੱਝ ਹੋਵੇ ਜਾਂ ਗਾਂ, ਦੁੱਧ ਦੇਣ ਦਾ ਇਰਾਦਾ ਨਾ ਹੋਵੇ ਤਾਂ ਛੜ ਮਾਰ ਕੇ ਟੇਢਾ ਕਰ ਸਕਦੀ ਹੈ। ਜਨਤਾ ਵਿਚਾਰੀ ਤਾਂ ਬੱਕਰੀ ਵਰਗੀ ਹੈ, ਜਦੋਂ ਮਰਜ਼ੀ ਲੱਤੋਂ ਫੜ ਕੇ ਚੋ ਲਵੋ। ਧੰਨ ਨੀ ਮਾਈ ਭਾਰਤੇ, ਤੇਰੇ ਲੋਕਤੰਤਰ ਨੇ ਆਮ ਲੋਕ ਤਾਂ ਹਰ ਰਾਜ ਵਿੱਚ ਭੁੱਖੇ ਮਾਰਤੇ, ਪਰ ਨਾ ਕਦੇ ਕਿਸੇ ਲੀਡਰ ਦਾ ਪੁੱਤਰ ਮਰਿਆ, ਨਾ ਕਦੀ ਮਰੇਗਾ। ਰਾਜ ਕਿਸੇ ਰਾਜ ਵਿਚਲੀ ਸਰਕਾਰ ਨੂੰ ਨਹੀਂ ਕਹਿੰਦੇ, ਰਾਜ ਤਾਂ ਰਾਜਕੀ ਮਸ਼ੀਨਰੀ ਹੁੰਦਾ। ਇਸ ਮਸ਼ੀਨਰੀ ਦੇ ਆਪਣੇ ਪੁਰਜੇ 8ਵੀਂ ਪੀੜ੍ਹੀ ਤੱਕ ਦਾ ਚੇਤਾ ਰੱਖਦੇ ਨੇ। ਮਾਂ ਭਾਰਤੇ, ਇਹੋ ਤਾਂ ਬਿਮਾਰੀ ਹੈ ਜਿਸਨੇ ਆਮ ਲੋਕ ਹਰ ਰਾਜ ਸਰਕਾਰ ਵੇਲੇ ਮਾਰਤੇ।
5: ਪ੍ਰਿਸਟੀਨ ਡੈਂਟਲ, ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444 4313174444।
2: ਭਾਰਤ ਮਾਤਾ, ਤੂੰ ਆਪਣੇ ਵਿਹਾਰ ਤੋਂ ਨਾ ਬਦਲੀ, ਬਸ ਇੱਦਾਂ ਹੀ ਚੱਲਦੀ ਰਹੀਂ। ਆਪਣੀ ਹਾਥੀ ਵਰਗੀ ਮਸਤ ਚਾਲ ਚੱਲਦੀ ਰਹੀਂ। ਆਮ ਆਦਮੀ ਦੀ ਕੀ ਹਸਤੀ ਹੈ? ਨਾ ਤਿੰਨਾਂ ਵਿੱਚੋਂ ਅਤੇ ਨਾ 13 ਵਿੱਚੋਂ, ਨਾ ਟੋਕਰੀ ਦੇ ਬੇਰਾਂ ਵਿੱਚੋਂ। ਆਪਣਾ ਲੋਕਤੰਤਰੀ ਬਚਾਈ ਰੱਖੀਂ, ਲੋਕਾਂ ਦੀ ਚਿੰਤਾ ਨਾ ਕਰੀਂ। ਹਰ ਸਾਲ ਬਥੇਰੇ ਨਵੇਂ ਜੰਮ ਪੈਂਦੇ ਨੇ ਵੋਟਾਂ ਪਾਉਣ ਵਾਲੇ। ਪਤਾ ਨਹੀਂ ਸਾਡੀਆਂ ਗੱਲਾਂ ਸੁਣ ਕੇ ਭਾਰਤ ਮਾਤਾ ਕੀ ਸੋਚਣ ਲੱਗ ਪਵੇਗੀ, ਜਾਂ ਫਿਰ ਸੋਚਣ ਦੀ ਬਜਾਏ ਹੱਸ ਕੇ ਟਾਲ ਛੱਡੇਗੀ। ਜਦੋਂ ਕੋਈ ਅਸਰ ਹੀ ਕਿਸੇ ਉੱਪਰ ਹੁੰਦਾ ਦਿਖਾਈ ਨਹੀਂ ਦੇਣਾ, ਫਿਰ ਬਹੁਤਾ ਬੋਲਣ ਦਾ ਫਾਇਦਾ ਵੀ ਕੀ ਨਿਕਲ ਸਕਦਾ? ਅੰਨੇ ਅੱਗੇ ਰੋਣਾ, ਅੱਖੀਆਂ ਦਾ ਖੌ ਦੀ ਕਹਾਵਤ ਯਾਦ ਕਰ ਛੱਡੋ ਅਤੇ ਇੰਨੀਆਂ ਗੱਲਾਂ ਨਾਲ ਅੱਜ ਦੇ ਦਿਨ ਮੈਨੂੰ ਆਗਿਆ ਦਿਓ ਅਤੇ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।

ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।

0: your car.
1: 92.7 FM CKJS is everywhere. Download the iHeartRadio app on Google Play or the App Store today.
2: Save with instant rebates provided by Efficiency Manitoba. We're here to help you save on your energy-efficient purchases and on your energy bills. Right now, we're offering $5 and $10 off select energy-efficient products at participating retailers. Save instantly on dimmers, outdoor plug-in timers, energy-efficient showerheads, weather stripping, and more. Offer ends December 10th. Visit efficiencymb.ca/instant rebates to find a retailer near you.
3: ਪ੍ਰਾਈਮ ਇਸ਼ਾ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ। ਲੰਘੇ ਕੱਲ ਪੰਜਾਬ ਦੇ ਵਿੱਚ ਕਿਤੇ ਵੀ ਕਣੀਆਂ ਨਹੀਂ ਸੀ, ਪਰ ਇਹ ਗੱਲ ਕਹੀ ਗਈ ਆ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਛਿੱਟੇ ਪੈਣ ਦੀ ਸੰਭਾਵਨਾ। ਰਾਤ ਦੇ ਵੇਲੇ ਮੌਸਮ 'ਚ ਤਬਦੀਲੀ ਸੀ, ਲੰਘੇ ਕੱਲ ਵੈਸੇ ਧੁੱਪ ਸੀ ਅਤੇ ਅੱਜ ਕਹਿੰਦੇ ਜੀ ਧੁੱਪ ਓਨੀ ਕਰੜੀ ਨਹੀਂ ਹੋਣੀ ਜਿੰਨੀ ਕੁ ਕੱਲ ਸੀ, ਅਤੇ ਬਾਕੀ ਕਣੀਆਂ ਕਿੰਨੀਆਂ ਕੁ ਪੈਂਦੀਆਂ ਕਿੱਥੇ ਜੇ ਪੈਂਦੀਆਂ ਵਕਤ ਦੱਸੂਗਾ। ਪਰ ਪੰਜਾਬ ਦੇ ਮੌਸਮ ਦੇ ਵਿੱਚ ਹੌਲੀ ਹੌਲੀ ਤਬਦੀਲੀ ਦੇ ਵਿੱਚ ਵਾਧਾ ਹੋ ਰਿਹਾ ਅਤੇ ਇਹ ਵਾਧਾ ਢੇਰ ਸਾਰਾ ਹੋਊਗਾ ਦੀਵਾਲੀ ਤੋਂ ਬਾਅਦ, ਜਿਵੇਂ ਕਿ ਭਵਿੱਖਬਾਣੀ ਕੀਤੀ ਗਈ ਆ। ਅਤੇ ਜਿਹੜੀ ਸਭ ਤੋਂ ਪਹਿਲੀ ਵੱਡੀ ਖਬਰ ਆ ਉਹ ਹੈਗੀ ਜੀ, ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਕੰਪਲੈਕਸ ਦੇ ਵਿੱਚ CBI ਦੀ ਛਾਪੇਮਾਰੀ ਨਾਲ ਸੰਬੰਧਿਤ। ਪੂਰੇ ਪੰਜਾਬ ਦੇ ਵਿੱਚ ਇਸ ਗੱਲ ਦੀ ਚਰਚਾ, ਲੰਘੇ ਕੱਲ ਆਥਣ ਦੇ ਵੇਲੇ ਤੋਂ ਚਰਚਾ ਨੇ ਜ਼ੋਰ ਫੜ ਲਿਆ ਕਿ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ CBI ਦੇ ਵੱਲੋਂ ਰੇਡ ਮਾਰੀ ਗਈ ਆ। ਇੱਕ ਥਾਂ 'ਤੇ ਨਹੀਂ, ਵੱਖ ਵੱਖ ਕਈ ਥਾਵਾਂ 'ਤੇ ਰੇਡ ਮਾਰੀ ਗਈ ਆ। ਇਹ ਵੀ ਪਤਾ ਲੱਗਾ ਵੀ ਲੈਪਟੋਪ, ਮੋਬਾਈਲ ਅਤੇ ਕਈ ਕੁਝ ਜ਼ਬਤ ਕਰ ਲਿਆ ਗਿਆ। ਅਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਆ ਕਿ ਜਦੋਂ ਵੀ ਵੋਟਾਂ ਆਉਂਦੀਆਂ ਉਦੋਂ ਫਿਰ ਇਵੇਂ ਹੀ CBI, ਕਦੇ ED, ਕਦੇ ਕੋਈ ਅਤੇ ਕਦੇ ਕੋਈ ਏਜੰਸੀ ਸਰਗਰਮ ਕੀਤੀ ਜਾਂਦੀ ਆ, ਅਤੇ ਪੰਜਾਬ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਆਪਣੀ ਸਰਗਰਮੀ ਸ਼ੁਰੂ ਕਰ ਦਿੱਤੀ ਗਈ ਆ। ਪੰਜਾਬ ਦੇ ਮੁੱਖ ਮੰਤਰੀ ਨੂੰ, ਯਾਨੀ ਕਿ ਮੈਨੂੰ ਅਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀਆਂ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਕਿਉਂਕਿ ਪੰਜਾਬ ਦੇ ਲੋਕਾਂ ਦੇ ਲਈ ਅਸੀਂ ਕੰਮ ਬਹੁਤ ਕੀਤਾ, ਇਸ ਕਰਕੇ ਸਾਨੂੰ ਲੋਕਾਂ ਦੇ ਵੱਲੋਂ ਦਿੱਤੇ ਜਾ ਰਹੇ ਪਿਆਰ ਤੋਂ BJP ਘਬਰਾਈ ਹੋਈ ਹੈ ਅਤੇ ਉਹਦੇ ਵੱਲੋਂ ਇਹ ਸਾਰਾ ਕੁਝ ਸ਼ੁਰੂ ਕਰਵਾ ਦਿੱਤਾ ਗਿਆ। ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਸਾਹਿਬ ਨੇ ਵੀ ਇਹ ਗੱਲ ਕਹੀ ਆ, ਹੋਰ ਕਈ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਗੱਲ ਕਹੀ ਆ, ਪਰ BJP ਦੇ ਵੱਖ ਵੱਖ ਨੇਤਾ ਇਹ ਗੱਲ ਕਹਿੰਦੇ ਆ ਕਿ ਭਾਈ ਤੁਸੀਂ ਦੱਸੋ ਵੀ ਭਾਈ ਹੁਣ ਇਮਾਨਦਾਰ ਕਿੰਨੇ ਕਾ। ਇਹ ਗੱਲ ਕਹੀ ਆ ਕਿ ਕੱਟੜ ਇਮਾਨਦਾਰ ਪਾਰਟੀ ਇਸ ਵੇਲੇ ਜਾਂਚ ਪੜਤਾਲ ਦੇ ਵਿੱਚ ਮੁਕੰਮਲ ਸਹਿਯੋਗ ਦੇਵੇ। ਜੇਕਰ ਉਹਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਚਾਹੁਣਾ ਅਤੇ ਫਿਰ ਉਹਨਾਂ ਨੂੰ ਜਾਂਚ ਪੜਤਾਲ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ। ਕੋਈ ਘਬਰਾਉਣ ਦੀ, ਕੋਈ ਭੱਜਣ ਦੀ ਲੋੜ ਨਹੀਂ ਆ। ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਕਈ ਨੇਤਾ ਵਿਰੋਧੀਆਂ ਨੂੰ ਟਿੱਚਰਾਂ ਕਰਦੇ ਸੀ ਵੱਖ ਵੱਖ ਮੁੱਦਿਆਂ 'ਤੇ, ਵੀ ਜਦੋਂ ਵਿਜੀਲੈਂਸ ਦੀ ਪੜਤਾਲ ਸ਼ੁਰੂ ਹੋਈ ਅਤੇ ਬੰਦਾ ਮੰਨ ਲਓ ਘਰ ਦੇ ਵਿੱਚ ਨਹੀਂ ਮਿਲਿਆ, ਅਤੇ ਆਪ ਦੇ ਕਈ ਆਗੂ ਕੱਲ੍ਹ ਕਹਿੰਦੇ ਹੁੰਦੇ ਸੀ ਵੱਡਾ ਆ ਗਿਆ ਜਰਨੈਲ ਅਤੇ ਭੱਜ ਗਿਆ ਨਾ, ਵੱਡਾ ਬਣਿਆ ਸੀ ਫੰਨੇ ਖਾਨ ਲੱਭਿਆ ਨਹੀਂ ਨਾ, ਹੁਣ ਬੁਲਾਇਆ ਸੀ ਫਲਾਣੀ ਥਾਂ ਦੇ ਉੱਤੇ ਆਇਆ ਨਹੀਂ ਨਾ, ਹੁਣ ਹੁਣ ਉਸੇ ਤਰੀਕੇ ਦੇ ਨਾਲ ਵਿਰੋਧੀ ਪਾਰਟੀਆਂ ਗੱਲ ਕਹਿਣਗੀਆਂ ਤੁਸੀਂ ਸਾਡੇ ਖਿਲਾਫ ਪੁਲਿਸ ਨੂੰ ਅਤੇ ਵਿਜੀਲੈਂਸ ਨੂੰ ਵਰਤਿਆ, ਜਦੋਂ ਹੁਣ ਤੁਹਾਡੇ ਉੱਤੇ ਗੱਲ ਆਈ ਹੈ ਤਾਂ ਤੁਸੀਂ ਇੱਦਾਂ ਦੀਆਂ ਗੱਲਾਂ ਕਿਉਂ ਕਰਦੇ ਆ, ED ਨੂੰ CBI ਨੂੰ ਆਪਣਾ ਕੰਮ ਕਰਨ ਦਿਓ ਅਤੇ ਭਾਈ ਜੋ ਕੁਝ ਲੋਕਾਂ ਦੇ ਸਾਹਮਣੇ ਆਊਗਾ ਉਹਨੂੰ ਪ੍ਰਵਾਨ ਕਰ ਲਾਂਗੇ। ਇਹ ਵੀ ਪਤਾ ਲੱਗਾ ਕਿ ਜਿਹੜਾ ਉਹ 5 ਕਰੋੜੀ ਮਾਮਲਾ ਸੀ ਉਸ ਮਾਮਲੇ ਦੇ ਵਿੱਚ ਵੀ ਕਹਿੰਦੇ ਵੀ ਗਰੇਵਾਲ ਹੋਰਾਂ ਨੂੰ ED ਦੇ ਵੱਲੋਂ ਤਲਬ ਕੀਤਾ ਗਿਆ। ਯਾਨੀ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਲਗਾਤਾਰ ਵੱਡੇ ਮੋੜ ਆਉਣੇ ਸ਼ੁਰੂ ਹੋ ਚੁੱਕੇ ਆ ਅਤੇ ਇਹ ਮੋੜ ਕਿਹੜੀ ਥਾਂ ਦੇ ਉੱਤੇ ਜਾ ਕੇ ਰੁਕਦੇ ਆ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ। ਪਰ BJP ਨੇ ਗੱਲ ਕਹੀ ਆ ਕਿ ਗੱਲ ਸੱਚਾਈ ਦੀ ਆ, ਗੱਲ ਸਾਫ਼ ਹੋ ਜਾਣੀ ਆ, ਅਤੇ ਨਾਲ ਇਹ ਵੀ ਗੱਲ ਕਹੀ ਗਈ ਆ ਕਿ ਇਹ ਕੋਈ ਕੇਂਦਰ ਦੇ ਇਸ਼ਾਰੇ ਦੇ ਉੱਤੇ ਨਹੀਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ CBI ਨੂੰ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਪੜਤਾਲ ਵਾਸਤੇ ਕਿਹਾ ਗਿਆ ਸੀ। ਅਤੇ ਆਮ ਆਦਮੀ ਪਾਰਟੀ ਨੇ, ਪਤਾ ਲੱਗਾ ਪੰਜਾਬ ਦੀ ਸਰਕਾਰ ਨੇ ਅਤੇ ਹਾਈ ਕੋਰਟ ਦੇ ਫੈਸਲੇ ਨੂੰ ਲੰਘੇ ਕੱਲ੍ਹ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ। ਇਹ ਵੱਖਰੀ ਗੱਲ ਆ ਕਿ ਜੱਜ ਸਾਹਿਬ ਦੇ ਵੱਲੋਂ ਕੱਲ੍ਹ ਸੁਣਵਾਈ ਇਸ ਮਸਲੇ 'ਤੇ ਨਹੀਂ ਕੀਤੀ ਗਈ, ਕਿਉਂਕਿ ਕੱਲ੍ਹ ਹੀ ਪਟੀਸ਼ਨ ਪਾਈ ਅਤੇ ਕੱਲ੍ਹ ਹੀ ਸੁਣਵਾਈ ਹੋ ਜਾਵੇ ਇਹਦਾ ਤਾਂ ਸੰਭਵ ਨਹੀਂ ਸੀ। ਸੋ ਅੱਜ ਸੁਣਵਾਈ ਹੁੰਦੀ ਜਾਂ ਭਲਕ ਨੂੰ ਹੁੰਦੀ ਆ ਇਹ ਵਕਤ ਬਿਆਨ ਕਰੂਗਾ, ਪਰ ਲੰਘੇ ਕੱਲ੍ਹ ਤੋਂ CBI ਦੇ ਵੱਲੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ।
4: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਉਹ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
5: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
3: ਹਾਈ ਕੋਰਟ ਦੇ ਕਹਿਣ ਦੇ ਉੱਤੇ ਕਹਿੰਦੇ ਆ ਵੀ ਵੱਖ ਵੱਖ ਥਾਵਾਂ ਦੇ ਉੱਤੇ ਟੀਮਾਂ ਖਿਲਰ ਕੇ ਗਈਆਂ ਅਤੇ ਕੋਈ ਟੀਮ ਦੇ ਅਧਿਕਾਰੀ ਨੇ ਇਹ ਨਹੀਂ ਗੱਲ ਦੱਸੀ ਕਿ ਭਾਈ ਸਾਨੂੰ ਕੋਲੋਂ ਕੀ ਮਿਲਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਬੜੀ ਗੰਭੀਰ ਤਰੀਕੇ ਦੇ ਨਾਲ ਪੜਤਾਲ ਕਰ ਰਹੇ ਹਾਂ ਅਤੇ ਪੜਤਾਲ ਨੂੰ ਅੱਗੇ ਤੋਂ ਅੱਗੇ ਵਧਾ ਰਹੇ ਹਾਂ। ਵਿੱਚੋਂ ਕਿਹੜੇ ਕਿਹੜੇ ਲੋਕ ਭ੍ਰਿਸ਼ਟਾਚਾਰ ਦੇ ਨਾਲ ਲਿਬੜੇ ਹੋਏ ਮਿਲਦੇ ਆ, ਕੀ ਲਿਬੜੇ ਹੋਏ ਮਿਲਦੇ ਆ ਕਿ ਨਹੀਂ ਲਿਬੜੇ ਮਿਲਦੇ ਆ, ਇਹ ਹੁਣ ਸਭ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਆ। ਕੀ ਈਡੀ ਅਤੇ CBI ਜਿੱਥੇ ਜਿੱਥੇ ਵੀ ਆਉਂਦੇ ਸਮੇਂ ਦੇ ਵਿੱਚ ਕਾਰਵਾਈ ਕਰੂਗੀ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸੱਚੀ ਮੁੱਚੀ ਕਰ ਲੂਗੀ, ਜਾਂ ਫਿਰ ਇਹ ਇੱਕ ਸਿਆਸੀ ਕਾਰਨ ਦੇ ਵਿੱਚ ਲਪੇਟੀ ਜਾਣ ਵਾਲੀਆਂ ਗੱਲਾਂ? ਇਹ ਲੋਕਾਂ ਦੇ ਮਨਾਂ ਵਿੱਚ ਸਵਾਲ ਤੈਰਨੇ ਸ਼ੁਰੂ ਹੋਏ ਆ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਅਤੇ ਫਿਰ ਕਰਾਂਗੇ ਟਿੱਪਣੀ। CBI ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚੰਡੀਗੜ੍ਹ ਸਥਿਤ ਕੈਂਪ ਦਫ਼ਤਰ ਦੇ ਵਿੱਚ ਲੰਘੇ ਕੱਲ੍ਹ ਛਾਪਾ ਮਾਰਿਆ। CBI ਦੀਆਂ ਟੀਮਾਂ ਚੰਡੀਗੜ੍ਹ ਤੋਂ ਇਲਾਵਾ ਮੋਹਾਲੀ, ਗੁਰਦਾਸਪੁਰ, ਲੁਧਿਆਣਾ, ਪਟਿਆਲਾ, ਸੰਗਰੂਰ ਅਤੇ ਜਲੰਧਰ ਵਿੱਚ 8 ਥਾਵਾਂ ਦੇ ਉੱਤੇ ਪੜਤਾਲ ਕਰ ਰਹੀਆਂ ਸਨ। ਟੀਮਾਂ ਨੇ ਲੈਪਟਾਪ ਅਤੇ ਮੋਬਾਈਲ ਜ਼ਬਤ ਕੀਤੇ। ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮ ਤੋਂ ਬਾਅਦ ਕੀਤੀ ਗਈ ਹੈ। ED ਨੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਬਦਲੀਆਂ, ਪੋਸਟਿੰਗ ਅਤੇ ਕਰਪਸ਼ਨ ਦੇ ਕਥਿਤ ਦੋਸ਼ ਲਾਏ ਸਨ। ED ਨੇ ਮੁੱਖ ਮੰਤਰੀ ਦੇ OSD ਨੂੰ ਮੁੱਖ ਦੋਸ਼ੀ ਬਣਾਇਆ ਸੀ, ਪਰ ਪੁਲਿਸ ਨੇ ਉਹਨਾਂ ਦੇ ਖਿਲਾਫ਼ FIR ਦਰਜ ਨਹੀਂ ਕੀਤੀ। ਮਾਮਲਾ ਹਾਈਕੋਰਟ ਪਹੁੰਚਿਆ ਅਤੇ 5 ਅਕਤੂਬਰ ਨੂੰ ਹਾਈਕੋਰਟ ਨੇ OSD ਦੇ ਖਿਲਾਫ਼ ਪਰਚਾ ਦਰਜ ਕਰਨ ਅਤੇ CBI ਪੜਤਾਲ ਦਾ ਹੁਕਮ ਜਾਰੀ ਕੀਤਾ। CBI ਨੇ OSD ਸਮੇਤ 6 ਨਾਮਜ਼ਦ ਅਤੇ ਕਈ ਅਗਿਆਤ ਲੋਕਾਂ ਦੇ ਖਿਲਾਫ਼ ਪਰਚਾ ਦਰਜ ਕੀਤਾ। ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਤੁਰੰਤ ਸੁਣਵਾਈ ਦੇ ਲਈ ਮੰਗਲਵਾਰ ਨੂੰ ਸੁਪਰੀਮ ਕੋਰਟ ਪਹੁੰਚੀ, ਪਰ ਉੱਥੇ ਮੰਗ ਖਾਰਜ ਕਰ ਦਿੱਤੀ ਗਈ।
0: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ, ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ 3 ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਅਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ 'ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
3: ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਚੋਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। CBI ਨੇ ਮੇਰੇ ਕੈਂਪ ਦਫ਼ਤਰ ਵਿੱਚ ਛਾਪਾ ਮਾਰਿਆ। ਹੁਣ ਪੰਜਾਬ ਦੇ ਵਿੱਚ ED ਅਤੇ CBI ਦੀ ਦੁਰਵਰਤੋਂ ਕੀਤੀ ਜਾਵੇਗੀ ਤਾਂ ਜੋ ਪੰਜਾਬ ਸਰਕਾਰ ਅਤੇ ਮੈਨੂੰ ਬਦਨਾਮ ਕੀਤਾ ਜਾ ਸਕੇ। ਜੁਲਾਈ ਅਗਸਤ 2026 ਦੇ ਵਿੱਚ ED ਨੇ ਪੰਜਾਬ ਦੇ DGP ਗੌਰਵ ਯਾਦਵ ਨੂੰ 3 ਚਿੱਠੀਆਂ ਲਿਖ ਕੇ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਅਤੇ ਪਰਚੇ ਦੀ ਮੰਗ ਕੀਤੀ, ਜਿਹਦੇ ਵਿੱਚ ਟਰਾਂਸਫਰ, ਪੋਸਟਿੰਗ, ਨੀਤੀਗਤ ਫੈਸਲਿਆਂ, ਟੈਂਡਰ, CLU ਅਤੇ ਹੋਰ ਸਰਕਾਰੀ ਮਨਜ਼ੂਰੀਆਂ ਦੇ ਵਿੱਚ ਕਥਿਤ ਦਖਲ ਦੇ ਦੋਸ਼ ਲੱਗੇ ਸਨ। ED ਦੇ ਮੁਤਾਬਕ ਨਿਤਿਨ ਗੋਹਲ, ਰਾਜਵੀਰ ਸਿੰਘ ਘੁੰਮਣ ਅਤੇ ਹੋਰ ਲੋਕਾਂ ਦੀ ਭੂਮਿਕਾ ਸਾਹਮਣੇ ਆਈ। ਏਜੰਸੀ ਨੇ ਗੋਹਲ ਨੂੰ ਸਰਕਾਰੀ ਕੰਮ ਕਰਾਉਣ ਦੇ ਇੱਛੁਕ ਲੋਕਾਂ ਅਤੇ ਮੁੱਖ ਮੰਤਰੀ ਦੇ OSD ਦਰਮਿਆਨ ਕਥਿਤ ਵਿਚੋਲੀਆ ਦੱਸਿਆ ਸੀ। ED ਨੇ ਵਟਸਐਪ ਚੈਟ ਅਤੇ ਹੋਰ ਡਿਜੀਟਲ ਸਬੂਤ ਮਿਲਣ ਦਾ ਦਾਅਵਾ ਕੀਤਾ ਸੀ। ਇਹਦੇ ਵਿੱਚ ਟਰਾਂਸਫਰ, ਪੋਸਟਿੰਗ, ਪਾਲਿਸੀ ਫੈਸਲਿਆਂ, ਟੈਂਡਰ ਅਤੇ ਸਰਕਾਰੀ ਦਸਤਾਵੇਜ਼ਾਂ ਤੱਕ ਕਥਿਤ ਪਹੁੰਚ ਨਾਲ ਜੁੜੀ ਗੱਲਬਾਤ ਦਾ ਜ਼ਿਕਰ ਹੈ। ED ਦੀ ਪੜਤਾਲ ਦੌਰਾਨ ਨਿਤਿਨ ਗੋਹਲ ਸਮੇਤ ਕੁਝ ਲੋਕਾਂ ਨਾਲ ਜੁੜੇ ਟਿਕਾਣਿਆਂ ਦੇ ਉੱਤੇ ਤਲਾਸ਼ੀ ਵਿੱਚ ਦਸਤਾਵੇਜ਼ ਅਤੇ ਡਿਜੀਟਲ ਸਮੱਗਰੀ ਮਿਲਣ ਦੀ ਗੱਲ ਸਾਹਮਣੇ ਆਈ। ED ਨੇ ਗੋਹਲ ਦੇ ਕੋਲੋਂ 20 ਲੱਖ ਅਤੇ 98,000 ਰੁਪਇਆ ਨਕਦ ਬਰਾਮਦ ਹੋਣ ਦਾ ਦਾਅਵਾ ਵੀ ਕੀਤਾ। ਮਾਮਲਾ ਗਮਾਡਾ ਦੀ ਜ਼ਮੀਨ, CLU ਪ੍ਰੋਪਰਟੀ ਲੈਣ ਦੇਣ ਅਤੇ ਕਈ ਰੀਅਲ ਅਸਟੇਟ ਨਾਲ ਜੁੜੇ ਕਥਿਤ ਬੇਨਿਯਮਾਂ ਦੀ ਮਨੀ ਲਾਂਡਰਿੰਗ ਜਾਂਚ ਨਾਲ ਨਿਕਲਿਆ। ED ਨੇ ਸਰਕਾਰੀ ਮਨਜ਼ੂਰੀਆਂ ਅਤੇ ਜ਼ਮੀਨ ਨਾਲ ਜੁੜੇ ਮਾਮਲਿਆਂ ਦੇ ਵਿੱਚ ਕਥਿਤ ਪ੍ਰਭਾਵ ਦਾ ਦੋਸ਼ ਲਾਇਆ ਸੀ। 5 ਅਕਤੂਬਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਕਿ ED ਦੇ ਵੱਲੋਂ ਦਿੱਤੀ ਗਈ ਡਿਟੇਲ ਅਪਰਾਧ ਦੇ ਵੱਲ ਇਸ਼ਾਰਾ ਕਰਦੀ ਹੈ। ਕੋਰਟ ਨੇ CBI ਨੂੰ FIR ਕਰਕੇ ਪੜਤਾਲ ਕਰਨ ਅਤੇ 2 ਮਹੀਨੇ ਵਿੱਚ ਸਟੇਟਸ ਰਿਪੋਰਟ ਦਾਖਲ ਕਰਨ ਦਾ ਹੁਕਮ ਜਾਰੀ ਕੀਤਾ। ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚੀ ਆ ਅਤੇ ਦੇਖਦੇ ਹਾਂ ਵੀ 1-2 ਦਿਨਾਂ ਦੇ ਵਿੱਚ ਸੁਣਵਾਈ ਦੇ ਵਿੱਚ ਕਿਹੜੀ ਗੱਲ ਸਾਹਮਣੇ ਆਉਂਦੀ ਆ। ਇਸ ਖਬਰ ਦੇ ਉੱਤੇ ਟਿੱਪਣੀ ਕਰ ਲਿਆ ਦੋਸਤੋ, ਪਹਿਲੀ ਗੱਲ ਤਾਂ ਕਹਾਂਗੇ, ਲੰਘੇ ਕੱਲ੍ਹ ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਨੇ ਕਿਹਾ ਵੀ ਜਦੋਂ ਪੱਛਮੀ ਬੰਗਾਲ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਸੀ, ਉਸ ਤੋਂ ਪਹਿਲਾਂ ਵੀ ਕੇਂਦਰੀ ਜਾਂਚ ਏਜੰਸੀਆਂ ਪੱਛਮੀ ਬੰਗਾਲ ਦੇ ਵਿੱਚ ਸਰਗਰਮ ਹੋਈਆਂ ਸੀ, ਮਮਤਾ ਬੈਨਰਜੀ ਦੇ ਖਿਲਾਫ਼ ਇਵੇਂ ਸਰਗਰਮ ਹੋਈਆਂ। ਪਰ ਜਿਸ ਤਰੀਕੇ ਦੇ ਨਾਲ ਹੁਣ ਹਾਲਾਤ ਸਾਹਮਣੇ ਆ ਰਹੇ ਆ, ਉਹਦੇ ਵਿੱਚੋਂ ਮੈਂ ਨਹੀਂ ਗੱਲ ਕਹਿੰਦਾ ਵੀ ਪਾਈਏ ਸਿਆਸਤ ਤੋਂ ਪ੍ਰੇਰਿਤ ਆ ਜਾਂ ਨਹੀਂ ਸਿਆਸਤ ਤੋਂ ਪ੍ਰੇਰਿਤ, ਅਤੇ ਲੋਕਾਂ ਦੇ ਸਾਹਮਣੇ ਸਭ ਕੁਝ ਆ ਜਾਣਾ। ਪਰ ਇੰਨੀ ਗੱਲ ਜ਼ਰੂਰ ਆ ਵੀ ਇਸ ਵੇਲੇ ਆਮ ਆਦਮੀ ਪਾਰਟੀ ਨੂੰ ਘੇਰਾ ਚੋਖਾ ਪਿਆ। ਆਮ ਆਦਮੀ ਪਾਰਟੀ ਦੇ ਬੋਰਡ ਵੱਖ ਵੱਖ ਥਾਵਾਂ ਦੇ ਉੱਤੇ ਕੱਟੜ ਇਮਾਨਦਾਰੀ ਦੇ ਲੱਗੇ ਆ, ਪਰ ਹੁਣ ਦੋਸ਼ ਇਹ ਲੱਗ ਰਿਹਾ ਜੀ ਕਿ ਓਡੀ ਗੱਲ ਨਹੀਂ ਆ। ਇਹਦੇ ਵਿੱਚ ਕਿਹਦੀ ਕਿੰਨੀ ਭੂਮਿਕਾ ਨਜ਼ਰ ਆਉਂਦੀ ਆ, ਇਹ ਹੁਣ ਵਕਤ ਦੇ ਉੱਤੇ ਨਿਰਭਰ ਕਰਨ ਦੀ ਗੱਲ ਆ। ਜਿਵੇਂ ਨਵੇਂ ਨਵੇਂ ਖੁਲਾਸੇ ਹੋਣਗੇ, ਉਵੇਂ ਉਵੇਂ ਪੰਜਾਬ ਦੇ ਲੋਕਾਂ ਨੂੰ ਚਾਨਣ ਹੋਈ ਜਾਣਾ। ਹੁਣ ਕਾਂਗਰਸ ਦੇ ਵੱਲੋਂ ਵੀ ਗੱਲ ਕਹੀ ਗਈ ਆ ਕਿ ਆਮ ਆਦਮੀ ਪਾਰਟੀ ਦੇ ਨੇਤਾ ਭੱਜਣ ਨਾ, ਇਹ ਇੱਕੋ ਥਾਂ ਦੇ ਉੱਤੇ ਖੜ ਕੇ ਅਤੇ ਇਕੱਲੀ ਇਕੱਲੀ ਗੱਲ ਦਾ ਉੱਤਰ ਦੇਣ। ਇਹੀ ਗੱਲ ਅਕਾਲੀਆਂ ਨੇ ਕਹੀ ਆ ਅਤੇ ਇਹੀ ਗੱਲ ਹੋਰ ਧਿਰਾਂ ਵੀ ਕਹਿ ਰਹੀਆਂ। ਯਾਨੀ ਕਿ ਜਦੋਂ ਆਮ ਆਦਮੀ ਪਾਰਟੀ ਨੂੰ ਮੌਕਾ ਮਿਲਦਾ ਸੀ ਇਹਦਾ ਵੀ ਕੋਈ ਨੇਤਾ ਮੌਕਾ ਨਹੀਂ ਸੀ ਛੱਡਦਾ ਦੂਜਿਆਂ ਨੂੰ ਕਹਿ ਦਈਏ ਵੀ ਚੜਾਉਣ ਦਾ ਜਾਂ ਕਹਿ ਦਈਏ ਵੀ ਉਹਨਾਂ ਦੇ ਉੱਤੇ ਕਟਾਕਸ਼ ਕਰਨ ਦਾ ਜਾਂ ਉਹਨਾਂ ਨੂੰ ਆਰ ਲਾਉਣ ਦਾ ਅਤੇ ਹੁਣ ਭਾਈ ਦੂਜਿਆਂ ਦੇ ਕੋਲ ਮੌਕਾ ਅਤੇ ਉਹ ਆਮ ਆਦਮੀ ਪਾਰਟੀ ਦੇ ਉੱਤੇ ਆਰ ਲਾਉਂਦੇ ਵੀ ਭਾਈ ਹੁਣ ਦੱਸੋ ਕਿਵੇਂ ਕਰਨਾ ਦੱਸੋ ਵੀ ਭਾਈ ਹੁਣ ਕੀ ਭਾਵਕਦੀ ਆ ਸੋ ਦੇਖੋ ਗੱਲ ਤਾਂ ਫਿਰ ਇਨਸਾਫ ਦੀ ਆ ਜੇ ਤਾਂ ਆਮ ਆਦਮੀ ਪਾਰਟੀ ਦੇ ਕਿਸੇ ਨੇਤਾ ਦੇ ਕੋਲੋਂ ਕੋਈ ਦਸਤਾਵੇਜ਼ ਮਿਲਦੇ ਆ ਜਾਂ ਕਿਸੇ ਦੀ ਸ਼ਮੂਲੀਅਤ ਭ੍ਰਿਸ਼ਟਾਚਾਰ ਦੇ ਵਿੱਚ ਨਜ਼ਰ ਆਉਂਦੀ ਹੈ ਤੱਥਾਂ ਦੇ ਆਧਾਰ 'ਤੇ ਸਬੂਤਾਂ ਦੇ ਆਧਾਰ 'ਤੇ ਇਹ ਕਾਰਵਾਈ ਹੋਣੀ ਹੀ ਚਾਹੀਦੀ ਆ ਉਹ ਚਿਹਰੇ ਨਸ਼ਰ ਹੋਣੇ ਚਾਹੀਦੇ ਆ ਉਹ ਰਕਮ ਨਸ਼ਰ ਹੋਣੀ ਚਾਹੀਦੀ ਆ ਕਿੱਥੇ ਕੀ ਘਪਲੇਬਾਜ਼ੀ ਹੋਈ ਇਹਦੇ ਬਾਰੇ ਪਤਾ ਲੱਗਣਾ ਚਾਹੀਦਾ ਅਤੇ ਜੇ ਮੰਨ ਲਓ ਕੁਝ ਵੀ ਨਹੀਂ ਮਿਲਦਾ ਤਾਂ ਫਿਰ ਇਹ ਵੀ ਗੱਲ ਕਲੀਅਰ ਹੋਣੀ ਚਾਹੀਦੀ ਹੈ ਵੀ ਭਾਈ ਅਸੀਂ ਛਾਪੇਮਾਰੀ ਕੀਤੀ ਅਸੀਂ ਪੜਤਾਲ ਕੀਤੀ ਪਰ ਲੱਭਿਆ ਕੁਝ ਵੀ ਨਹੀਂ ਪਰ ਇਸ ਸਭ ਕੁਝ ਦਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਉੱਤੇ ਕਹਿੰਦੇ ਆ ਕਿ ਵੱਡਾ ਅਸਰ ਪੈਣਾ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ 100 ਤਰ੍ਹਾਂ ਦੇ ਤੌਖਲੇ ਲੰਘੇ ਕੱਲ੍ਹ ਤੋਂ ਹੀ ਖੜ੍ਹੇ ਹੋ ਗਏ ਆ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਅਸੀਂ ਇਮਾਨਦਾਰ ਹਾਂ ਵਿਰੋਧੀ ਪਾਰਟੀਆਂ ਗੱਲ ਕਹਿੰਦੀਆਂ ਇਮਾਨਦਾਰਾਂ ਦੇ ਘਰਾਂ ਵਿੱਚ ਛਾਪੇ ਨਹੀਂ ਪੈਂਦੇ ਹੁਣ ਆਮ ਆਦਮੀ ਪਾਰਟੀ ਆਉਂਦੇ ਸਮੇਂ ਦੇ ਵਿੱਚ ਕਿਵੇਂ ਪਾਕ ਸਾਫ ਹੋ ਕੇ ਲੋਕਾਂ ਦੇ ਸਾਹਮਣੇ ਆਊਗੀ ਇਹਦਾ ਪਤਾ ਲੱਗ ਜਾਣਾ ਅਤੇ CBI ਅਤੇ ED ਕੀ ਖੁਲਾਸੇ ਕਰਦੀ ਆ ਇਹਦਾ ਪਤਾ ਲੱਗ ਜਾਣਾ ਇਹਨਾਂ ਛਾਪਿਆਂ ਦਾ ਇਸ ਰੇਡ ਦਾ ਅਸਰ 2027 ਦੀਆਂ ਫਰਵਰੀ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜਾ ਪਊਗਾ ਕਿਉਂਕਿ ਇਹ ਨਹੀਂ ਵੀ ਹੁਣ ਜਦੋਂ ਛਾਪੇ ਪੈ ਗਏ ਤਾਂ ਕੱਲ੍ਹ ਨੂੰ ਗੱਲ ਖਤਮ ਹੋ ਗਈ ਅਤੇ ਬਾਅਦ ਦੇ ਵਿੱਚ ਆਉਣਾ ਹੀ ਨਹੀਂ ਕਿਸੇ ਨੇ ਇਹ ਹਾਲੇ ਸ਼ੁਰੂਆਤ ਆ ਪਿਛਲੇ ਕਈ ਦਿਨਾਂ ਤੋਂ ਅਸੀਂ ਵੀ ਇਹ ਗੱਲ ਕਹੀ ਸੀ ਕਿ 15 ਅਕਤੂਬਰ ਤੋਂ ਬਾਅਦ ਪੰਜਾਬ ਦਾ ਸਿਆਸੀ ਦ੍ਰਿਸ਼ ਉਹ ਨਹੀਂ ਹੋਣਾ ਜਿਹੜਾ ਕਿ ਨਜ਼ਰ ਆ ਰਿਹਾ ਅਤੇ ਹਾਲੇ ਤਾਂ 15 ਅਕਤੂਬਰ ਹੋਈ ਹੀ ਨਹੀਂ ਹਾਲੇ ਤਾਂ ਅੱਧ ਦੇ ਵਿੱਚ ਅਸੀਂ 15 ਅਕਤੂਬਰ ਦੇ ਵੀ ਅੱਧ ਦੇ ਵਿੱਚ ਆ ਮਤਲਬ ਇਹ ਜੀ ਕਿ ਪੰਜਾਬ ਦੇ ਸਿਆਸੀ ਮੋੜੇ ਦੇ ਵਿੱਚ ਬਹੁਤ ਵੱਡੇ ਨਵੇਂ ਮੋੜ ਆ ਗਏ ਆ ਅਤੇ ਦੇਖੋ ਭਾਈ ਕੀ ਬਣਦਾ ਕਿਹਦੀ ਸਰਕਾਰ ਆਉਣੀ ਆ ਇਹ ਤਾਂ ਚਲੋ ਫੇਸਬੁੱਕ ਦੇ ਉੱਤੇ ਲੜਾਈ ਲੜਨ ਵਾਲਿਆਂ ਅਤੇ ਗਾਲਾਂ ਕੱਢਣ ਵਾਲਿਆਂ ਦੇ ਹਿੱਸੇ ਦੀ ਗੱਲ ਆ ਵੀ ਭਾਈ ਸਾਡੇ ਵਾਲਾ ਬਣੂ ਤਾਂ ਸਾਡੇ ਵਾਲਾ ਬਣੂਗਾ ਮੁੱਖ ਮੰਤਰੀ ਪਰ ਇੰਨੀ ਗੱਲ ਜ਼ਰੂਰ ਆ ਵੀ ਭਾਈ ਜਿਹੜੇ ਇਹ ਛਾਪੇ ਹੁੰਦੇ ਆ ਇਹ ਜਿਹੜੀਆਂ ਕਹਿਣਗੇ ਬਰੇਡਾਂ ਵੱਖ ਵੱਖ ਥਾਵਾਂ 'ਤੇ ਪੈਂਦੀਆਂ ਇਹ ਜਿਹੜੀਆਂ ਖਬਰਾਂ ਨੇ ਵੋਟਰਾਂ ਦੇ ਮਨਾਂ ਵਿੱਚ 100 ਤਰ੍ਹਾਂ ਦੇ ਸਵਾਲ ਖੜ੍ਹੇ ਕਰ ਜਾਂਦੀਆਂ ਕੀ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਸੱਚੀ ਮੁੱਚੀ ਕਥਿਤ ਤੌਰ ਦੇ ਉੱਤੇ ਭ੍ਰਿਸ਼ਟਾਚਾਰ ਦੀਆਂ ਵਿਉਂਤਾਂ ਹੁੰਦੀਆਂ ਸੀ ਕੀ ਪੋਸਟਿੰਗ ਪੈਸੇ ਲੈ ਕੇ ਕਰਵਾਈ ਜਾਂਦੀ ਸੀ ਕੀ ਬਦਲੀਆਂ ਦੇ ਪੈਸੇ ਚੱਲਦੇ ਸੀ ਕੀ ਟੈਂਡਰਾਂ ਦੇ ਵਿੱਚ ਕਥਿਤ ਘਪਲੇਬਾਜ਼ੀ ਚੱਲਦੀ ਸੀ ਕੀ CLU ਦੇ ਮਾਮਲੇ ਦੇ ਵਿੱਚ ਕਈ ਤਰ੍ਹਾਂ ਦੇ ਲੈਣ ਦੇਣ ਚੱਲਦੇ ਸੀ ਇਹਦਾ ਹੁਣ ਪਤਾ ਮੁਕੰਮਲ ਤੌਰ ਦੇ ਉੱਤੇ ਸਾਫ਼ ਅਤੇ ਸਪਸ਼ਟ ਤਰੀਕੇ ਨਾਲ ਲੱਗਣਾ ਹੀ ਚਾਹੀਦਾ ਲੰਘੇ ਕੱਲ੍ਹ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਅਤੇ ਇੰਡੀਆ ਗੱਠਜੋੜ ਦੀਆਂ ਕਈ ਹੋਰ ਧਿਰਾਂ ਦੇ ਵੱਲੋਂ ਗਿਆਨੇਸ਼ ਕੁਮਾਰ ਜਿਹੜੇ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਆ ਉਹਨਾਂ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ ਅਤੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਗਈ ਆ ਜਿਸ ਤਰੀਕੇ ਦੇ ਨਾਲ ਮੁੱਖ ਚੋਣ ਕਮਿਸ਼ਨਰ ਨੂੰ ਘੇਰਾ ਪਿਆ ਉਸ ਤੋਂ ਬਾਅਦ ਵਿਰੋਧੀ ਪਾਰਟੀਆਂ ਇਸ ਗੱਲੋਂ ਆਸਵੰਦ ਆ ਕਿ ਅਸੀਂ ਇਹ ਵਿਕਟ ਲੈ ਡਿੱਗਾਂਗੇ ਸੱਤਾਧਾਰੀ ਧਿਰ ਇਸ ਮਾਮਲੇ ਦੇ ਉੱਤੇ ਬਹੁਤਾ ਨਹੀਂ ਬੋਲਦੀ ਉਹ ਚੁੱਪ ਆ ਪਰ ਲੰਘੇ ਕੱਲ੍ਹ ਰਾਹੁਲ ਗਾਂਧੀ ਨੂੰ ਪ੍ਰਿਯੰਕਾ ਗਾਂਧੀ ਨੂੰ ਅਤੇ ਕਈ ਹੋਰਨਾਂ ਨੂੰ ਕਾਂਗਰਸਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਪੁਲਿਸ ਨੇ ਅਤੇ ਉਹ ਇੱਕ ਥਾਂ ਦੇ ਉੱਤੇ ਲੈ ਗਈ ਅਤੇ 8 ਘੰਟੇ ਪ੍ਰਦਰਸ਼ਨ ਇਹ ਚੱਲਿਆ ਰਾਹੁਲ ਗਾਂਧੀ ਇਸ ਗੱਲ ਦੇ ਉੱਤੇ ਅੜੇ ਰਹੇ ਆ ਕਿ ਸਾਨੂੰ ਤੁਸੀਂ ਗਿਆਨੇਸ਼ਵਰ ਕੁਮਾਰ ਦੇ ਨਾਲ ਮਿਲਾਓ ਅਸੀਂ ਗਿਆਨੇਸ਼ ਕੁਮਾਰ ਦੇ ਨਾਲ ਮਿਲ ਕੇ ਅਤੇ ਗੱਲਬਾਤ ਕਰਨੀ ਚਾਹੁੰਦੇ ਦੇਸ਼ ਦੇ ਨਾਗਰਿਕ ਹਾਂ ਅਸੀਂ ਵੋਟਾਂ ਪਾਉਂਦੇ ਹਾਂ ਅਸੀਂ ਵੋਟਾਂ 'ਚ ਖੜ੍ਹਦੇ ਹਾਂ ਅਸੀਂ ਚੋਣ ਕਮਿਸ਼ਨ ਦਾ ਸਤਿਕਾਰ ਕਰਦੇ ਹਾਂ ਪਰ ਸਤਿਕਾਰ ਵਾਲੀ ਗੱਲ ਆਹਮੋ ਸਾਹਮਣੇ ਸਵਾਲਾਂ ਦੇ ਰੂਪ ਦੇ ਵਿੱਚ ਹੋਣੀ ਚਾਹੀਦੀ ਆ ਅਸੀਂ ਸਵਾਲ ਕਰਨਾ ਚਾਹੁੰਦੇ ਵੀ ਤੁਸੀਂ ਬੀਤੇ 'ਚ ਕੀਤਾ ਕੀ ਆ ਦਿੱਲੀ ਦੀ ਪੁਲਿਸ ਨੇ ਗੱਲ ਕਹੀ ਆ ਕਿ ਰਾਹੁਲ ਗਾਂਧੀ ਨੇ ਜਾਂ ਇਹਨਾਂ ਦੀ ਸਿਆਸੀ ਧਿਰ ਨੇ ਪਰਮਿਸ਼ਨ ਨਹੀਂ ਲਈ ਪ੍ਰਦਰਸ਼ਨ ਕਰਨ ਦੀ ਰਾਹੁਲ ਹੋਰਾਂ ਨੇ ਗੱਲ ਕਹੀ ਆ ਕਿ ਪ੍ਰਦਰਸ਼ਨ ਦੇ ਲਈ ਪਰਮਿਸ਼ਨ ਤੁਸੀਂ ਆਪੇ ਜਾਰੀ ਕਰ ਲਓ ਅਸੀਂ ਉੱਥੇ ਚਲੇ ਜਾਵਾਂਗੇ ਪਰ ਅਸੀਂ ਪਿੱਛੇ ਨਹੀਂ ਹਟਾਂਗੇ ਉੱਧਰ ਕਾਂਗਰਸ ਜਨਤਾ ਪਾਰਟੀ ਦੇ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਤੇ ਸੰਘਰਸ਼ ਲਿਖਿਆ ਗਿਆ ਸ਼ਿਵ ਸੈਨਾ ਦੇ ਵੱਲੋਂ ਉਧਵ ਠਾਕਰੇ ਅਤੇ ਰਾਜ ਠਾਕਰੇ ਦੇ ਵੱਲੋਂ ਮਿਲ ਕੇ ਮਹਾਰਾਸ਼ਟਰ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ਼ ਮਮਤਾ ਬੈਨਰਜੀ ਦੀ ਧਿਰ ਦੇ ਵੱਲੋਂ ਤ੍ਰਿਣਮੂਲ ਕਾਂਗਰਸ ਦੇ ਵੱਲੋਂ ਪੱਛਮੀ ਬੰਗਾਲ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਯਾਨੀ ਕਿ ਕੁੱਲ ਪੰਜਾਬ ਦੇ ਵਿੱਚ ਹੀ ਨਹੀਂ ਸਗੋਂ ਭਾਰਤ ਦੇ ਵੱਖ ਵੱਖ ਹੋਰ ਸੂਬਿਆਂ ਦੇ ਵਿੱਚ ਵੀ ਮੁੱਖ ਚੋਣ ਕਮਿਸ਼ਨਰ ਦੇ ਉੱਤੇ ਸਵਾਲ ਉੱਠੇ ਆ SIR ਦੇ ਮੁੱਦੇ ਦੇ ਉੱਤੇ ਅਤੇ ਮਨ ਆਈਆਂ ਕਰਨ ਦੇ ਮਾਮਲੇ ਦੇ ਉੱਤੇ ਇਹ ਸਵਾਲ ਨਿਕਲੇ ਸਾਹਮਣੇ ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਫਿਰ ਕਰਨ ਟਿੱਪਣੀ ਦਿੱਲੀ ਪੁਲਿਸ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਲੰਘੇ ਕੱਲ੍ਹ ਆਥਣ ਦੇ ਵੇਲੇ ਹਿਰਾਸਤ ਦੇ ਵਿੱਚ ਲਿਆ ਹਿਰਾਸਤ ਦੇ ਵਿੱਚ ਲਏ ਗਏ ਸਾਰੇ 250 ਤੋਂ ਵੱਧ ਲੋਕਾਂ ਨੂੰ ਕਿੰਗਜ਼ਵੇ ਕੈਂਪ ਪੁਲਿਸ ਸਟੇਸ਼ਨ ਦੇ ਵਿੱਚ ਰੱਖਿਆ ਗਿਆ SIR ਦੇ ਵਿਰੋਧ ਅਤੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ 8 ਘੰਟੇ ਤੋਂ ਵੱਧ ਸਮੇਂ ਤੱਕ ਆਕਾਸ਼ਵਾਣੀ ਭਵਨ ਕੰਪਲੈਕਸ ਦੇ ਵਿੱਚ ਉਹ ਧਰਨੇ 'ਤੇ ਬੈਠੇ ਰਹੇ ਰਾਹੁਲ ਨੇ ਕਿਹਾ ਉਹ ਗਿਆਨੇਸ਼ ਕੁਮਾਰ ਨੂੰ ਮਿਲੇ ਬਿਨਾਂ ਕਿਤੇ ਨਹੀਂ ਜਾਣਗੇ ਪੁਲਿਸ ਜਦੋਂ ਉਹਨਾਂ ਨੂੰ ਹਟਾਉਣ ਪਹੁੰਚੀ ਤਾਂ ਵਰਕਰਾਂ ਨੇ ਪੁਲਿਸ ਨੂੰ ਘੇਰ ਲਿਆ ਮੰਗਲਵਾਰ ਯਾਨੀ ਕਿ ਲੰਘੇ ਕੱਲ੍ਹ ਸਵੇਰੇ 10 ਵਜੇ ਸੰਸਦ ਦੇ ਮਕਰ ਦੁਆਰ ਤੋਂ ਸ਼ੁਰੂ ਹੋਇਆ ਵਿਰੋਧੀ ਧਿਰਾਂ ਦਾ ਸੇਵ ਡੈਮੋਕਰੇਸੀ ਮਾਰਚ ਪੁਲਿਸ ਨੇ ਦੁਪਹਿਰੇ 12:30 ਆਕਾਸ਼ਵਾਣੀ ਦੇ ਕੋਲ ਰੋਕ ਦਿੱਤਾ ਸੀ। ਇਸ ਤੋਂ ਬਾਅਦ ਰਾਹੁਲ ਪ੍ਰਿਯੰਕਾ ਨੂੰ ਬੱਸ ਦੇ ਵਿੱਚ ਬਿਠਾਇਆ ਗਿਆ ਪਰ ਦੋਵੇਂ ਜਾਣੇ ਉਤਰ ਕੇ ਉੱਥੇ ਹੀ ਧਰਨੇ 'ਤੇ ਬੈਠ ਗਏ। ਰਾਹੁਲ ਦਾ ਦਾਅਵਾ ਸੀ ਕਿ 20 ਵਿਰੋਧੀ ਪਾਰਟੀਆਂ ਦੇ 300 ਤੋਂ ਵੱਧ ਸੰਸਦ ਮੈਂਬਰ ਸਾਡੇ ਨਾਲ ਮੌਜੂਦ ਨੇ। ਅਸਲ ਵਿੱਚ ਦਿੱਲੀ ਅਤੇ ਮੁੰਬਈ ਦੇ

0: safety, and spread the word about making smart choices every time you plug into charge. Buy only certified and approved chargers and cords. Otherwise, you could damage the battery or create a fire risk. Charge safely on a hard, flat surface like a table, desk, or floor. Unplug the device when it's fully charged to prevent overheating and reduce battery stress. This Fire Prevention Week, remember, safe charging is a superpower. A message from the Manitoba government.
1: ਉਧਰ ਦਿੱਲੀ ਪੁਲਿਸ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਪਤਾ ਲੱਗਾ ਕਿ ਇੰਡੀਆ ਬਲਾਕ ਦੇ ਨੇਤਾ 6 ਅਕਤੂਬਰ ਨੂੰ ਸਵੇਰੇ 10:30 ਵਜੇ ਸੰਸਦ ਭਵਨ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਦੇ ਵੱਲ ਮਾਰਚ ਕਰਨਗੇ। ਇਸ ਲਈ ਕੋਈ ਵੀ ਅਰਜ਼ੀ ਨਹੀਂ ਸੀ ਦਿੱਤੀ ਗਈ ਅਤੇ ਪੁਲਿਸ ਨੇ ਕਿਹਾ ਜੀ ਕਿ ਸਾਡੇ ਵੱਲੋਂ ਕੋਈ ਪਰਮਿਸ਼ਨ ਨਹੀਂ ਸੀ ਜਾਰੀ ਕੀਤੀ ਗਈ। ਇਸ ਜਮਾਵੜੇ ਨੂੰ BNS ਦੀ ਧਾਰਾ 163 ਦੇ ਤਹਿਤ ਸੁਰੱਖਿਆ ਪ੍ਰਬੰਧਾਂ ਦਾ ਉਲੰਘਣ ਮੰਨਿਆ ਗਿਆ ਅਤੇ ਪੁਲਿਸ ਨੇ ਵਾਰ ਵਾਰ ਐਲਾਨ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਵਾਪਸ ਜਾਣ ਦੀ ਅਪੀਲ ਕੀਤੀ, ਪਰ ਇਸ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੇ ਹੁਕਮਾਂ ਦਾ ਪਾਲਣ ਨਹੀਂ ਕੀਤਾ ਅਤੇ ਉਹ ਉੱਥੇ ਡਟੇ ਰਹੇ। 260 ਵਿਅਕਤੀਆਂ ਜਿਹਦੇ ਵਿੱਚ 10 ਸੰਸਦ ਮੈਂਬਰ ਵੀ ਸ਼ਾਮਲ ਸਨ ਨੂੰ ਹਿਰਾਸਤ ਦੇ ਵਿੱਚ ਲੈ ਕੇ ਦਿੱਲੀ ਦੇ ਵੱਖ ਵੱਖ ਪੁਲਿਸ ਥਾਣਿਆਂ ਦੇ ਵਿੱਚ ਲਿਆਂਦਾ ਗਿਆ। ਪੁਲਿਸ ਦੇ ਮੁਤਾਬਕ ਉੱਥੇ ਅਸੀਂ ਬਣਦੀ ਸਰਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਉੱਤੇ ਕਰ ਰਹੇ ਹਾਂ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਕਹਾਂਗੇ ਇਹ ਬੜੀ ਸਪਸ਼ਟ ਗੱਲ ਆ ਕਿ ਸਾਡੇ ਚੋਣ ਕਮਿਸ਼ਨਰ ਦੇ ਉੱਤੇ ਸਵਾਲ ਉੱਠਣੇ ਛੋਟਾ ਮੁੱਦਾ ਨਹੀਂ ਆ। ਦੋ ਉਹਨਾਂ ਦੇ ਨਾਲ ਦੇ ਸਹਿਯੋਗੀਆਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਪਿਛਲੇ 10 ਮਹੀਨਿਆਂ ਵਿੱਚ ਅਸੀਂ 14 ਇਤਰਾਜ਼ ਦਰਜ ਕੀਤੇ, ਇੱਕ ਦਿਨ ਦੇ ਵਿੱਚ 4-4 ਇਤਰਾਜ਼ ਦਰਜ ਕੀਤੇ, ਪਰ ਸਾਡੀ ਕਿਸੇ ਗੱਲ ਦੇ ਉੱਤੇ ਅਮਲ ਨਹੀਂ ਕੀਤਾ ਗਿਆ। SIR ਦਾ ਮੁੱਦਾ ਭਾਰਤ ਦੇ ਵਿੱਚ ਇੰਨਾ ਵੱਡਾ ਕਿ 13 ਕਰੋੜ ਤੋਂ ਵੱਧ ਤਾਂ ਵੋਟ ਕੱਟੀ ਗਈ ਆ, ਇਕੱਲੇ ਪੰਜਾਬ ਦੀ ਗੱਲ ਕਰੀਏ 20 ਲੱਖ ਦੇ ਕਰੀਬ ਤਾਂ ਇੱਥੋਂ ਵੋਟ ਕੱਟੀ ਗਈ ਆ। ਹੁਣ ਇਹ ਵੋਟ ਆ ਜਿਹੜੀ ਕੱਟੀ ਗਈ ਇਹ ਕਿਹਨੂੰ ਆਉਂਦੇ ਸਮੇਂ 'ਚ ਜਿਤਾਊਗੀ ਅਤੇ ਕਿਹਦੀਆਂ ਜੜ੍ਹਾਂ ਦੇ ਵਿੱਚ ਤੇਲ ਪਾਊਗੀ ਇਹ ਸਮੇਂ ਨੇ ਬਿਆਨ ਕਰਨਾ। ਪਰ ਜਦੋਂ ਗਿਆਨੇਸ਼ ਕੁਮਾਰ ਦੇ ਉੱਤੇ ਸਵਾਲ ਉੱਠੇ ਆ ਅਤੇ ਫਿਰ ਵਿਰੋਧੀ ਧਿਰਾਂ ਇਕੱਠੀਆਂ ਹੋਈਆਂ ਅਤੇ ਇਸ ਗੱਲ ਦੀ ਮੰਗ ਕੀਤੀ ਜਾ ਰਹੀ ਆ ਕਿ ਵੋਟਾਂ ਜਿਹੜੀਆਂ ਆ 2027 ਦੇ ਵਿੱਚ ਪੈਣੀਆਂ ਅਗਲੇ ਸਾਲ, ਉਹ ਜੀ 2025 ਦੀ ਵੋਟਿੰਗ ਲਿਸਟ ਦੇ ਮੁਤਾਬਕ ਵੋਟਾਂ ਪਵਾਈਆਂ ਜਾਣ, ਨਾ ਕਿ SIR ਦੇ ਆਧਾਰ 'ਤੇ। ਹੁਣ ਤਾਂ ਮੰਗ ਇਸ ਗੱਲ ਦੀ ਵੀ ਹੋ ਰਹੀ ਆ ਕਿ ਬੈਲਟ ਪੇਪਰ ਦੇ ਰਾਹੀਂ ਚੋਣਾਂ ਹੋਣੀਆਂ ਚਾਹੀਦੀਆਂ ਅਤੇ EVM ਦਾ ਖਹਿੜਾ ਛੁੱਟਣਾ ਚਾਹੀਦਾ। ਪਰ ਗੱਲ ਇਹ ਜੀ ਕਿ ਕੀ ਚੋਣ ਕਮਿਸ਼ਨਰ ਦੇ ਵੱਲੋਂ ਵਿਰੋਧੀ ਪਾਰਟੀਆਂ ਦੀਆਂ ਇਹਨਾਂ ਗੱਲਾਂ ਦੇ ਉੱਤੇ ਅਮਲ ਕੀਤਾ ਜਾਊਗਾ।
2: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ, ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
1: ਕੀ ਗਿਆਨੇਸ਼ ਕੁਮਾਰ ਦੇ ਵੱਲੋਂ ਅਸਤੀਫਾ ਦਿੱਤਾ ਜਾਊਗਾ? ਗਿਆਨੇਸ਼ ਕੁਮਾਰ ਦੇ ਵੱਲੋਂ ਹਾਲੇ ਤੱਕ ਇਸ ਮੁਤਲਕ ਗੱਲ ਕੋਈ ਖੁੱਲ੍ਹ ਕੇ ਕੀਤੀ ਨਹੀਂ ਗਈ। ਚਾਹੀਦਾ ਇਹ ਆ ਕਿ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਂ ਕਹਿ ਦਈਏ 1-on-1 ਕਰਕੇ ਵਿਰੋਧੀ ਪਾਰਟੀਆਂ ਦੇ ਨਾਲ, ਜੇ ਉਹ ਸਹੀ ਆ ਤਾਂ ਨਿਰਉੱਤਰ ਕਰ ਦਿੱਤਾ ਜਾਵੇ ਵਿਰੋਧਕਾਂ ਨੂੰ, ਅਤੇ ਜੇ ਵਿਰੋਧੀ ਸਹੀ ਆ ਤਾਂ ਗਿਆਨੇਸ਼ ਕੁਮਾਰ ਨੂੰ ਨਿਰਉੱਤਰ ਕੀਤਾ ਜਾਵੇ ਅਤੇ ਲੋਕਾਂ ਦੇ ਵਿੱਚ ਵੀ ਸਹੀ ਗੱਲ ਪਹੁੰਚੇ। ਪਰ ਇੱਦਾਂ ਪਹੁੰਚਾਉਣ ਦੀ ਕੋਈ ਖੇਚਲ ਹੀ ਨਹੀਂ ਕਰ ਰਿਹਾ ਅਤੇ ਮਾਮਲਾ ਉੱਥੇ ਦਾ ਉੱਥੇ ਖੜ੍ਹਾ, ਵਿਰੋਧ ਉੱਥੇ ਦੇ ਉੱਥੇ ਲਗਾਤਾਰ ਜਾਰੀ ਆ। ਲੰਘੇ ਕੱਲ੍ਹ ਇੱਕ ਬੜੀ ਦੁਖਦਾਈ ਖਬਰ ਆਈ ਆ, ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਕਤੂਤ। ਇਸ ਪਿੰਡ ਦੇ ਸਰਪੰਚ, ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਅਸ਼ਵਨੀ ਕੁਮਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤੂਤ ਪਿੰਡ ਦੇ ਸਰਪੰਚ ਅਸ਼ਵਨੀ ਕੁਮਾਰ ਨੂੰ ਉਹਨਾਂ ਦੀ ਪਤਨੀ ਨੇ ਗੱਲ ਕਹੀ ਆ ਕਿ ਪਿਛਲੇ ਕੁਝ ਕੁ ਸਮੇਂ ਤੋਂ ਫਰੌਤੀਆਂ ਦੇ ਫੋਨ ਵੀ ਆ ਰਹੇ ਸੀ, ਧਮਕੀਆਂ ਦੇ ਫੋਨ ਆ ਰਹੇ ਸੀ, 50 ਲੱਖ ਰੁਪਏ ਦੀ ਫਰੌਤੀ ਮੰਗੀ ਜਾ ਰਹੀ ਸੀ। ਉਹ ਆਪਦੀ ਇਨੋਵਾ ਗੱਡੀ ਦੇ ਵਿੱਚ ਚਿੱਟੇ ਦਿਨ ਦਿਹਾੜੇ ਪਿੰਡ ਦੇ ਵਿੱਚ ਹੀ ਸੀ, ਡਰਾਈਵਰ ਗੱਡੀ ਚਲਾ ਰਿਹਾ ਅਤੇ ਉਹ ਨਾਲ ਬੈਠੇ ਆ, ਅਤੇ ਮੋਟਰਸਾਈਕਲ ਦੇ ਉੱਤੇ 2 ਜਣੇ ਆਉਂਦੇ, ਮੂੰਹ ਢੱਕੇ ਹੋਏ ਅਤੇ ਗੋਲੀਆਂ ਮਾਰ ਕੇ ਅਤੇ ਫਰਾਰ ਹੋ ਜਾਂਦੇ ਆ। 3 ਗੋਲੀਆਂ ਵੱਜ ਗਈਆਂ ਸਰਪੰਚ ਦੇ ਅਤੇ ਉਹਨਾਂ ਦੀ ਮੌਤ ਹੋ ਗਈ ਆ, ਅਤੇ ਡਰਾਈਵਰ ਦੇ ਛਰੇ ਲੱਗੇ ਆ ਅਤੇ ਉਹ ਇਸ ਵੇਲੇ ਹਸਪਤਾਲ ਦੇ ਵਿੱਚ ਦਾਖਲ ਆ। ਪੁਲਿਸ ਦੇ ਵੱਲੋਂ CCTV ਕੈਮਰੇ ਦੀ ਪੜਤਾਲ ਕੀਤੀ ਜਾ ਰਹੀ ਆ ਅਤੇ ਕਹਿੰਦੇ ਜੀ ਅਸੀਂ ਬਹੁਤ ਜਲਦ ਇਹਨਾਂ ਲੋਕਾਂ ਤੱਕ, ਇਹਨਾਂ ਕਾਤਲਾਂ ਤੱਕ ਪਹੁੰਚ ਜਾਵਾਂਗੇ। ਸ਼ਾਇਦ ਪੁਲਿਸ ਪਹੁੰਚ ਵੀ ਜਾਵੇ, ਅਸੀਂ ਨਹੀਂ ਗੱਲ ਕਹਿੰਦੇ ਕਿ ਨਹੀਂ ਪਹੁੰਚਣੀ, ਪਰ ਜਿਹੜਾ ਬੰਦਾ ਮਾਰ ਦਿੱਤਾ ਗਿਆ ਉਹ ਕਦੇ ਵਾਪਸ ਨਹੀਂ ਆਉਣਾ। ਅਤੇ ਹੁਣ ਪੰਜਾਬ ਦੇ ਲੋਕਾਂ ਵਾਸਤੇ ਵੀ ਇੱਕ ਸਵਾਲ ਆ, ਪਿਛਲੇ ਕਈ ਦਿਨਾਂ ਤੋਂ ਇਸ ਗੱਲ ਦੀ ਚਰਚਾ ਚੱਲਦੀ ਆ ਕਿ ਮੈਡ ਸੰਧੂ ਨੂੰ ਇਸ ਕਰਕੇ ਮਾਰਿਆ ਗਿਆ ਕਿ ਉਹਨੇ ਗੰਦ ਬਹੁਤ ਪਾਇਆ। ਕੁਝ ਲੋਕ ਇਹ ਗੱਲ ਕਹਿੰਦੇ ਆ ਨਾ, ਗਾਲਾਂ ਕੱਢਣ ਵਾਲੇ ਵੀ ਆ ਵੀ ਚੰਗਾ ਹੋਇਆ, ਕਈਆਂ ਨੂੰ ਦੁੱਖ ਵੀ ਆ। ਬੰਦਾ ਕਹਿੰਦਾ ਵੀ ਯਾਰ ਉਹਦੀ ਵੱਖਰੀ ਜ਼ਿੰਦਗੀ ਸੀ, ਆਪਾਂ ਉਸ ਗੱਲ ਤੋਂ ਕੀ ਲੈਣਾ, ਆਪਾਂ ਰੀਲਾਂ ਵੇਖਦੇ ਹੀ ਨਾ ਉਹਦੀਆਂ। ਪਰ ਜਿਹਨੂੰ ਇਹ ਲੱਗਦਾ ਵੀ ਉਹਨੇ ਗੰਦ ਬਹੁਤ ਪਾਇਆ, ਹੁਣ ਉਹਨਾਂ ਨੂੰ ਪੁੱਛਣਾ ਬਣਦਾ ਕਿ ਅਸ਼ਵਨੀ ਕੁਮਾਰ ਨੇ ਕਿਹੜਾ ਗੰਦ ਪਾਇਆ ਸੀ। ਗੋਲੀਆਂ ਪੰਜਾਬ ਦੇ ਵਿੱਚ ਨਿੱਤ ਦਾ ਕੰਮ ਬਣ ਗਿਆ। ਤੁਸੀਂ ਦੇਖੋ ਵੀ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਕਿੰਨੇ ਸਰਪੰਚਾਂ ਦਾ ਹੀ ਕਤਲ ਹੋ ਗਿਆ, ਬਾਕੀ

0: ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਹੋਰ ਵੀ ਕੀਮਤੀ ਆ, ਪਰ ਤੁਸੀਂ ਦੇਖੋ ਵੀ ਸਰਪੰਚ ਕਿੰਨੇ ਮਾਰ ਦਿੱਤੇ ਗਏ ਆ। ਫਲਾਣੇ ਪਿੰਡ ਦਾ ਸਰਪੰਚ ਮਾਰਤਾ, ਫਲਾਣੇ ਪਿੰਡ ਦਾ ਸਰਪੰਚ ਮਾਰਤਾ, ਉੱਧਰ ਗੋਲੀ ਚੱਲ ਗਈ, ਉੱਧਰ ਗੋਲੀ ਦੀ ਧਮਕੀ ਆ ਗਈ, ਆਹ ਕੁਝ ਹੋਈ ਜਾਂਦਾ ਤੇ ਪੰਜਾਬ ਦਾ ਬਣੂਗਾ ਕਿ? ਸੋਚਣ ਵਿਚਾਰਨ ਵਾਲੀ ਗੱਲ ਇਹ ਆ।
1: ਪ੍ਰਸਟੀਨ ਡੈਂਟਲ, ਪ੍ਰਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444, 4313174444।
0: ਕਦੇ ਮਾਝੇ ਦੇ ਵਿੱਚੋਂ, ਕਦੇ ਮਾਲਵੇ ਦੇ ਵਿੱਚੋਂ ਖਬਰਾਂ ਮੁੱਕਦੀਆਂ ਹੀ ਨਹੀਂ, ਤੇ ਜਦੋਂ ਅਸੀਂ ਵਰਗ ਵੰਡ ਕਰਨੀ ਹੁੰਦੀ, ਅਸੀਂ ਕਹਿੰਦੇ ਨੇ ਜੀ ਆਹ ਦੇਖੋ ਜੀ, ਮੈਡ ਸੰਧੂ ਨੇ ਗੰਦ ਬਹੁਤ ਪਾਇਆ ਸੀ, ਕੰਚਨ ਕੁਮਾਰੀ ਨੇ ਗੰਦ ਬਹੁਤ ਪਾਇਆ ਸੀ, ਫਲਾਣੀ ਨੇ ਐਂ ਬੜਾ ਕੀਤਾ ਸੀ, ਇਹ ਤਾਂ ਚਲੋ ਜੀ ਇਸ ਕਰਕੇ ਮਾਰ ਦਿੱਤੇ ਆ। ਹੁਣ ਦੱਸੋ ਵੀ ਜਿਹੜਾ ਨਿੱਤ ਕਿਤੇ ਗੋਲੀ ਚੱਲਦੀ ਆ, ਕਦੇ ਕਿਸੇ ਕਾਰੋਬਾਰੀ ਦਾ ਕਤਲ ਹੋ ਗਿਆ, ਕਦੇ ਕਿਸੇ ਰਾਹ ਜਾਂਦੇ ਬੰਦੇ ਦਾ ਕਤਲ ਹੋ ਗਿਆ, ਕਦੇ ਕਿਸੇ ਸਰਪੰਚ ਨੂੰ ਮਾਰਤਾ, ਕਦੇ ਕਿਸੇ ਹੋਰ ਨੂੰ ਮਾਰਤਾ, ਇਹਨਾਂ ਨੇ ਵੀ ਗੰਦ ਬਹੁਤ ਪਾਇਆ। ਦਾ ਮਤਲਬ ਕਹਿਣ ਦਾ ਭਾਵ ਇਹ ਜੀ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਇਹੋ ਜਿਹੀ ਆ। ਪੰਜਾਬ ਦੇ ਵਿੱਚ ਜਿੰਨਾ ਇਸ ਵੇਲੇ 1 ਨੰਬਰ ਦੇ ਵਿੱਚ ਰਜਿਸਟਰਡ ਅਸਲਾ ਹੋਊਗਾ, ਉਹਦੇ ਨਾਲੋਂ ਮੈਨੂੰ ਲੱਗਦਾ ਵੀ ਕਈ ਗੁਣਾ ਵੱਧ ਤਾਂ 2 ਨੰਬਰ ਹੀ ਅਸਲਾ ਹੋਣਾ। ਹਾਲਾਤ ਇਸ ਤਰੀਕੇ ਦੇ ਪੰਜਾਬ ਦੇ ਵਿੱਚ ਬਣੇ ਪਏ ਆ। ਸੋ ਵੇਨੇ ਕੀ ਬਣਦਾ, ਪੁਲਿਸ ਕਿਸ ਥਾਂ ਦੇ ਉੱਤੇ ਪਹੁੰਚ ਕੇ ਅਤੇ ਕਿਵੇਂ ਮੁਕੰਮਲ ਇਹਨਾਂ ਲੋਕਾਂ ਦਾ ਟਾਕਰਾ ਕਰਨੀ ਆ, ਜਾਂ ਇਹਨਾਂ ਨੂੰ ਸਬਕ ਸਿਖਾਉਂਦੀ ਹੈ, ਸਮਾਂ ਦੱਸੂਗਾ। ਪਰ ਲੰਘੇ ਕੱਲ੍ਹ ਇੱਕ ਹੋਰ ਜਾਣਕਾਰੀ ਆਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ। ਇਹ ਗੱਲ ਕਹੀ ਗਈ ਹੈ ਕਿ ਜਿਹੜੀ ਅਸੀਂ 4 ਮੈਂਬਰੀ ਕਮੇਟੀ ਬਣਾਈ ਸੀ ਅਨੰਦਪੁਰ ਸਾਹਿਬ ਦੀਆਂ ਸਰਾਵਾਂ ਦੇ ਪੜਤਾਲ ਬਾਰੇ ਰਿਪੋਰਟ ਤਿਆਰ ਕਰਨ ਨੂੰ ਕਿਹਾ ਸੀ, ਉਹਨੇ ਰਿਪੋਰਟ ਆਪਣੀ ਸੌਂਪ ਦਿੱਤੀ ਆ। ਇਹਦੇ ਵਿੱਚ ਕਈ ਕਥਿਤ ਬੇਨਿਯਮੀਆਂ ਸਾਹਮਣੇ ਆਈਆਂ। ਉਹ ਬੇਨਿਯਮੀਆਂ ਕਿਹੜੀਆਂ, ਪਹਿਲਾਂ ਤਾਂ ਇਹਦਾ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ 4 ਮੈਂਬਰੀ ਸਬ ਕਮੇਟੀ ਦੀ ਜਾਂਚ ਰਿਪੋਰਟ ਜਨਤਕ ਕਰ ਦਿੱਤੀ ਗਈ ਆ। ਇਹਦੇ ਵਿੱਚ 3 ਵੱਡੇ ਦਾਅਵੇ ਤੇ ਖੁਲਾਸੇ ਕੀਤੇ ਗਏ ਆ। 15 ਦਿਨ ਦੇ ਵਿੱਚ ਤਿਆਰ ਰਿਪੋਰਟ ਦੇ ਮੁਤਾਬਕ ਸਬੰਧਤ ਔਰਤ ਲਗਾਤਾਰ 6 ਮਹੀਨੇ ਇੱਕ ਹੀ ਸਰਾਂ ਦੇ ਵਿੱਚ ਨਹੀਂ ਰੁਕੀ, ਉਹ ਵੱਖ ਵੱਖ ਤਰੀਕਿਆਂ ਦੇ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਅੰਬ ਸਾਹਿਬ ਅਤੇ ਗੁਰੂ ਅਰਜਨ ਦੇਵ ਨਿਵਾਸ ਦੇ ਵਿੱਚ ਰੁਕੀ ਸੀ। ਧਾਮੀ ਨੇ ਰਜਿਸਟਰ ਦੀਆਂ ਕਾਪੀਆਂ ਦਿਖਾਉਂਦੇ ਹੋਏ ਦੱਸਿਆ ਕਿ ਐਂਟਰੀ ਨੰਬਰ 246 ਤੋਂ ਬਾਅਦ ਰਿਕਾਰਡ ਦੇ ਵਿੱਚ ਕਾਂਡ ਛਾਂਟ ਕੀਤੀ ਗਈ ਆ। ਐਂਟਰੀ ਨੰਬਰ 247 ਤੋਂ 281 ਦਰਮਿਆਨ ਫਰਜ਼ੀ ਲਾਈਨਾਂ ਜੋੜੀਆਂ ਗਈਆਂ ਨੇ ਅਤੇ ਲਿਖਾਵਟ ਵੀ ਬਦਲੀ ਹੋਈ ਆ। ਰਿਕਾਰਡ ਨਾਲ ਛੇੜਖਾਨੀ ਅਤੇ ਸੰਸਥਾ ਨੂੰ ਬਦਨਾਮ ਕਰਨ ਦੀ ਸਾਜਿਸ਼ ਨੂੰ ਦੇਖਦਿਆਂ ਸ਼੍ਰੋਮਣੀ ਕਮੇਟੀ ਮੁਖੀ ਨੇ ਮਾਮਲੇ ਦੀ ਆਜ਼ਾਦ ਜਾਂਚ ਵਾਸਤੇ CBI ਦੇ ਮੂਹਰੇ ਮੰਗ ਰੱਖੀ ਆ ਅਤੇ ਧਾਮੀ ਨੇ ਸੰਸਥਾ ਦੇ ਫੰਡ ਦੀ ਦੁਰਵਰਤੋਂ ਕਰਨ ਅਤੇ ਵਿਦੇਸ਼ਾਂ ਤੋਂ ਪੈਸਾ ਭੇਜਣ ਵਰਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਅਤੇ ਜਨ ਕਲਿਆਣਕਾਰੀ ਫੰਡ ਪੂਰੀ ਪਾਰਦਰਸ਼ਤਾ ਅਤੇ ਸਖ਼ਤ ਨਿਯਮਾਂ ਦੇ ਤਹਿਤ ਹੀ ਖਰਚ ਕੀਤਾ ਜਾਂਦਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਕਹਾਂਗੇ ਸਰਕਾਰ ਨੇ ਆਪਣੀ ਕਮੇਟੀ ਬਣਾਈ, ਸ਼੍ਰੋਮਣੀ ਕਮੇਟੀ ਨੇ ਆਪਣੀ ਬਣਾਈ। ਸ਼੍ਰੋਮਣੀ ਕਮੇਟੀ ਦੀ ਜਿਹੜੀ ਟੀਮ ਆ, ਜਿਹੜੀ ਕਮੇਟੀ ਸੀਗੀ 4 ਮੈਂਬਰੀ, ਉਹਨੇ ਆਪਦੀ ਰਿਪੋਰਟ ਸੌਂਪ ਦਿੱਤੀ ਆ। ਅਤੇ ਮੇਰਾ ਖਿਆਲ ਵੀ ਤੁਹਾਨੂੰ ਚੇਤੇ ਹੋਣਾ ਕਿ ਲੰਘੇ ਕੱਲ੍ਹ ਅਨੰਦਪੁਰ ਸਾਹਿਬ ਦੀ ਪੁਲਿਸ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ OSD ਦਾ ਜਿਹੜਾ ਸੈਕਟਰੀ ਆ ਅਤੇ ਉਹਦੇ ਕੋਲੋਂ ਵੀ ਪੜਤਾਲ ਕੀਤੀ ਗਈ ਆ ਅਤੇ ਕਹਿੰਦੇ ਵੀ ਕਈ ਘੰਟੇ ਪੜਤਾਲ ਕੀਤੀ ਗਈ ਆ, ਸਰਾਵਾਂ ਦੇ ਕਮਰੇ ਕਿਵੇਂ ਮਿਲਦੇ ਆ ਅਤੇ ਹੋਰ ਵੱਖ ਵੱਖ ਵਿਸ਼ਿਆਂ ਦੇ ਉੱਤੇ। ਅਮਰਜੀਤ ਸਿੰਘ ਚਾਵਲਾ ਦਾ ਮਾਮਲਾ, ਬਹਿਰੀਨ ਵਾਲੀ ਔਰਤ ਦਾ ਮਾਮਲਾ ਇਸ ਵੇਲੇ ਵੀ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਤੈਰ ਰਿਹਾ। ਇਸ ਮਾਮਲੇ ਦੀ ਮੁਕੰਮਲ ਪੜਤਾਲ ਕੀਤੀ ਜਾਵੇ, ਇਹ ਸ਼੍ਰੋਮਣੀ ਕਮੇਟੀ ਨੇ ਮੰਗ ਕੀਤੀ ਆ। ਪੜਤਾਲ CBI ਕਰੇ, ਇਹਦੀ ਮੰਗ ਕੀਤੀ ਗਈ ਆ। ਅਤੇ ਪਰ ਇਸ ਮਸਲੇ ਦੇ ਉੱਤੇ ਪੰਜਾਬ ਦੀ ਸਰਕਾਰ ਨੇ ਹਾਲੇ ਤੱਕ CBI ਦੇ ਬਾਰੇ ਕੁਝ ਕਿਹਾ ਨਹੀਂ। ਕੇਂਦਰ ਦੇ ਗ੍ਰਹਿ ਵਿਭਾਗ ਨੂੰ ਕਹਿੰਦੇ ਵੀ ਚਿੱਠੀ ਹਾਲੇ ਤੱਕ ਲਿਖੀ ਨਹੀਂ। ਸੋ ਸੱਚਾਈ ਕੀ ਆ? ਰੱਬ ਦੇ ਘਰ ਦੀ, ਰੱਬ ਦੇ ਦਰ ਦੀ। ਅਤੇ ਉਹਦੇ ਵਿੱਚ ਕੌਣ ਕੌਣ ਬੇਨਿਯਮੀਆਂ ਕਰਦਾ ਰਿਹਾ, ਇਹ ਗੱਲ ਉਜਾਗਰ ਹੋਣੀ ਹੀ ਚਾਹੀਦੀ ਆ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਵਕਤ ਰੋਕਣ ਲਈ ਕਹਿ ਰਿਹਾ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮਿਹਰਬਾਨੀ।

ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।

0: ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਟਿਊਨ ਇਨ ਕਰਨੇ ਕੇ ਲੀਏ ਆਪਕਾ ਧੰਨਵਾਦ।

0: You're listening to Culture of Punjab. We are changing Canada one person at a time.
1: ਪੰਜਾਬ
2: ਦੇ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
3: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਸੇ ਜੁੜੇ ਰਹਿਣੇ ਕੇ ਲੀਏ ਆਪ ਸਭੀ ਕਾ ਬੇਹੱਦ ਸ਼ੁਕਰੀਆ।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
3: ਦਿਲ ਔਰ ਪਿਆਰ ਕਾ ਰਿਸ਼ਤਾ ਤੋ ਬਹੁਤ ਪੁਰਾਣਾ ਹੈ। ਜਿਸ ਇਨਸਾਨ ਨੇ ਆਪਕੇ ਦਿਲ ਮੇ ਘਰ ਬਣਾ ਲਿਆ, ਫਿਰ ਉਸਸੇ ਖੂਬਸੂਰਤ ਆਪਕੋ ਆਪਣੇ ਆਸ ਪਾਸ ਔਰ ਕੌਣ ਨਜ਼ਰ ਆਏਗਾ। ਜਹਾਂ ਤੂੰ ਹੈ ਵਹਾਂ ਮੰਜ਼ਰ ਹਸੀ ਹੋਤਾ ਹੈ, ਬਹਾਰ ਆਏ ਤੋ ਤੂੰ ਹੈ ਯਕੀਨ ਹੋਤਾ ਹੈ। ਤੇਰੇ ਦਾਮਨ ਕੀ ਹਵਾ ਲੇਕਰ ਮਹਿਕਤਾ ਹੈ ਚਮਨ, ਤੇਰੀ ਨਜ਼ਰ ਕਾ ਅਸਰ ਜਾਂ ਨਸ਼ੀ ਹੋਤਾ ਹੈ।

ਸੋ ਹਰ ਜਨੋ ਹਰ ਪ੍ਰਭ ਭਾਵੈ ਅਹਿਨਿਸ ਭਗਤ ਕਰੇ ਦਿਨ ਰਾਤੀ ਲਾ ਛੋੜ ਹਰ ਕੇ ਗੁਣ ਗਾਵੈ ਰਹਾਉ ਧੁਨ ਵਾਜੇ ਅਨਹਦ ਕੋਰਾ ਮਨ ਮਾਨਿਆ ਹਰ ਰਸ ਮੋਰਾ ਗੁਰਪੂਰੈ ਸਚ ਸਮਾਇਆ ਗੁਰ ਆਦਿ ਪੁਰਖ ਹਰ ਪਾਇਆ ਸਭ ਨਾਦ ਬੇਦ ਗੁਰਬਾਣੀ ਮਨ ਰਾਤਾ ਸਾਰੰਗ ਪਾਣੀ ਤਹ ਤੀਰਥ ਵਰਤ ਤਪ ਸਾਰੇ ਗੁਰ ਮਿਲਿਆ ਹਰ ਨਿਸਤਾਰੇ ਜੈ ਆਪ ਗਿਆ ਪਉ ਭਾਗਾ ਗੁਰਚਰਨੀ ਸੇਵਕ ਲਾਗਾ ਗੁਰ ਸਤਿਗੁਰ ਭਰਮ ਚੁਕਾਇਆ ਕਹੋ ਨਾਨਕ ਸ਼ਬਦ ਮਿਲਾਇਆ ਆਰਾਮ ਕਲੀ ਮਹੱਲਾ ਪਹਿਲਾ ਸ਼ਾਦਨ ਭੋਜਨ ਮੰਗਤ ਭਾਗੈ ਖੁਦਿਆ ਦੁਠ ਜਲੈ ਦੁਖ ਆਗੈ ਗੁਰਮਤ ਨਹੀਂ ਲੀਨੀ ਦੁਰਮਤ ਪਤ ਖੋਈ ਗੁਰਮਤ ਭਗਤ ਪਾਵੈ ਜਨ ਕੋਈ ਜੋਗੀ ਜੁਗਤ ਸਹਿਜ ਕਰ ਵਾਸੈ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਭੀਖਿਆ ਪਾਏ ਸਭ ਤ੍ਰਿਪਤਾ ਸਹਿ ਰਹਾਉ ਪੰਚ ਬੈਲ ਗੱਡੀਆ ਦੇਹ ਧਾਰੀ ਰਾਮ ਕਲਾ ਨਿਬਹਿ ਪਤਸਾਰੀ ਧਰ ਟੂਟੀ ਗਾਡੋ ਸਿਰ ਭਾਰ ਲੱਕੜੀ ਬਿਖਰ ਜਰੀ ਮੰਜ ਭਾਰ ਗੁਰ ਕਾ ਸ਼ਬਦ ਵਿਚਾਰ ਜੋਗੀ ਦੁੱਖ ਸੁਖ ਸਮ ਕਰਨਾ ਸੋਗ ਬਿਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਅਸਥਿਰ ਕੰਧ ਜਪੈ ਨਿਰੰਕਾਰੀ ਸਹਿਜ ਜਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰਸਬਦੀ ਲੂਟਾ ਮਨ ਮੈਂ ਮੁੰਦਰਾ ਹਰ ਗੁਰਸਰਨਾ ਨਾਨਕ ਰਾਮ ਭਗਤ ਜਨ ਤਰਨਾ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਕਰ ਪਹਿਲਾ ਸਤਿਯੁਗ ਸੱਚ ਕਹੈ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤਿਯੁਗ ਧਰਮ ਪੈਰ ਹੈ ਚਾਰ ਗੁਰਮੁਖ ਬੂਜੈ ਕੋ ਵਿਚਾਰ ਜੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੈ ਸੋ ਮੁਕਤ ਹੋਵੈ ਗੁਰਬਿਨ ਨਾਮ ਨਾ ਪਾਵੈ ਕੋਈ ਰਹਾਉ ਤ੍ਰੇਤਾ ਇੱਕ ਕਲਕੀਨੀ ਦੂਰ ਪਾਖੰਡ ਵਰਤਿਆ ਹਰ ਜਾਣ ਦੂਰ ਗੁਰਮੁਖ ਬੂਜੈ ਸੋਜੀ ਹੋਈ ਅੰਤਰ ਨਾਮ ਵਸੈ ਸੁਖ ਹੋਈ ਦੁਆਪਰ ਦੂਜੈ ਦੁਬਦਾ ਹੋਏ ਭਰਮ ਭੁਲਾਨੇ ਜਾਣੈ ਦੋਏ ਦੁਆਪਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੈ ਤਾਂ ਨਾਮ ਦ੍ਰਿੜਾਏ ਕਲਯੁਗ ਧਰਮ ਕਲਾ ਇੱਕ ਰਹਾਏ ਇੱਕ ਪੈਰ ਚੱਲੈ ਮਾਇਆ ਮੋਹ ਵਧਾਏ ਮਾਇਆ ਮੋਹ ਅਤ ਗੁਬਾਰ ਸਤਿਗੁਰ ਭੇਟੈ ਨਾਮ ਉਧਾਰ ਸਭ ਯੁਗ ਮੈਂ ਸੱਚਾ ਏਕੋ ਸੋਈ ਸਭ ਮੈਂ ਸੱਚ ਦੂਜਾ ਨਹੀਂ ਕੋਈ ਸਾਚੀ ਕੀਰਤ ਸੱਚ ਸੁਖ ਹੋਈ ਗੁਰਮੁਖ ਨਾਮ ਵਖਾਣੈ ਕੋਈ ਸਭ ਯੁਗ ਮੈਂ ਨਾਮ ਉਤਮ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਹਰ ਨਾਮ ਤੇ ਆਏ ਭਗਤ ਜਨ ਸੋਈ ਨਾਨਕ ਯੁਗ ਯੁਗ ਨਾਮ ਵਡਿਆਈ ਹੋਈ ਰਾਮ ਕਲੀ ਮਹੱਲਾ ਚੌਥਾ ਕਰ ਪਹਿਲਾ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਜੇ ਵਡਭਾਗ ਹੋਵੇ ਵਡਭਾਗੀ ਤਾਂ ਹਰ ਹਰ ਨਾਮ ਤੇ ਆਵੇ ਨਾਮ ਜਪਤ ਨਾਮੇ ਸੁਖ ਪਾਵੇ ਹਰ ਨਾਮੇ ਨਾਮ ਸਮਾਵੇ ਗੁਰਮੁਖ ਭਗਤ ਕਰੋ ਸਦ ਪ੍ਰਾਣੀ ਹਿਰਦੈ ਪ੍ਰਗਾਸ ਹੋਵੇ ਲਿਵ ਲਾਗੈ ਗੁਰਮਤ ਹਰ ਹਰ ਨਾਮ ਸਮਾਣੀ ਰਹਾਉ ਹੀਰਾ ਰਤਨ ਜਿਵੇ ਹਰ ਮਾਣਕ ਬਹੁ ਸਾਗਰ ਭਰਪੂਰ ਕੀਆ ਜਿਸ ਵਡ ਭਾਗ ਹੋਵੇ ਵਡ ਮਸਤਕ ਤਿੰਨ ਗੁਰਮਤ ਕਡ ਕਾਢ ਲੀਆ ਰਤਨ ਜਵੇਹਰ ਲਾਲ ਹਰ ਨਾਮਾ ਗੁਰ ਕਾਢ ਤਲੀ ਦਿਖਲਾਇਆ ਭਾਗਹੀਣ ਮਨਮੁਖ ਨਹੀਂ ਲੀਆ ਤ੍ਰਿਣ ਉਹ ਲੈ ਲਾਗ ਛਪਾਇਆ ਮਸਤਕ ਭਾਗ ਹੋਵੇ ਤੁਰ ਲਿਖਿਆ ਤਾਂ ਸਤਿਗੁਰ ਸੇਵਾ ਲਾਏ ਨਾਨਕ ਰਤਨ ਜਵੇਹਰ ਪਾਵੈ ਧਨ ਧਨ ਗੁਰਮਤ ਹਰ ਪਾਏ ਰਾਮ ਕਲੀ ਮਹੱਲਾ ਚੌਥਾ ਰਾਮ ਜਨਾ ਮਿਲ ਭਇਆ ਆਨੰਦਾ ਹਰ ਨੀਕੀ ਕਥਾ ਸੁਣਾਏ ਦੁਰਮਤ ਮਹਿਲ ਗਈ ਸਭ ਨਿਕਲ ਸਤਸੰਗਤ ਮਿਲ ਬੁੱਧ ਪਾਏ ਰਾਮ ਜਨ ਗੁਰਮਤ ਰਾਮ ਬੋਲਾਏ ਜੋ ਜੋ ਸੁਣੈ ਕਹਿ ਸੋ ਮੁਕਤਾ ਰਾਮ ਜਪਤ ਸੋ ਹਾਏ ਰਹਾਉ ਜੇ ਵਡ ਭਾਗ ਹੋਵੇ ਮੁਖ ਮਸਤਕ ਹਰ ਰਾਮ ਜਨਾ ਭੇਟ ਆਏ ਦਰਸ਼ਨ ਸੰਤ ਦੇਹੋ ਕਰ ਕਿਰਪਾ ਸਭ ਦਾਲਦ ਦੁੱਖ ਲਹਿ ਜਾਏ
ਹਰ ਕੇ ਲੋਗ ਰਾਮ ਜਾਨੀ ਕੇ ਭਾਗਹੀਣ ਨਾ ਸੁਖਾਏ। ਜਿਉਂ ਜਿਉਂ ਰਾਮ ਕਹਿ ਜਾਣੇ ਉੱਚੇ ਨਰ ਨਿੰਦਕ ਡੰਸ ਲਗਾਏ। ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ। ਹਰ ਕੇ ਸਖਾ ਸਖਾਏ ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨਾ ਪਾਏ। ਦਇਆ ਦਇਆ ਕਰ ਰਾਖੋ ਹਰ ਜੀਓ ਹਮ ਦੀਨ ਤੇਰੀ ਸਰਣ ਆਏ। ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸ ਮਿਲਾਏ। ਰਾਮ ਕਲੀ ਮਹੱਲਾ ਚੌਥਾ ਹਰ ਕੇ ਸਖਾ ਸਾਧ ਜਾਨੀ ਕੇ ਤਨੀ ਉੱਪਰ ਹੱਥ ਵਤਾਵੈ। ਗੁਰਮੁਖ ਸਾਧ ਸੇਈ ਪ੍ਰਭ ਪਾਏ ਕਰ ਕਿਰਪਾ ਆਪ ਮਿਲਾਵੈ। ਰਾਮ ਮੋਕੋ ਹਰ ਜਨ ਮੇਲ ਮਨ ਪਾਵੈ। ਅਮਿਓ ਅਮਿਓ ਹਰ ਰਸ ਹੈ ਮਿੱਠਾ ਮਿਲ ਸੰਤ ਜਨਾ ਮੁਖ ਪਾਵੈ ਰਹਾਉ। ਹਰ ਕੇ ਲੋਗ ਰਾਮ ਜਾਨੀ ਉਤਮ ਮਿਲੀ ਉਤਮ ਪਦਵੀ ਪਾਵੈ। ਹਮ ਹੋਵਤ ਚੇਰੀ ਦਾਸ ਦਾਸਨ ਕੀ ਮੇਰਾ ਠਾਕਰ ਖੁਸ਼ੀ ਕਰਾਵੈ। ਸੇਵਕ ਜਨ ਸੇਵੈ ਸੇਵਟ

ਹਾਉ ਪਾਣੀ ਪੱਖਾ ਪੀਸੋ ਸੰਤ ਆਗੈ ਪੱਗ ਮਲ ਮਲ ਧੂਰ ਮੁਖ ਲਾਈਐ ਰਹਾਓ ਹਰ ਜਨ ਵੱਡੇ ਵੱਡੇ ਵੱਡ ਉੱਚੇ ਜੋ ਸਤਿਗੁਰ ਮੇਲ ਮਿਲਾਈਐ ਸਤਿਗੁਰ ਜੇ ਵੱਡੇ ਅਵਰ ਨਾ ਕੋਈ ਮੇਰੇ ਸਤਿਗੁਰ ਪੁਰਖ ਤੇ ਆਈਐ ਸਤਿਗੁਰ ਸਰਨ ਪਰੇ ਤਿਨ ਪਾਇਆ ਮੇਰੇ ਠਾਕਰ ਲਾਜ ਰਖਾਈਐ ਇੱਕ ਆਪਣੇ ਸਵਾਏ ਆਏ ਬਹਿ ਗੁਰ ਆਗੈ ਜੋ ਬਗਲ ਸਮਾਧ ਲਗਾਈਐ ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਖੂ ਮੁਖ ਲਾਈਐ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਐ ਰਾਮ ਕਲੀ ਮਹੱਲਾ ਚੌਥਾ ਸਤਿਗੁਰ ਦਇਆ ਕਰੋ ਹਰ ਮੇਲੋ ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ ਹਮ ਚੇਰੀ ਹੋਏ।

ਮੇਰੇ ਇੱਕ ਖੈਨ ਪ੍ਰਾਣ ਨਾ ਰਹੇ ਬਿਨ ਪ੍ਰੀਤਮ ਬਿਨ ਦੇਖੇ ਮਰੇ ਮੇਰੀ ਮਾਇਆ ਧਨ ਧਨ ਵਡਭਾਗ ਗੁਰਸਰਨੀ ਆਏ ਹਰ ਗੁਰਮਿਲ ਦਰਸ਼ਨ ਪਾਇਆ ਮੈਂ ਅਵਰ ਨਾ ਕੋਈ ਸੂਝੈ ਬੂਝੈ ਮਨ ਹਰ ਜਪ ਜਪੋ ਜਪਾਇਆ ਨਾਮਹੀਣ ਫਿਰੈ ਸੇ ਨਕਟੇ ਤਿਨ ਕਸ ਕਸ ਨੱਕ ਵਡਾਇਆ ਮੋਕੋ ਜਗ ਜੀਵਨ ਜੀਵਾ ਲੈ ਸਵਾਮੀ ਹਿਰਦਯੰਤਰ ਨਾਮ ਵਸਾਇਆ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਿਗੁਰ ਨਾਮ ਤੇ ਆਇਆ ਆਰਾਮ ਕਲੀ ਮਹੱਲਾ ਚੌਥਾ ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ ਜਿਤ ਮਿਲਿਆ ਹਰ ਉਰ ਧਾਰੇ ਜੀ ਦਾਨ ਗੁਰ ਪੂਰੈ ਦੀਆ ਹਰ ਅੰਮ੍ਰਿਤ ਨਾਮ ਸਮਾਰੇ ਰਾਮ ਗੁਰ ਹਰ ਹਰ ਨਾਮ ਕੰਠ ਧਾਰੇ ਗੁਰਮੁਖ ਕਥਾ ਸੁਣੀ ਮਨ ਭਾਈ ਧਨ ਧਨ ਵਡਭਾਗ ਹਮਾਰੇ ਰਹਾਓ ਕੋਟ ਕੋਟ ਤੇ ਤੀਸ ਤੇ ਆਵੈ ਤਾਂ ਕਾ ਅੰਤ ਨਾ ਪਾਵੈ ਪਾਰੇ ਹਿਰਦੈ ਕਾਮ ਕੰਮ ਨੀ ਮੰਗੈ ਰਿਧ ਮੰਗੈ ਹੱਥ ਪਸਾਰੇ ਹਰ ਜਸ ਜਪ ਜਪ ਵੱਡਾ ਵਡੇਰਾ ਗੁਰਮੁਖ ਰੱਖੋ ਉਰਤਾਰੇ ਜੇ ਵਡਭਾਗ ਹੋਵੇ ਤਾਂ ਜਪੀਐ ਹਰ ਭਉਜਲ ਪਾਰ ਉਤਾਰੇ ਹਰ ਜਨ ਨਿਕਟ ਨਿਕਟ ਹਰ ਜਨ ਹੈ ਹਰ ਰਾਖੈ ਕੰਠ ਜਨ ਧਾਰੇ ਨਾਨਕ ਪਿਤਾ ਮਾਤਾ ਹੈ ਹਰ ਪ੍ਰਭ ਅੰਬਾਰਕ ਹਰ ਪ੍ਰਤਪਾਰੇ ਰਾਗ ਰਾਮ ਕਲੀ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਪਾ ਕਰੋ।

ਮੇਰੇ ਮਨ ਸਤਿਗੁਰ ਸੇਵ ਸੁਖ ਹੋਈ, ਜੋ ਇੱਛਾ ਹੋ ਸੋਈ ਫਲ ਪਾਵੋ, ਫਿਰ ਦੁੱਖ ਨਾ ਵਿਆਪੈ ਕੋਈ ਰਹਾਉ। ਕਾਚੇ ਭਾਂਡੇ ਸਾਜ ਨਿਵਾਜੇ, ਅੰਤਰ ਜੋਤ ਸਮਾਈ, ਜੈਸਾ ਲਿਖਤ ਲਿਖਿਆ ਤੁਰ ਕਰਤਾ, ਹਮ ਤੈਸੀ ਕਿਰਤ ਕਮਾਈ। ਮਨ ਤਨ ਥਾਪ ਕੀਆ ਸਭ ਆਪਣਾ, ਇਹੋ ਆਵਣ ਜਾਣਾ, ਜਿੰਦੀ ਆਸੋ ਚਿਤ ਨਾ ਆਵੈ, ਮੋਏ ਅੰਧ ਲਪਟਾਣਾ। ਜਿਨ ਕੀਆ ਸੋਈ ਪ੍ਰਭ ਜਾਣੈ, ਹਰ ਕਾ ਮਹਿਲਿਆ ਪਾਰਾ, ਭਗਤ ਕਰੀ ਹਰ ਕੇ ਗੁਣ ਗਾਵਾਂ, ਨਾਨਕ ਦਾਸ ਤੁਮਾਰਾ। ਰਾਮ ਕਲੀ ਮਹੱਲਾ ਪੰਜਵਾਂ, ਪਵੋ ਚਰਨਾ ਤਲ ਉੱਪਰ ਆਵੋ, ਐਸੀ ਸੇਵ ਕਮਾਵੋ, ਆਪਸ ਤੇ ਉੱਪਰ ਸਭ ਜਾਣੋ, ਤਉ ਦਰਗਹਿ ਸੁਖ ਪਾਵੋ। ਸੰਤੋ ਐਸੀ ਕਥੋ ਕਹਾਣੀ, ਸੁਰ ਪਵਿੱਤਰ ਨਰਦੇਵ ਪਵਿੱਤਰਾ, ਖਿਨ ਬੋਲੋ ਗੁਰਮੁਖ ਬਾਣੀ ਰਹਾਉ। ਪਰਪੰਚ ਛੋੜ ਸਹਿਜ ਕਰ ਬੈਸੋ, ਝੂਠਾ ਕਹੋ ਨਾ ਕੋਈ, ਸਤਿਗੁਰ ਮਿਲੋ ਨਵੇਂ ਨਿਧ ਪਾਵੋ, ਇਨਬੇ ਤਤ ਬਿਲੋਈ। ਭਰਮ ਚੁਕਾਵੋ ਗੁਰਮੁਖ ਲਿਵ ਲਾਵੋ, ਆਤਮ ਚੀਨਾ ਭਾਈ, ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ, ਕਿਸਿਓ ਕਹੋ ਬੁਰਾਈ। ਸਤਿਗੁਰ ਮਿਲਿਆ ਮਾਰਗ ਮੁਕਤਾ, ਸਹਿਜੇ ਮਿਲੇ ਸੁਆਮੀ, ਧਨ ਧਨ ਸੇ ਜਨ ਜਿੰਨੀ ਕਲ ਮੈਂ ਹਰ ਪਾਇਆ, ਜਨ ਨਾਨਕ ਸਤ ਕੁਰਬਾਨੀ। ਰਾਮ ਕਲੀ ਮਹੱਲਾ ਪੰਜਵਾਂ, ਆਵਤ ਹਰਖ ਨਾ ਜਾਵਤ ਦੁਖਾ, ਨਹਿ ਵਿਆਪੈ ਮਨ ਰੋਗਨੀ, ਸਦਾ ਆਨੰਦ ਗੁਰ ਪੂਰਾ ਪਾਇਆ, ਤਾਂ ਉਤਰੀ ਸਗਲ ਬਿਯੋਗਨੀ। ਇਹ ਬਿਧ ਹੈ ਮਨ ਜੋਗਨੀ, ਮੋਹ ਸੋਗ ਰੋਗ ਲੋਗ ਨਾ ਵਿਆਪੈ, ਤੈ ਹਰ ਹਰ ਹਰ ਰਸ ਭੋਗਨੀ ਰਹਾਉ। ਸੁਰਗ ਪਵਿੱਤਰਾ ਮਿਰਤ ਪਵਿੱਤਰਾ, ਪਿਆਲ ਪਵਿੱਤਰ ਅਲੋਗਨੀ, ਆਗਿਆਕਾਰੀ ਸਦਾ ਸੁਖ ਪੁੰਚੈ, ਜਦ ਕਤ ਭੇਖੋ ਹਰ ਗੁਣੀ। ਨਹਿ ਸਿਵ ਸਕਤੀ ਜਲ ਨਹੀਂ ਪਵਨਾ, ਤਹ ਆਕਾਰ ਨਹੀਂ ਮੇਦਨੀ, ਸਤਿਗੁਰ ਜੋ ਕਾ ਤਹਾਂ ਨਿਵਾਸਾ, ਜਹ ਅਵਗਤ ਨਾਥ ਅਗਮ ਤਨੀ। ਤਨ ਮਨ ਹਰ ਕਾ

ਰਾਮ ਕਲੀ ਮਹੱਲਾ ਪੰਜਵਾਂ, ਤੂੰ ਦਾਨਾ ਤੂੰ ਅਬਜਰ ਤੂੰ ਹੀ, ਤੂੰ ਜਾਤ ਮੇਰੀ ਪਾਤੀ, ਤੂੰ ਅਡੋਲ ਕਦੇ ਡੋਲੈ ਨਾਹੀਂ, ਤਾਹਮ ਕੈਸੀ ਤਾਤੀ। ਏਕੈ ਏਕੈ ਏਕ ਤੂੰ ਹੀ, ਏਕੈ ਏਕੈ ਤੂੰ ਰਾਇਆ, ਤਉ ਕਿਰਪਾ ਤੇ ਸੁਖ ਪਾਇਆ ਰਹਾਉ। ਤੂੰ ਸਾਗਰ ਹਮ ਹੰਸ ਤੁਮਾਰੇ, ਤੁਮ ਮੈਂ ਮਾਣਕ ਲਾਲਾ, ਤੁਮ ਦੇਵੋ ਤਿਲ ਸੰਕ ਨਾ ਮਾਨੋ, ਹਮ ਪੁੰਚੈ ਸਦਾ ਨਿਹਾਲਾ। ਹਮ ਬਾਲਕ ਤੁਮ ਪਿਤਾ ਹਮਾਰੇ, ਤੁਮ ਮੁਖ ਦੇਵੋ ਖੀਰਾ, ਹਮ ਖੇਲੈ ਸਭ ਲਾਡ ਲਡਾਵੈ, ਤੁਮ ਸਦਗੁਣੀ ਗਹੀਰਾ। ਤੁਮ ਪੂਰਨ ਪੂਰ ਰਹੇ ਸੰਪੂਰਨ, ਹਮ ਪੀ ਸੰਗ ਅਗਾਏ, ਮਿਲਤ ਮਿਲਤ ਮਿਲਤ ਮਿਲ ਰਹਿਆ, ਨਾਨਕ ਕਹਿਣ ਨਾ ਜਾਏ। ਰਾਮ ਕਲੀ ਮਹੱਲਾ ਪੰਜਵਾਂ, ਕਰ ਕਰ ਤਾਲ ਪਖਾਵਜ ਨੈਨਾ, ਮਾਥੈ ਵਜੈ ਬਾਬਾ, ਕਰਨੋ ਮਦ ਬਾਸਰੀ ਬਾਜੈ, ਜਿਹਵਾ ਤੁਨਿਆ ਗਾਜਾ। ਨਿਰਤ ਕਰੇ ਕਰ ਮਨੁਆ ਨਾਚੈ, ਆਣੇ ਕੂਗਰ ਸਾਜਾ, ਰਾਮ ਕੋ ਨਿਰਤਕਾਰੀ, ਪੇਖੈ ਪੇਖਨਹਾਰ ਦਿਆਲਾ, ਜੇਤਾ ਸਾਜ ਸਿੰਗਾਰੀ ਰਹਾਓ। ਆਖਾਰ ਮੰਡਲੀ ਧਰਨ ਸਬਾਈ, ਉੱਪਰ ਗਗਨ ਚੰਦੋਵਾ, ਪਵਨ ਵਿਚੋਲਾ ਕਰਤੇ ਅਕੇਲਾ, ਜਲ ਤੇ ਉਪਤ ਹੋਵਾ। ਪੰਚ ਤਤ

ਕੋਟ ਜਨਮ ਭ੍ਰਮ ਭ੍ਰਮ ਭ੍ਰਮ ਆਇਓ, ਵੱਡੇ ਭਾਗ ਸਾਧ ਸੰਗ ਪਾਇਓ। ਬਿਨ ਗੁਰ ਪੂਰੇ ਨਾਹੀ ਉਧਾਰ, ਬਾਬਾ ਨਾਨਕ ਆਖੈ ਹੋ ਵਿਚਾਰ। ਰਾਗ ਰਾਮ ਕਲੀ ਮਹੱਲਾ ਪੰਜਵਾਂ, ਕਰ ਦੂਜਾ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਚਾਰ ਪੁਕਾਰੈ ਨਾ ਤੂੰ ਮਾਨੈ, ਖਟ ਪੀ ਏਕਾ ਬਾਤ ਵਖਾਨੈ। ਦਸ ਅਸ਼ਟੀ ਮਲੇ ਕੋ ਕਹਿਆ, ਤਾਂ ਪੀ ਜੋਗੀ ਭੇਦ ਨਾ ਲਿਆ। ਕਿੰਕਰੀ ਅਨੂਪ ਵਾਜੈ, ਜੋਗੀ ਅਮਤਵਾਰੋ ਰੇ ਰਹਾਓ। ਪ੍ਰਥਮੇ ਵਸਿਆ ਸਤਕਾ ਖੇੜਾ, ਤ੍ਰਿਤੀਏ ਮੈਂ ਕਿਛ ਭਇਆ ਦੁਤੇੜਾ। ਦੁਤੀਆ ਅਰਧੋ ਅਰਧ ਸਮਾਇਆ, ਏਕ ਰਹਾ ਤਾਂ ਏਕ ਦਿਖਾਇਆ। ਏਕੈ ਸੂਤ ਪਰੋਏ ਮਣੀਏ, ਗਾਠੀ ਭਿੰਨ ਭਿੰਨ ਭਿੰਨ ਭਿੰਨ ਤਣੀਏ। ਫਿਰਤੀ ਮਾਲਾ ਬਹੁਵਿਧ ਪਾਏ, ਖਿੰਚਿਆ ਸੂਤਾਂ ਆਈ ਥਾਏ। ਚਾਹੋ ਮੈਂ ਏਕੈ ਮਟ ਹੈ ਕੀਆ, ਤਹਿ ਬਿਖੜੇ ਥਾਨ ਅਨਕ ਖਿੜਕੀਆ। ਖੋਜਤ ਖੋਜਤ ਦੁਆਰੇ ਆਇਆ, ਤਾਂ ਨਾਨਕ ਜੋਗੀ ਮਹਿਲ ਕਰ ਪਾਇਆ। ਇਉਂ ਕਿੰਕਰੀ ਅਨੂਪ ਵਾਜੈ, ਸੁਣ ਜੋਗੀ ਕੈ ਮਨ ਮਿੱਠੀ ਲਾਗੈ। ਰਹਾਓ ਦੂਜਾ ਰਾਮ ਕਲੀ ਮਹੱਲਾ ਪੰਜਵਾਂ।

0: करने वास्ते कॉल करो 204-772-1313 कनाडा'स नंबर वन प्रोवाइडर ऑफ ट्रेनिंग कंसल्टिंग एंड सॉफ्टवेयर फॉर द ट्रांसपोर्टेशन इंडस्ट्री एस एसीआई ई मैनिफेस्ट परमिट्स सीटीपैट एंड मोर विजिट avaal.com
1: ਓ ਵੈਲਕਮ ਹੈ ਜੀ ਆਪਣਾ ਹੀ ਗਰਾਜ ਹੈ
2: ਬ੍ਰਿਜਰਡ ਆਟੋ ਬੋਡੀ ਸ਼ਾਪ ਮਿਨੀਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ
3: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ
2: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
3: ਇੱਥੇ ਕ੍ਰੈਕ ਅਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
3: 171 ਪ੍ਰਿਚਰਡ ਐਵੇਨਿਊ ਵਿਨੀਪੈਗ
2: ਫੋਨ 204-582-3807
3: 204-582-3807
4: फाइनेंशियल सक्सेस प्लानिंग नाल आउंदा है ना कि सिर्फ किस्मत नाल दलजीत कैंथ नूरा फाइनेंशियल तो तुहानू गाइड करदे ने रिटायरमेंट इन्वेस्टमेंट्स ते टैक्स प्लानिंग विच सिंपल क्लियर ते रिजल्ट ओरिएंटेड अप्रोच नाल बुक करो अपनी कंसल्टेशन आज ही कॉल 204-979-0786 नूरा फाइनेंशियल फ्यूचर नू सिक्योर करो आज तो
5: विनीपेग वालों तैयार हो जाओ गर्जा ब्रोस दी 1115 गेटवे रोड लोकेशन रीओपन हो गई है
6: नवीन Management team to special reopening prices de naal 1115 Gateway Road store fresh look fresh team teohi garcha bros da delicious taste
5: enjoy karo crispy fish pakoda marinate chicken legs and thighs wings tikka fish goat lamb veg option and healthy non fried oven cook items our family har party de layi perfect
6: Winnipeg valeo garcha bros gateway te crispy fish pakoda di sirf $8.99 di special price nu miss na kar jaiyo visit garcha bros 1115 Gateway Road Unit 5 location.
5: Garcha Bros. Taste that brings everyone together.
7: Sigri Indian Bistro. Amazing fine dine experience. Enjoy karo another special lunch. Tandoori Parante te Amritsari Kulche. Sham 4 baje tak. Is de naal naal Indo-Chinese menu bhi. Te ena de famous tandoori appetizers da ta jawab hi nahi. Har cheez tuhade order te bilkul fresh banai jandi hai. Te je ena de famous biryani, paneer tikka masala, goat curry, butter chicken na khade te ki khada. 7 days a week. 11 a.m. to 10:30 p.m. 55 Waterford Green Common. Dine in your takeout lake. Call karo 204-777-3300.
8: ਘਰ ਵਰਗਾ ਟੇਸਟ ਸੁਪਨਾ ਜਿਹਾ ਲੱਗਦਾ ਹੈ ਨਾ ਬਿਲਕੁਲ ਨਹੀਂ ਜ਼ਰੂਰ ਇੰਡੀਅਨ ਸਵੀਟਸ ਦੀ ਇਹ ਸਪੈਸ਼ਲਿਟੀ ਹੈ 50 ਤੋਂ ਵੀ ਵੱਧ ਤਰ੍ਹਾਂ ਦੀਆਂ ਹੋਮਮੇਡ ਸਵੀਟਸ ਹਮੇਸ਼ਾ ਫਰੈਸ਼ ਇੰਨਾ ਹੀ ਨਹੀਂ ਹਰ ਤਰ੍ਹਾਂ ਦਾ ਇੰਡੀਅਨ ਸਟਰੀਟ ਫੂਡ ਵੀ ਅਵੇਲੇਬਲ ਹੈ ਕੁਲਚੇ ਛੋਲੇ ਛੋਲੇ ਭਟੂਰੇ ਗੋਲ ਗੱਪੇ ਦਹੀਂ ਭੱਲੇ ਸਟਫ ਕੁਲਚਾ ਨਿਊਟਰੀ ਕੁਲਚਾ ਨੂਡਲ ਬਰਗਰ ਗੋਭੀ ਪਕੌੜਾ ਸਮੋਸਾ ਟਿੱਕੀ ਵੈਜ ਪਨੀਰ ਜਾਂ ਬ੍ਰੈਡ ਪਕੌੜਾ ਤੇ ਹੋਰ ਵੀ ਬਹੁਤ ਕੁਛ ਤੇ ਇਹ ਸਭ ਤੋਂ ਬਾਅਦ ਮਿਲਕ ਬਦਾਮ ਤੇ ਰਸ ਮਲਾਈ ਵੀ ਆ ਗਿਆ ਨਾ ਮੂੰਹ ਦੇ ਵਿੱਚ ਪਾਣੀ ਸਵਾਜੀ ਪਹੁੰਚੋ 55 Waterford Green Common. Call 204-633-2224. Eat in or take out 9 a.m. to 8 p.m. Sarur Indian Sweets.
9: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
10: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ Flexible timings, free demo class. Aaj hi call karo 204-463-0110.
11: ਕੀ ਤੁਹਾਡਾ ਵੀ ਇੱਕ ਸੁਪਨਾ ਹੈ ਇਹ ਆਪਣਾ ਘਰ ਹੋਵੇ ਤਾਂ ਇੱਕੋ ਇੱਕ ਨਾਮ ਯਾਦ ਰੱਖਿਓ ਵੈਂਚੂਰਾ ਕਸਟਮ ਹੋਮਸ ਤੇ ਵਿਨਮੈਕਸ ਰੀਅਲ ਏਸਟੇਟ ਦੇ ਬੌਬੀ ਸਿੰਘ ਜੀ ਦਾ ਇਹਨਾਂ ਕੋਲ ਹੈ 15 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ ਵੈਸਟ ਸੇਂਟ ਪਾਲ ਹਾਈਲੈਂਡ ਪੁਆਇੰਟ ਰਿਵਰ ਸਪ੍ਰਿੰਗ ਜਾਂ ਸ਼ਹਿਰ ਦੇ ਕਿਸੇ ਵੀ ਏਰੀਆ ਵਿੱਚ ਇਹਨਾਂ ਦੀ ਮਦਦ ਨਾਲ ਆਪਣੇ ਕਸਟਮ ਤੇ ਮਾਡਰਨ ਹੋਮ ਬਣਾਓ ਬੌਬੀ ਸਿੰਘ ਹੋਰਾਂ ਕੋਲ ਇਸ ਸਮੇਂ ਨਵੇਂ ਘਰਾਂ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਸ ਹਨ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ ਕਾਲ ਬੌਬੀ ਸਿੰਘ 204-510-9485 204-510-9485
12: ਬਈ ਸਾਡਾ ਬਾਪੂ ਮੱਖਣ ਸੋ ਕਹਿੰਦਾ ਹੁੰਦਾ ਸੀ ਬਈ ਮਾੜੇ ਹੱਥ ਲੱਗੀ ਚੀਜ਼ ਬਹੁਤੇ ਦਿਨ ਨਹੀਂ ਕੱਢਦੀ ਸੋ ਬਈ ਜੇ ਗੱਡੀ ਜਾਨ ਨਾ ਰੱਖੀ ਹੈ ਤਾਂ ਫਿਰ ਰਿਪੇਅਰ ਵੀ ਤਾਂ ਚੰਗੇ ਥਾਂ ਹੋਣੀ ਚਾਹੀਦੀ ਹੈ अपने ऑटो वर्क्स वाले ना हरेक मेक ते मॉडल दी कारां दी तसल्ली बख्श मैकेनिकल रिपेयर कर दे, ऑयल चेंज, व्हील अलाइनमेंट, टैक्सी लिमोजिन दी सेफ्टी कर दे, भाई बॉडी दा को माड़ा मोटा रिपेयर दा कम डेंटिंग पेंटिंग दा ओ भी हो जू जे विंडशील्ड रिपेयर करवानी है जां फिर करवानी है रिप्लेस ओ भी चक देणगे। हां नाले जे होर गड्डी लैण दा विचार है फिर यूज्ड कारां भी हुंदियां ना कोले, भाई जाना किथे अपने 306 स्टैनले स्ट्रीट विनीपेग, याद रखियो सिकंदर नूं फोन कर लियो ऑटो वर्क्स वाले 204-942-4690 भाई 204-942-4690।
13: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ, ਰੇਡੀਓ ਧਮਾਲ।

0: ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਅੱਜ ਦਾ ਪ੍ਰੋਗਰਾਮ ਸਪੌਂਸਰ ਕੀਤਾ ਗਿਆ ਜੀ ਫੋਕਸਡ ਇੰਸ਼ੋਰੈਂਸ ਫਾਈਨੈਂਸ਼ੀਅਲ ਵੱਲੋਂ। ਤੇ ਅੱਜ ਦੇ ਆਪਣੇ ਗੈਸਟ ਰਹਿਣਗੇ ਜੀ ਸਿਮਰਜੀਤ ਸਿੰਘ ਜਸਵਾਲ ਜੀ। ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ AI ਸਿਸਟਮ ਬਾਰੇ, ਕਿਹੜੀਆਂ ਜੌਬ ਨੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਲੱਗਦਾ ਹੈ ਕਿ AI ਖਾ ਜਾਊਗਾ, ਤੇ ਕਿਹੜੀਆਂ ਜੌਬ ਸੇਵ ਨੇ ਤੇ ਉਹਨਾਂ ਬਾਰੇ ਗੱਲਬਾਤ ਕਰਾਂਗੇ, ਤੇ ਕਿਹੜੀਆਂ ਕਿੱਥੇ ਆਪਾਂ ਇਨਵੈਸਟਮੈਂਟ ਕਰ ਸਕਦੇ ਹਾਂ, ਕਿੱਥੇ ਇਨਵੈਸਟਮੈਂਟ ਕਰਨੀ ਅੱਜ ਦੇ ਟਾਈਮ ਦੇ ਵਿੱਚ ਸਹੀ ਆ, ਤੇ ਕਿੰਨੀ ਕੁ ਇਨਵੈਸਟਮੈਂਟ ਕਰ ਸਕਦੇ ਹਾਂ ਆਪਾਂ ਜਿਹੜੀ ਸੇਫ ਰਹੇ, ਤੇ ਕਿੱਥੇ ਕਿੱਥੇ ਕਰ ਸਕਦੇ ਹਾਂ, ਸਾਰੀਆਂ ਆਪਾਂ ਨੂੰ ਜਾਣਕਾਰੀਆਂ ਮਿਲਣੀਆਂ। ਤੇ ਗੱਲ ਕਰਦੇ ਹਾਂ ਜੇ ਇਨਸ਼ੋਰੈਂਸ ਦੀ, ਤਾਂ ਇਨਸ਼ੋਰੈਂਸ ਦੀ ਜ਼ੀਰੋ ਤੋਂ ਲੈ ਕੇ ਜੈਡ ਤੱਕ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਸਿਮਰਜੀਤ ਸਿੰਘ ਜਸਵਾਲ ਨਾਲ। ਤੇ ਅੱਜ ਦਾ ਸ਼ੋਅ 1 ਵਜੇ ਤੋਂ ਲੈ ਕੇ 3 ਵਜੇ ਤੱਕ ਬਹੁਤ ਸਪੈਸ਼ਲ ਰਹਿਣ ਵਾਲਾ। ਬਹੁਤ ਜਲਦ ਆਪਣੇ ਰੂਬਰੂ ਹੋ ਜਾਣਗੇ ਆਪਣੇ ਸਿਮਰਜੀਤ ਸਿੰਘ ਜਸਵਾਲ ਜੀ, ਤੇ ਉਹਨਾਂ ਨਾਲ ਆਪਾਂ ਖੁੱਲ੍ਹ ਕੇ ਗੱਲਾਂ ਬਾਤਾਂ ਕਰਾਂਗੇ। ਤੇ ਤੁਸੀਂ ਵੀ, ਤੁਹਾਡਾ ਕੋਈ ਸਵਾਲ ਹੋਵੇ 200 4 7 81 81 ਤੇ ਸਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰ ਸਕਦੇ ਹੋ। ਸਭ ਤੋਂ ਪਹਿਲਾਂ ਨਿਗਾਹ ਮਾਰ ਲੈਂਦੇ ਹਾਂ ਅੱਜ ਦੇ ਦਿਨ ਦੇ ਉੱਤੇ ਜੀ। ਅੱਜ ਜੇ ਗੱਲ ਕਰਦੇ ਹਾਂ, ਅੱਜ ਦਾ ਦਿਨ ਵੀਰਵਾਰ ਦਾ ਦਿਨ ਹੋ ਚੁੱਕਿਆ ਜੀ, 8 ਅਕਤੂਬਰ ਹੋ ਚੁੱਕੀ ਹੈ, 13 ਡਿਗਰੀ ਟੈਂਪਰੇਚਰ ਨੋਟ ਕੀਤਾ ਗਿਆ, ਵੱਧ ਤੋਂ ਵੱਧ 17 ਡਿਗਰੀ ਰਹੂਗਾ, ਅਤੇ ਬੱਦਲਾਂ ਦਾ ਦਬਦਬਾ ਸੂਰਜ ਦੇਵਤਾ ਜੀ 'ਤੇ ਬਣਿਆ ਰਹੂਗਾ ਜੀ ਬਿਲਕੁਲ। ਜੇ ਹਵਾ ਦੀ ਰਫ਼ਤਾਰ ਦੀ ਗੱਲ ਕਰਦੇ ਹਾਂ ਤਾਂ 14 ਕਿਲੋਮੀਟਰ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੂਗੀ। 7:39 'ਤੇ ਸੂਰਜ ਦੇਵਤਾ ਜੀ ਨੇ ਦਰਸ਼ਨ ਦਿੱਤੇ ਨੇ, ਅਤੇ 6:52 'ਤੇ ਸੂਰਜ ਦੇਵਤਾ ਜੀ ਆਪਾਂ ਨੂੰ ਬਾਏ ਬਾਏ ਕਹਿਣਗੇ। ਗੱਲ ਕਰਦੇ ਹਾਂ ਜੀ ਅੰਮ੍ਰਿਤਸਰ ਗੁਰੂ ਕੀ ਨਗਰੀ ਦੀ। ਰਾਤ ਦਾ ਟੈਂਪਰੇਚਰ 24 ਡਿਗਰੀ ਨੋਟ ਕੀਤਾ ਗਿਆ, ਸੁਬਾਹ ਦਾ 27 ਡਿਗਰੀ, ਅਤੇ ਆਫਟਰਨੂਨ ਦਾ 33 ਡਿਗਰੀ। ਕਈ ਥਾਵਾਂ ਦੇ ਉੱਤੇ ਬਾਰਿਸ਼ ਹੋਈ ਹੈ, ਕਈ ਥਾਵਾਂ ਦੇ ਉੱਤੇ ਬਾਰਿਸ਼ ਦੇ ਸਾਰ ਨੇ, ਅਤੇ ਕਿੱਥੇ ਕਿੱਥੇ ਬਾਰਿਸ਼ ਹੋਈ ਹੈ ਅਤੇ ਕਿੱਥੇ ਕਿੱਥੇ ਨਹੀਂ। ਤੁਸੀਂ ਸੁਬਾਹ ਸੁਬਾਹ ਆਪਦੇ ਏਰੀਏ ਦੇ ਵਿੱਚ ਕਾਲ ਕੀਤੀ ਹੋਣੀ ਤਾਂ ਤੁਹਾਨੂੰ ਪਤਾ ਲੱਗਿਆ ਹੋਣਾ ਕਿ ਕਿੱਦਾਂ ਦਾ ਵੈਦਰ ਆ ਤੁਹਾਡੇ ਏਰੀਏ ਦੇ ਵਿੱਚ। ਸਾਨੂੰ ਜ਼ਰੂਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ, 200 4 7 81 81 ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ। ਅਤੇ ਇੱਕ ਆਪਣਾ ਕਾਫੀ ਸਾਰੀਆਂ ਨਿਊਜ਼ ਜਿਹੜੀਆਂ ਪੰਜਾਬ ਤੋਂ ਆਪਾਂ ਨੂੰ ਸਾਹਮਣੇ ਆਈਆਂ, ਅਤੇ ਉਹਦੇ 'ਚ ਇੱਕ ਨਿਊਜ਼ ਆ ਜੀ ਨਾਨਾ ਪਟੇਕਰ ਜੀ ਹੁਣ ਆਪਣੇ ਵਿੱਚ ਨਹੀਂ ਰਹੇਗੇ, ਜਿਹੜੇ ਬਹੁਤ ਵਧੀਆ ਆਰਟਿਸਟ ਸੀਗੇ, ਬਹੁਤ ਸਾਰੀਆਂ ਬੈਕ ਟੂ ਬੈਕ ਉਹਨਾਂ ਨੇ ਮੂਵੀਜ਼ ਕੀਤੀਆਂ ਸੀਗੀਆਂ, ਅਤੇ ਹਾਲੇ ਵੀ ਆਪਾਂ ਨੂੰ ਉਹਨਾਂ ਦੇ ਡਾਇਲੋਗ ਜਿਹੜੇ ਕਹਿੰਦੇ ਹੁੰਦੇ ਆਪਾਂ ਨੂੰ ਜ਼ਬਾਨੀ ਰਟੇ ਹੋਏ ਸੀਗੇ। ਅਤੇ ਇੱਕ ਮੈਂ ਕਹਿੰਦਾ ਕਿ ਜਦੋਂ ਇੱਕ ਦੌਰ ਸ਼ੁਰੂ ਹੋਇਆ ਸੀ ਫਿਲਮਾਂ ਦਾ, ਉਸ ਟਾਈਮ ਤੋਂ ਲੈ ਕੇ ਹੁਣ ਤੱਕ ਬੈਕ ਟੂ ਬੈਕ ਬਹੁਤ ਸਾਰੀਆਂ ਉਹਨਾਂ ਨੇ ਮੂਵੀਜ਼ ਕੀਤੀਆਂ, ਬਹੁਤ ਸਾਰੇ ਡਾਇਲੋਗ ਉਹਨਾਂ ਦੇ ਮਸ਼ਹੂਰ ਸੀਗੇ, ਅਤੇ ਬਹੁਤ ਸਾਰੇ ਆਪਾਂ ਮੇਰੇ ਸਨ ਆਪਾਂ ਹਾਸੀ ਮਜ਼ਾਕ 'ਚ ਵੀ ਉਹਨਾਂ ਦੇ ਬੜੇ ਡਾਇਲੋਗ ਸੀ ਜਿਹੜੇ ਆਪਾਂ ਬੋਲਦੇ ਹੁੰਦੇ ਸੀਗੇ। ਪਰ ਸੁਬਾਹ 5:30 ਵਜੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ। ਲਗਭਗ 45 ਕੁ ਮਿੰਟ ਉਹਨਾਂ ਨੂੰ 1 ਘੰਟੇ ਲਈ CPR ਦਿੱਤੀ ਗਈ ਸੀ, ਪਰ ਉਹਨਾਂ ਨੂੰ ਬਚਾ ਨਹੀਂ ਸਕੇ। ਗੋਆ ਦੇ ਹੋਸਪਿਟਲ 'ਚ ਉਹਨਾਂ ਨੂੰ ਜਿਹੜਾ ਐਡਮਿਟ ਕਰਾਇਆ ਗਿਆ ਸੀਗਾ, ਅਤੇ ਇਹ ਵੀ ਇੱਕ ਬੜੀ ਦੁੱਖਦਾਈ ਨਿਊਜ਼ ਆ। ਅਤੇ ਇੱਕ ਇੱਕ ਡਾਇਲੋਗ ਵੀ ਸੀਗਾ ਉਹਨਾਂ ਦਾ ਬੜਾ ਮਸ਼ਹੂਰ ਜਿਹਾ ਸੀਗਾ, ਅਤੇ ਇੱਕ ਆਪਾਂ ਸਾਰਿਆਂ ਨਾਲ ਸਾਂਝਾ ਕਰਦੇ ਹਾਂ।
1: ਅੰਧੇਰੇ ਮੇਂ ਰਹਿਨੇ ਕੀ ਆਦਤ ਪੜੀ ਹੈ ਤੁਮਕੋ, ਗੁਲਾਮੀ ਕਰਨੇ ਕੀ ਆਦਤ ਪੜੀ ਹੈ, ਪਹਿਲੇ ਰਾਜਾ ਮਹਾਰਾਜਾਓ ਕੀ ਗੁਲਾਮੀ ਕੀ, ਫਿਰ ਅੰਗਰੇਜ਼ੋ ਕੀ, ਅਬ ਚੰਦ ਗੱਦਾਰ ਨੇਤਾਓ ਕੀ ਔਰ ਗੁੰਡੋ ਕੀ। धर्म के नाम पर ये तुम्हें बहकाते हैं, तुम एक दूसरे के गले काट रहे हो। काटो काटो, ऊपर वाला भी ऊपर से देखता होगा तो उसे शर्म आती होगी, सोचता होगा मैंने सबसे खूबसूरत चीज बनाई थी, इंसान इंसान। नीचे देखा तो सब कीड़े बन गए, कीड़े कीड़े। रेंगते रहो, सटते रहो और मरो, आए और गए, खेल खत्म। क्यों जिए मालूम नहीं, क्यों मरे मालूम नहीं।
0: ਬਿਲਕੁਲ ਜੀ, ਇਹ ਡਾਇਲੋਗ ਜਿਹੜਾ ਬਹੁਤ ਮਸ਼ਹੂਰ ਡਾਇਲੋਗ ਸੀਗਾ, ਅਤੇ ਆਪਾਂ ਸਾਰਿਆਂ ਨੇ ਜਿਹੜਾ ਇਹ ਸੁਣਿਆ ਹੋਇਆ ਮੇਰੇ ਸੁਣਾ। ਸਾਰੀਆਂ ਮੂਵੀਜ਼ ਦੇ ਵਿੱਚ ਬਹੁਤ ਸਾਰੇ ਡਾਇਲੋਗ ਸੀਗੇ, ਇੱਕ ਡਾਇਲੋਗ ਨਹੀਂ ਹੈ, ਬਹੁਤ ਸਾਰੇ ਡਾਇਲੋਗ ਨੇ ਜਿਹੜੇ ਉਹਨਾਂ ਨੇ ਇੱਕ ਜ਼ਮੀਰਾਂ ਨੂੰ ਜਗਾਉਣ ਵਾਸਤੇ ਬਹੁਤ ਸਾਰੇ ਡਾਇਲੋਗ ਬੋਲੇ ਸੀਗੇ। ਤੁਹਾਡਾ ਵੀ ਕੋਈ ਫੇਵਰੇਟ ਹੋ ਸਕਦਾ, ਤੁਸੀਂ ਸਾਨੂੰ 200 4 7 81 81 'ਤੇ ਕਾਲ ਕਰਕੇ ਸੁਣਾ ਵੀ ਸਕਦੇ ਹੋ। ਅਤੇ ਇੱਕ ਹੋਰ ਇੱਕ ਨਿਊਜ਼ ਸਾਹਮਣੇ ਆਈ ਹੈ, ਇਹ ਵੀ ਨਿਊਜ਼ ਆਪਣੀ ਪੰਜਾਬ ਤੋਂ ਹੀ ਸਾਹਮਣੇ ਆਈ ਹੈ। ਲੰਗਰ ਹਾਲ 'ਤੇ ਜਿਹੜਾ ਭਈਆਂ ਵੱਲੋਂ ਜਿਹੜਾ ਕਹਿੰਦੇ ਹਮਲਾ ਕੀਤਾ ਗਿਆ ਗੁਰੂ ਘਰ 'ਤੇ, ਅਤੇ ਕਹਿੰਦੇ ਗੁਰਦੁਆਰਾ ਇਹ ਘਟਨਾ ਹੈਗੀ ਹੈ ਜੀ ਆਲਮਗੀਰ ਦੇ ਵਿੱਚ, ਲੰਗਰ ਹਾਲ 'ਤੇ ਜਿਹੜਾ ਹਮਲਾ ਕੀਤਾ ਲੁਧਿਆਣੇ ਦੇ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਦੀ ਘਟਨਾ ਆ। ਅਤੇ ਕਹਿੰਦੇ ਭਈਆਂ ਨੇ ਉੱਥੇ ਇੱਟਾਂ ਚਲਾ ਦੀਆਂ, ਬਸ ਲੰਗਰ ਥੋੜ੍ਹਾ ਜਿਹਾ ਲੇਟ ਹੋ ਗਿਆ, ਅਤੇ ਉਹਨਾਂ ਨੂੰ ਹੱਥ ਧੋਣ ਲਈ ਲੰਗਰ ਵਿੱਚ ਕਿਹਾ ਗਿਆ ਸੀ, ਇੱਦਾਂ ਦਾ ਕੁਝ ਸੀਗਾ, ਥੋੜ੍ਹੀ ਬਹੁਤੀ ਗੱਲਬਾਤ ਸੀਗੀ, ਅਤੇ ਪਰ ਉਹਨਾਂ ਨੇ ਇੱਟਾਂ ਰੋੜੇ ਚਲਾਏ। ਇਸ ਦੇ ਬਾਰੇ ਕੀ ਗੱਲਬਾਤ ਹੈ, ਇਹਦੇ ਬਾਰੇ ਵੀ ਸਾਡੇ ਨਾਲ ਵਿਚਾਰ ਜ਼ਰੂਰ ਸਾਂਝੇ ਕਰਿਓ। ਅਤੇ ਆਪਣੇ ਕੈਨੇਡਾ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਟੂਰ ਜਿਹੜਾ ਸਟਾਰਟ ਕੀਤਾ ਗਿਆ ਉਹਨਾਂ ਦੇ ਫਾਦਰ ਵੱਲੋਂ, ਅਤੇ ਉਹਦੇ ਵਿੱਚ ਟੋਰਾਂਟੋ 'ਚ ਤਿਆਰੀਆਂ ਚੱਲ ਰਹੀਆਂ, ਅਤੇ ਬਹੁਤ ਸਾਰੇ ਸਰਪ੍ਰਾਈਜ਼ ਨੇ। ਕਿਹੜੇ ਸਰਪ੍ਰਾਈਜ਼ ਹੋ ਸਕਦੇ ਨੇ ਤੁਹਾਡੇ ਅਕੋਰਡਿੰਗ, ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਜੀ, ਕਿਉਂਕਿ ਦੱਸਿਆ ਜਾ ਰਿਹਾ ਕਿ ਬਹੁਤ ਸਾਰੇ ਸਰਪ੍ਰਾਈਜ਼ ਆਉਣਗੇ। ਹੋ ਸਕਦਾ ਕੋਈ VIP ਜਿਹੜੇ ਸਿੰਗਰ ਨੇ, ਹੋ ਸਕਦਾ ਉਹ ਆਉਣ, ਅਤੇ ਜਾਂ ਹੋਰ ਕੀ ਹੋ ਸਕਦਾ, ਜਾਂ ਕੋਈ ਐਲਬਮ ਉਹਨਾਂ ਦੀ ਰਿਲੀਜ਼ ਕਰ ਦੇਣ ਸਿੱਧੂ ਮੂਸੇਵਾਲੇ ਦੀ, ਜਾਂ ਕੀ ਹੋ ਸਕਦਾ, ਤਾਂ ਉਹ ਵੀ ਅੱਜ ਆਪਾਂ ਗੱਲਾਂ ਬਾਤਾਂ ਖੁੱਲ੍ਹ ਕੇ ਜੇ ਕਰਾਂਗੇ। 200 4 7 81 81 'ਤੇ ਸਾਡੇ ਨਾਲ ਤੁਸੀਂ ਗੱਲਾਂ ਬਾਤਾਂ ਸਾਂਝੀਆਂ ਕਰ ਸਕਦੇ ਹੋ। ਅਤੇ ਅੱਜ ਦਾ ਪ੍ਰੋਗਰਾਮ ਬਹੁਤ ਸਪੈਸ਼ਲ ਰਹਿਣ ਵਾਲਾ ਜੀ, ਕਿਉਂਕਿ ਆਪਾਂ ਅੱਜ ਦੇ ਜ਼ਮਾਨੇ ਦੇ ਵਿੱਚ ਸੇਵਿੰਗ ਕਰਨੀ ਜਾਂ ਕਿੱਥੇ ਇਨਵੈਸਟਮੈਂਟ ਕਰਨੀ ਇਹ ਬਹੁਤ ਜ਼ਰੂਰੀ ਆ, ਅਤੇ ਇੱਕ ਆਪਾਂ ਨੂੰ ਸਹੀ ਗਾਈਡਨੈਂਸ ਮਿਲ ਜੇ ਫਿਰ ਤਾਂ ਕਹਿੰਦੇ ਸੋਨੇ 'ਤੇ ਸੁਹਾਗਾ ਹੋ ਜਾਂਦਾ। ਸੋ ਅੱਜ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣਗੇ ਸਿਮਰਜੀਤ ਸਿੰਘ ਜਸਵਾਲ ਜੀ। ਬਣੇ ਰਹੋ ਜੀ ਸ਼ੋਅ ਦੇ ਨਾਲ, 1 ਵਜੇ ਤੋਂ ਲੈ ਕੇ 3 ਵਜੇ ਤੱਕ ਅੱਜ ਦਾ ਜਿਹੜਾ ਪ੍ਰੋਗਰਾਮ ਆ ਫੁੱਲ ਫੁੱਲੀ ਇਨਫੋਰਮੇਸ਼ਨ ਵਾਲਾ ਰਹੂਗਾ ਅਤੇ ਕੱਲ੍ਹ ਨੂੰ ਤਾਂ ਫਿਰ ਐਂਟਰਟੇਨਮੈਂਟ ਦਾ ਤੜਕਾ ਲੱਗਣਾ ਹੀ ਲੱਗਣਾ। ਬਿਲਕੁਲ ਜੀ, ਅੱਜ ਦਾ ਪ੍ਰੋਗਰਾਮ ਬਹੁਤ ਜ਼ਰੂਰੀ ਆ ਅਤੇ ਤੁਸੀਂ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰ ਸਕਦੇ ਹੋ। ਤੁਸੀਂ ਜਿਹੜੇ ਸਰੋਤੇ ਘਰਾਂ ਦੇ ਵਿੱਚ ਸੁਣ ਰਹੇ ਹੋ, ਜੇ ਤੁਸੀਂ ਸਿਮਰਜੀਤ ਸਿੰਘ ਜਵਾਲ ਜੀ ਨੂੰ ਲਾਈਵ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਟਿਕਟੋਕ 'ਤੇ ਸਾਨੂੰ ਜ਼ਰੂਰ ਫੋਲੋ ਕਰ ਸਕਦੇ ਹੋ। ਟਿਕਟੋਕ 'ਤੇ ਆਪਾਂ ਲਾਈਵ ਹਾਂ ਅਤੇ ਟਿਕਟੋਕ 'ਤੇ ਜਿਹੜੇ ਲਾਈਵ ਜੁੜ ਚੁੱਕੇ ਹੋ, ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਜੀਆਂ ਨੂੰ ਜੀ, ਅਤੇ ਟੈਪ ਟੈਪ ਸਕਰੀਨ ਦੇ ਉੱਤੇ ਜ਼ਰੂਰ ਕਰ ਦਿਓ ਤਾਂ ਕਿ ਆਪਣੀ ਸਟਰੀਮ ਦੇ ਵਿੱਚ ਹੋਰ ਵੱਧ ਤੋਂ ਵੱਧ ਆਪਾਂ ਜਿਹੜੇ ਆ ਦਰਸ਼ਕ ਐਡ ਕਰ ਸਕੀਏ, ਤਾਂ ਕਿ ਅੱਜ ਦੇ ਜਿਹੜੇ ਇਨਫੋਰਮੇਸ਼ਨ ਸਾਰਿਆਂ ਤੱਕ ਪਹੁੰਚੇ ਕਿ ਵੀ ਕਿਹੜੀਆਂ ਜੋਬ ਆਉਣ ਵਾਲੇ ਟਾਈਮ ਦੇ ਵਿੱਚ ਸੇਫ ਨੇ, ਕਿੱਥੇ ਕਿੱਥੇ ਇਨਵੈਸਟਮੈਂਟ ਕਰ ਸਕਦੇ ਹਾਂ ਅਤੇ ਕਿਹੜੀ ਇਨਵੈਸਟਮੈਂਟ ਸਭ ਤੋਂ ਬੈਸਟ ਰਹੂਗੀ ਅਤੇ ਜਿੱਥੇ ਜ਼ਿਆਦਾ ਪ੍ਰੋਫਿਟ ਮਿਲੂਗਾ। ਸੋ ਇਕੱਲੇ ਇਕੱਲੇ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਨੇ ਸਿਮਰਜੀਤ ਜਸਵਾਲ ਜੀ। ਤੁਸੀਂ ਬੇਝਿਜਕ ਹੋ ਕੇ ਕੋਈ ਵੀ ਸਵਾਲ ਕਰ ਸਕਦੇ ਹੋ ਇਨਵੈਸਟਮੈਂਟ ਨੂੰ ਲੈ ਕੇ ਜਾਂ ਜੋਬਸ ਨੂੰ ਲੈ ਕੇ, ਇਹ ਸਿਸਟਮ ਨੂੰ ਲੈ ਕੇ ਕੋਈ ਵੀ ਤੁਹਾਡੇ ਮਨ ਦੇ ਅੰਦਰ ਸਵਾਲ ਅਤੇ ਆਪਦੇ ਸਵਾਲ ਦਾ ਜੇ ਤੁਸੀਂ ਆਂਸਰ ਲੈਣਾ ਚਾਹੁੰਦੇ ਹੋ 204-780-7881 'ਤੇ ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ। ਅਤੇ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਅਤੇ ਆਪਣੇ ਨਾਲ ਬਿਕਰਮ ਮੋਗਾ ਜੀ ਵੀ ਲਾਈਵ ਦੇ ਉੱਤੇ ਜੁੜੇ ਹੋਏ ਨੇ। ਧੰਨਵਾਦ ਵੀਰ, ਤੁਸੀਂ ਜੁੜੇ ਹੋਏ ਹੋ ਅਤੇ ਮੈਂ ਕਹਿੰਦਾ ਕਿ ਡਰਾਮੇ ਦੇ ਕਿੰਗ ਨੇ ਅਤੇ ਬਹੁਤ ਜਲਦ ਮੇਰੇ ਹਿਸਾਬ ਨਾਲ ਮੈਨੂੰ ਸੁਣ 'ਚ ਆਇਆ ਇੱਕ ਹੋਰ ਸ਼ੋਅ ਆ ਰਿਹਾ ਬਈ ਆਪਣਾ, ਜੇ ਆ ਰਿਹਾ ਤਾਂ ਉਹਦੇ ਬਾਰੇ ਵੀ ਜ਼ਰੂਰ ਸਾਨੂੰ ਕਾਲ 'ਤੇ ਜ਼ਰੂਰ ਦੱਸਿਓ ਜੇ, ਕਿਉਂਕਿ ਦੋ ਤਿੰਨ ਦਿਨ ਪਹਿਲਾਂ ਜਿਹੜਾ ਸ਼ੋਅ ਸੀਗਾ ਮੇਰੇ ਹਿਸਾਬ ਨਾਲ, ਲਾਸਟ ਸੈਟਰਡੇ ਸ਼ੋਅ ਸੀਗਾ, ਤਾਂ ਬਹੁਤ ਮੈਂ ਕਹਿੰਦਾ ਬਾ ਕਮਾਲ ਸ਼ੋਅ ਸੀਗਾ ਅਤੇ ਜਿਨ੍ਹਾਂ ਨੇ ਦੇਖਿਆ ਸੀਗਾ ਉਹਨਾਂ ਨੂੰ ਪਤਾ ਆ, ਅਤੇ ਜਿਨ੍ਹਾਂ ਨੇ ਨਹੀਂ ਦੇਖਿਆ ਸੀਗਾ ਨੈਕਸਟ ਸ਼ੋਅ ਵੀ ਮੇਰੇ ਹਿਸਾਬ ਨਾਲ ਆਉਣ ਵਾਲਾ ਆ ਅਤੇ ਉਹਦੀ ਡੇਟ ਤਾਂ ਮੇਰੇ ਹਿਸਾਬ ਨਾਲ ਅਨਾਊਂਸ ਕਰਤੀ ਆ ਜਦੋਂ ਤੱਕ ਮੈਨੂੰ ਸੁਣ 'ਚ ਆਇਆ, ਅਤੇ ਜੇ ਨਹੀਂ ਕੀਤੀ ਤਾਂ ਉਹਦੀ ਕੋਈ ਡਿਟੇਲਸ ਸਾਡੇ ਨਾਲ ਜ਼ਰੂਰ ਬਿਕਰਮ ਵੀਰੇ ਸਾਂਝੀ ਕਰਿਓ ਜੇ। ਸ਼ੁਭ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸੁਖਮਨੀ ਜੀ ਜੁੜ ਚੁੱਕੇ ਨੇ, ਢਿੱਲੋ ਸਾਹ, ਪੂਜਾ ਜੀ, ਸ਼ੁਭ ਜੀ, ਐਸ਼ਨੀਤ ਕੌਰ ਜੀ, ਧੰਨਵਾਦ ਜੀ, ਰਣਜੀਤ ਘੁੰਮਣ, ਬਰਾਰ ਹੀਰ ਅਤੇ ਕੌਰ ਰੰਧਾਵਾ ਬਰਾੜ ਅਤੇ ਚਾਹਲ ਸਾਹਿਬ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੱਜ ਜੀ ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਆਂ ਨੂੰ ਜੀ। ਅਤੇ ਕਰਦੇ ਹਾਂ ਜੀ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ, ਅਤੇ ਮੇਰੇ ਹਿਸਾਬ ਨਾਲ ਮੇਰੇ ਕੋਲ ਪੋਸਟਰ ਵੀ ਪਹੁੰਚ ਚੁੱਕਿਆ ਜਿਹੜਾ ਅਗਲਾ ਪ੍ਰੋਗਰਾਮ ਹੋਣ ਵਾਲਾ ਜਿੱਥੋਂ ਤੱਕ ਮੈਨੂੰ ਲੱਗਦਾ। ਹਾਂਜੀ ਜੰਨਤ, ਬਿਲਕੁਲ ਮੈਨੂੰ ਪਤਾ ਲੱਗ ਚੁੱਕਿਆ ਸੀ ਜੰਨਤ, ਹਾਂਜੀ। ਅਤੇ ਪੰਜਾਬੀ ਸਾਹਿਤ ਸੱਭਿਆਚਾਰ ਸਭਾ ਵੱਲੋਂ, ਵਿਨੀਪੈਗ ਵੱਲੋਂ, ਆਰਟ ਫਾਈਵ ਪ੍ਰੋਡਕਸ਼ਨ ਵੱਲੋਂ ਜਿਹੜਾ ਜੰਨਤ, ਨਿਰਦੇਸ਼ਕ ਬਿਕਰਮ ਮੋਗਾ ਜੀ ਨੇ ਅਤੇ ਲੇਖਕ ਪਰਮਿੰਦਰ ਕੌਰ ਸਵੈਦ ਜੀ ਨੇ, ਅਤੇ ਸ਼ਨੀਵਾਰ 24 ਅਕਤੂਬਰ ਨੂੰ ਇਹ ਹੋਊਗਾ ਅਤੇ ਦਰਵਾਜ਼ੇ ਖੁੱਲ੍ਹਣ ਦਾ ਸਮਾਂ ਹੈਗਾ ਜੀ 3 ਵਜੇ, ਅਤੇ ਸਹਾਇਤਾ ਰਾਸ਼ੀ ਸਿਰਫ $10 ਆ ਅਤੇ ਆਪਦੇ ਫੈਮਿਲੀਜ਼ ਦੇ ਨਾਲ ਜ਼ਰੂਰ ਅਟੈਂਡ ਕਰਿਓ ਜੇ, ਅਤੇ ਆਪਾਂ ਵੀ ਜ਼ਰੂਰ ਅਟੈਂਡ ਕਰਾਂਗੇ ਅਤੇ ਹੋਰ ਵੀ ਇਹਦੇ ਬਾਰੇ ਡਿਟੇਲਸ ਤੁਹਾਡੇ ਨਾਲ ਰੋਜ਼ਾਨਾ ਆਪਾਂ ਜਿਹੜੀਆਂ ਸ਼ੇਅਰ ਕਰਦੇ ਰਹਾਂਗੇ। ਤਾਂ ਇਹ ਸਾਰਿਆਂ ਨੂੰ ਹੰਬਲ ਰਿਕੁਐਸਟ ਹੈ ਜੀ, ਸਾਰੇ ਜਣੇ ਜ਼ਰੂਰ ਪਾਰਟੀਸਪੇਟ ਕਰਿਓ, ਇੱਕ ਲਾਈਵ ਜਿਹੜਾ ਤੁਹਾਨੂੰ ਜਿਹੜਾ ਇੱਕ ਐਕਟਿੰਗ ਦਾ ਇੱਕ ਦੌਰ ਦੇਖਦਾ ਉੱਥੇ ਇਸ ਟਾਈਮ, ਮੈਂ ਕਹਿੰਦਾ ਕਿ ਜਾਨ ਪੈ ਜਾਂਦੀ ਹੈ ਉਸਦੇ, ਇੱਦਾਂ ਹੈਰਾਨੀ ਹੁੰਦੀ ਹੈ ਕਿ ਟੀ ਵੀ ਦੇ ਵਿੱਚ ਦੇਖਦੇ ਹੁੰਦੇ ਸੀ ਨਾ, ਇੰਨੀ ਆਪਾਂ ਨੂੰ ਐਕਸਾਈਟਮੈਂਟ ਜਿਹੀ ਹੁੰਦੀ ਸੀ ਜਿਹੜੀ ਇੱਕ ਲਾਈਵ ਦੇ ਵਿੱਚ ਮਿਲਦੀ ਹੈ। ਤਾਂ ਜ਼ਰੂਰ ਅਟੈਂਡ ਕਰਿਆ ਕਰੋ, ਇੱਦਾਂ ਦੇ ਈਵੈਂਟ ਆਪਾਂ ਨੂੰ ਜਿਹੜੇ ਫੈਮਿਲੀਜ਼ ਦੇ ਨਾਲ ਦੇਖਣ ਦਾ ਮੌਕਾ ਮਿਲਦਾ ਬਹੁਤ ਘੱਟ ਮਿਲਦੇ ਨੇ, ਤਾਂ ਜ਼ਰੂਰ ਅਟੈਂਡ ਕਰਾਂਗੇ। ਬਹੁਤ ਬਹੁਤ ਤੁਹਾਡੀ ਟੀਮ ਨੂੰ ਮੁਬਾਰਕਾਂ ਨੇ ਬਿਕਰਮ ਵੀਰੇ, ਤੁਸੀਂ ਬਹੁਤ ਐਫਰਟ ਕਰ ਰਹੇ ਹੋ ਜਿਹੜਾ ਪੰਜਾਬੀ ਨੂੰ ਆਪਣੇ ਸੱਭਿਆਚਾਰ ਨੂੰ ਅੱਗੇ ਲੈ ਕੇ ਜਾ ਰਹੇ ਹੋ, ਅਤੇ ਹਮੇਸ਼ਾ ਤੁਹਾਡੇ ਨਾਲ, ਹਮੇਸ਼ਾ ਜਦੋਂ ਹੀ ਸਾਨੂੰ ਆਵਾਜ਼ ਮਾਰੋਗੇ ਤੁਹਾਡੇ ਲਈ ਹਾਜ਼ਰ ਹਾਂ। ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਆਪਣਾ ਫੋਕਸ ਇੰਸ਼ੋਰੈਂਸ ਫਾਈਨੈਂਸ਼ੀਅਲ ਵੱਲੋਂ ਸਪੋਂਸਰ ਕੀਤਾ ਗਿਆ, ਅਤੇ ਜੇ ਤੁਸੀਂ ਬਿਰਿੰਦਰ ਸਿੰਘ ਬਹਿਲ ਜੀ ਦੇ ਨਾਲ ਮਿਲਣਾ ਚਾਹੁੰਦੇ ਹੋ ਅਤੇ ਵੀਰਵਾਰ ਦਾ ਦਿਨ ਤੁਹਾਨੂੰ ਦੱਸਿਆ ਹੀ ਹੋਇਆ ਕਿ 99 ਸਕੇਫੀਲਡ ਡਰਾਈਵ ਦੇ ਉੱਤੇ ਸਪੈਸ਼ਲ ਸਾਊਥ ਦੇ ਕਲਾਸ ਦੀ ਰੱਖਿਆ ਹੋਇਆ ਜੀ, ਜੇ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਮਿਲਣਾ ਚਾਹੁੰਦੇ ਹੋ ਅੱਜ ਤਾਂ 204-230-4431 'ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ, ਅਤੇ ਸਾਊਥ ਦੇ ਆਫਿਸ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ 99 ਸਕੇਫੀਲਡ ਡਰਾਈਵ ਦੇ ਉੱਤੇ। ਬਿਲਕੁਲ ਜੀ, ਬਾਕੀ ਦੇ ਦਿਨ ਮੰਡੇ ਟੂ ਜਿਹੜਾ ਸੈਟਰਡੇ 100 ਮਿਡਲੇ ਡਰਾਈਵ 'ਤੇ ਹੁੰਦੇ ਨੇ, ਨੌਰਥ ਦੇ ਵਿੱਚ ਹੁੰਦੇ ਨੇ, ਪਰ ਜਿਹੜਾ ਵੀਰਵਾਰ ਦਾ ਦਿਨ ਸਪੈਸ਼ਲ ਉਹਨਾਂ ਨੇ ਰੱਖਿਆ ਹੋਇਆ 99 ਸਕੇਫੀਲਡ ਡਰਾਈਵ ਦੇ ਉੱਤੇ ਸਾਊਥ ਦੇ ਵਿੱਚ, ਸਾਊਥ ਦੇ ਕਲਾਂਸ ਲਈ ਸਪੈਸ਼ਲ ਅੱਜ ਦਾ ਦੇਣਾ। ਅਤੇ ਜੇ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਮਿਲਣਾ ਚਾਹੁੰਦੇ ਹੋ 204-230-4431 'ਤੇ ਤੁਸੀਂ ਇਹਨਾਂ ਨਾਲ ਮਿਲ ਸਕਦੇ ਹੋ। ਲਾਈਵ ਡਿਸਬਿਲਿਟੀ ਕ੍ਰਿਟੀਕਲ ਸੁਪਰਵਿਜ਼ਾ ਵਿਸਟ ਇੰਸ਼ੋਰੈਂਸ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਚਾਹੀਦੀ, RRSP TFSA ਕਮਰਸ਼ੀਅਲ ਮੌਰਗੇ ਦੇ ਮਾਹਿਰ ਨੇ ਜੀ ਵੀਰਿੰਦਰ ਸਿੰਘ ਬਹਿਲ ਜੀ, ਅਤੇ ਅੱਜ ਦਾ ਦਿਨ ਉਹ ਸਾਊਥ ਦੇ ਆਫਿਸ ਦੇ ਵਿੱਚ ਵਿਜ਼ਿਟ ਕਰ ਰਹੇ ਨੇ। ਅਤੇ ਜੇ ਤੁਸੀਂ ਸਾਊਥ ਦੇ ਵਿੱਚ ਰਹਿੰਦੇ ਹੋ ਅਤੇ ਮਿਲਣਾ ਚਾਹੁੰਦੇ ਹੋ ਵੀਰਿੰਦਰ ਸਿੰਘ ਬਹਿਲ ਜੀ ਨੂੰ, 204-230-4431 'ਤੇ ਸੰਪਰਕ ਕਰ ਸਕਦੇ ਹੋ। ਅਤੇ ਇਹਦੇ ਨਾਲ ਨਾਲ ਹੀ ਥੋੜ੍ਹੀ ਜਿਹੀ ਜਾਣਕਾਰੀ ਹੋਰ ਸਾਂਝੀ ਕਰ ਦਈਏ, ਫਿਰ ਆਪਾਂ ਗੀਤਾਂ ਦਾ ਤੜਕਾ ਵੀ ਜਾਰੀ ਰੱਖਾਂਗੇ ਜੀ। ਗੰਡੂ ਆਟੋ ਸੇਲ ਵਾਲਿਆਂ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਕਾਰਾਂ ਦੇ ਉੱਤੇ, ਕਾਰ ਲੈਣੀਆਂ ਤੁਸੀਂ, ਚਾਹੇ ਵੈਨ ਲੈਣੀਆਂ, ਚਾਹੇ SUV ਲੈਣੀ ਆ, ਤੁਹਾਨੂੰ ਦੱਸ ਗਏ ਕਿ ਹੁਣ ਬਹੁਤ ਸਸਤੇ ਪ੍ਰਾਈਜ਼ ਚੱਲ ਰਹੇ ਨੇ ਇਸ ਟਾਈਮ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਬਾਹਰ ਸਨੋਅ ਦੇ ਵਿੱਚ ਖੜ੍ਹ ਕੇ ਬੱਸ ਦੀ ਵੇਟ ਨਾ ਕਰਨੀ ਪਵੇ, ਅਤੇ ਕਿਉਂਕਿ ਆਪਾਂ ਨੂੰ ਹੁੰਦਾ ਕਿ ਯਾਰ ਹੁਣ ਗੱਡੀ ਲੈ ਲਈਏ, ਟਾਈਮ ਆ ਗਿਆ, ਅਤੇ ਤੁਹਾਨੂੰ ਦੱਸ ਗਏ ਕਿ ਤੁਸੀਂ ਉਹਦੇ ਲਈ ਫਿਰ ਗੰਡੂ ਆਟੋ ਸੇਲ ਵਾਲਿਆਂ ਨਾਲ ਸੰਪਰਕ ਕਰ ਸਕਦੇ। ਬਹੁਤ ਸਾਰੀਆਂ ਇਸ ਟਾਈਮ ਡੀਲਾਂ ਚੱਲ ਰਹੀਆਂ, ਇਹਨਾਂ ਕੋਲ ਕਾਰਾਂ ਲੈਣੀਆਂ, ਵੈਨ ਲੈਣੀ, SUV ਲੈਣੀ ਆ, ਅਤੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਵੈਨ ਵਗੈਰਾ ਚਾਹੁੰਦੇ ਹੋ ਲੈਣੀ, ਤਾਂ ਵੱਡੀ ਗੱਡੀ ਲੈਣਾ ਚਾਹੁੰਦੇ ਹੋ, ਫੈਮਿਲੀ ਗੱਡੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ, ਜਾਂ ਛੋਟੀ ਕਾਰ ਲੈਣਾ 80-28 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਪੀਜ਼ਾ 24 ਬਿਲਕੁਲ ਜੀ ਆਪਣੀ ਵਿਨੀਪੈਗ ਦੇ ਵਿੱਚ ਪੀਜ਼ਾ 24 ਖੁੱਲ੍ਹ ਚੁੱਕਿਆ ਜੀ, ਸਰੀ ਵਾਲਾ ਸੇਮ ਉਹੀ ਟੇਸਟ ਆ ਅਤੇ ਨਵੀਂ ਲੋਕੇਸ਼ਨ ਓਪਨ ਕੀਤੀ ਇਹਨਾਂ ਨੇ, ਤੰਦੂਰੀ ਵਿੰਗਸ, ਹਨੀ ਗਾਰਲਿਕ ਵਿੰਗਸ ਅਤੇ ਹੋਰ ਵੀ ਕਈ ਵਰਾਇਟੀਆਂ ਦੇ ਤੁਸੀਂ ਇੰਜੋਏ ਕਰ ਸਕਦੇ ਹੋ। ਅਤੇ ਜੇ ਗੱਲ ਕਰਦੇ ਹਾਂ ਤੰਦੂਰੀ ਸਪੈਸ਼ਲ ਚਿਕਨ ਪੀਜ਼ੇ ਦੀ, ਬਿਲਕੁਲ ਜੀ ਜੇ ਤੁਸੀਂ ਹਾਲ ਤੱਕ ਬਟਰ ਚਿਕਨ ਪੀਜ਼ਾ ਸਪੈਸ਼ਲ ਜਿਹੜਾ ਨਹੀਂ ਟੇਸਟ ਕੀਤਾ ਪੀਜ਼ਾ 24 ਦਾ, ਤਾਂ ਜ਼ਰੂਰ ਟੇਸਟ ਕਰ ਲਓ। ਸਪੈਸ਼ਲ ਡਿਮਾਂਡ ਦੇ ਉੱਤੇ ਪੀਜ਼ਾ 24 ਵੱਲੋਂ ਸਪੈਸ਼ਲ ਮੀਟ ਲਵਰਸ ਦੇ ਲਈ ਪੀਜ਼ਾ ਇੱਕ ਓਪਨ ਕੀਤਾ ਗਿਆ ਜਿਹਦੇ ਵਿੱਚ 9 ਟੋਪਿੰਗ ਮਿਲਣਗੀਆਂ, ਬਿਲਕੁਲ ਜੀ। ਅਤੇ ਲਾਰਜ ਸਾਈਜ਼ ਪੀਜ਼ੇ ਦੀ ਜੇ ਗੱਲ ਕਰਦੇ ਹਾਂ, $20 ਦੇ ਵਿੱਚ, ਸਿਰਫ $20 ਦੇ ਵਿੱਚ 11 ਟੋਪਿੰਗ ਵਾਲਾ ਪੀਜ਼ਾ ਤੁਸੀਂ ਇੰਜੋਏ ਕਰ ਸਕਦੇ ਹੋ। ਕਿੱਥੇ ਜੀ? ਪੀਜ਼ਾ 24 'ਤੇ, ਬਿਲਕੁਲ ਜੀ। ਪੀਜ਼ਾ 24 'ਤੇ ਤੁਸੀਂ ਸਪੈਸ਼ਲ ਵੈਜੀ ਪਾਸਤਾ ਇੰਜੋਏ ਕਰ ਸਕਦੇ ਹੋ, ਮਸ਼ਰੂਮ ਪਾਸਤਾ ਇੰਜੋਏ ਕਰ ਸਕਦੇ ਹੋ। ਅਤੇ ਵਧੇਰੇ ਜਾਣਕਾਰੀ ਲਈ ਅੱਜ ਹੀ ਵਿਜ਼ਿਟ ਕਰੋ 1125 5th Street ਦੇ ਉੱਤੇ, ਤੁਸੀਂ ਪੀਜ਼ਾ 24 ਦੀਆਂ ਜਿਹੜੀਆਂ ਪੀਜ਼ਾ ਸਲਾਈਜ਼ ਇੰਜੋਏ ਕਰ ਸਕਦੇ ਹੋ ਫੈਮਲੀਜ਼ ਦੇ ਨਾਲ। ਕਈ ਵਾਰੀ ਸ਼ਿਫਟਾਂ ਤੋਂ ਥੱਕੇ ਆਉਂਦੇ ਨੇ ਅਤੇ ਡਿਫਰੈਂਟ ਟੇਸਟ ਕਰਨ ਨੂੰ ਜੀ ਕਰਦਾ ਹੁੰਦਾ, ਅਤੇ ਫਿਰ ਤੁਸੀਂ ਜੇ ਵਧੀਆ ਟੇਸਟ ਇੰਜੋਏ ਕਰਨਾ ਚਾਹੁੰਦੇ ਹੋ ਅਤੇ ਸ਼ਿਫਟਾਂ ਦੀ ਥਕਾਵਟ ਵੀ ਲਾਉਣਾ ਚਾਹੁੰਦੇ ਹੋ, ਤਾਂ ਫਿਰ ਪੀਜ਼ਾ 24 ਜ਼ਰੂਰ ਵਿਜ਼ਿਟ ਕਰੋ ਜੀ। 204-600-6161-3 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਜੇ ਗੱਲ ਕਰਦੇ ਹਾਂ ਆਪਾਂ ਘਰ ਘੁਰ ਬਣਾਉਣ ਬਾਰੇ, ਅਤੇ ਬਈ ਸਲਾਹ ਕਰ ਰਹੇ ਹਾਂ ਤਾਂ ਤੁਹਾਨੂੰ ਦੱਸ ਦਈਏ ਕ੍ਰੀਏਟਿਵ ਬਿਲਡਿੰਗ ਪ੍ਰੋਡਕਟ ਸਪਲਾਈ ਵੱਲੋਂ ਵਨ ਸਟੋਪ ਡੈਸਟੀਨੇਸ਼ਨ ਹੈ ਜੀ ਸ਼ੋਪ ਦੀ। ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਨਵੇਂ ਘਰ ਬਣਾਉਣ ਵਾਸਤੇ ਕੋਈ ਸਮਾਨ ਚਾਹੀਦਾ ਹੋਵੇ, ਰੈਨੋਵੇਸ਼ਨ ਕਰਾਉਣੀ ਹੈ ਘਰ ਦੀ, ਇੰਟੀਰੀਅਰ ਚਾਹੀਦਾ, ਐਕਸਟੀਰੀਅਰ ਚਾਹੀਦਾ, ਜਾਂ ਕਮਰਸ਼ੀਅਲ ਬਿਲਡਿੰਗ ਦੇ ਲਈ ਕੋਈ ਸਮਾਨ ਚਾਹੀਦਾ, ਵਨ ਸਟੋਪ ਡੈਸਟੀਨੇਸ਼ਨ ਹੈ ਜੀ। ਸਾਰਾ ਸਮਾਨ ਤੁਹਾਨੂੰ ਮਿਲ ਜਾਣਾ ਇੱਥੇ, ਚਾਹੇ ਗੱਲ ਕਰੀਏ ਆਪਾਂ ਫਲੋਰ ਚਾਹੀਦੇ ਤੁਹਾਨੂੰ, ਡੋਰ ਲੌਕ ਚਾਹੀਦੇ ਆ, ਇੰਟੀਰੀਅਰ ਐਕਸਟੀਰੀਅਰ ਡੋਰ ਚਾਹੀਦੇ ਆ, ਅਤੇ ਕਈ ਤਰ੍ਹਾਂ ਦੇ ਆਪਾਂ ਨੂੰ ਮਾਡਲ ਚਾਹੀਦੇ ਹੁੰਦੇ। ਕਈ ਵਾਰੀ ਆਪਾਂ ਮਾਡਲ ਵਾਲੇ ਆਪਾਂ ਨੂੰ ਹੁੰਦਾ ਕਿ ਡੋਰ ਜਿਹੜੇ ਘਰ ਦੇ ਆ ਦਰਵਾਜ਼ੇ ਨੇ ਉਹ ਆਪਾਂ ਨੂੰ ਮੋਡੀਫਾਈ ਜੇ ਚਾਹੀਦੇ ਹੁੰਦੇ, ਆਪਾਂ ਨੂੰ ਹੁੰਦਾ ਕਿ ਡਿਜ਼ਾਇਨ ਹੋਵੇ ਉਹਨਾਂ ਦੇ ਉੱਤੇ। ਜੇ ਕੋਈ ਇੱਦਾਂ ਦੀ ਕੋਈ ਸਲਾਹ ਬਣ ਰਹੀ ਆ ਤਾਂ ਫਿਰ ਅੱਜ ਹੀ ਕ੍ਰੀਏਟਿਵ ਬਿਲਡਿੰਗ ਪ੍ਰੋਡਕਟ ਸਪਲਾਈ ਵਾਲਿਆਂ ਨਾਲ ਤੁਸੀਂ ਸੰਪਰਕ ਕਰੋ। ਫਲੋਰਿੰਗ ਚਾਹੀਦੀ ਆ, ਤੁਸੀਂ ਆਪਦੇ ਅਕੋਰਡਿੰਗ ਕੋਈ ਵੀ ਫਲੋਰਿੰਗ ਲੈ ਸਕਦੇ ਹੋ, ਟੱਬ, ਸ਼ਾਵਰ ਬੇਸ ਜਾਂ ਸ਼ਾਵਰ ਗਲਾਸ ਡੋਰ ਚਾਹੀਦੇ, ਉਹਦੇ ਲਈ ਤੁਹਾਨੂੰ ਵਿਜ਼ਿਟ ਕਰਨਾ ਪਊਗਾ ਜੀ। ਬਹੁਤ ਤਰ੍ਹਾਂ ਦੀਆਂ ਵਰਾਇਟੀਆਂ ਤੁਹਾਨੂੰ ਉੱਥੇ ਮਿਲ ਜਾਣਗੀਆਂ। ਸਪੈਸ਼ਲ ਕਸਟਮ ਵੀ ਕਰਦੇ ਆ, ਕਿਚਨ ਕੈਬਿਨਸ 'ਤੇ ਗੱਲ ਕਰਦੇ ਹਾਂ ਸੀਲਿੰਗ ਦੀ, ਤਾਂ ਸੀਲਿੰਗ ਟਾਇਲਸ 'ਤੇ ਫੁੱਲ ਜਿਹੜੇ ਪੈਕੇਜ ਤੁਹਾਨੂੰ ਮਿਲ ਜਾਣਗੇ। ਅਤੇ ਟੀ ਵੀ ਇੰਟਰਟੇਨਮੈਂਟ ਯੂਨਿਟ ਚਾਹੀਦਾ ਤੁਹਾਨੂੰ, ਉਹ ਵੀ ਸਟਾਰਟ ਆ ਜੀ $1500 ਤੋਂ। ਜੇ ਆਪਦੇ ਅਕੋਰਡਿੰਗ ਤੁਸੀਂ ਕਸਟਮ ਵੀ ਕਰਵਾਉਣਾ ਤਾਂ ਆਪਦੇ ਅਕੋਰਡਿੰਗ ਕਸਟਮ ਵੀ ਕਰਵਾ ਸਕਦੇ ਹੋ। ਅਤੇ ਹਰ ਇੱਕ ਤਰ੍ਹਾਂ ਦਾ ਜਿਹੜਾ ਵੀ ਸਟੋਕ ਆ, ਹਰ ਇੱਕ ਚੀਜ਼ ਤੁਹਾਨੂੰ ਉੱਥੇ ਹਾਜ਼ਰ ਮਿਲਦੀ। ਇਹ ਨਹੀਂ ਕਿ ਤੁਸੀਂ ਗੇੜਾ ਪੈ ਗਿਆ ਤੁਹਾਨੂੰ ਅਤੇ ਸਮਾਨ ਮਿਲਿਆ ਨਹੀਂ, ਇੱਦਾਂ ਨਹੀਂ ਜੀ। ਹਰ ਇੱਕ ਸਮਾਨ ਤੁਹਾਨੂੰ ਉੱਥੇ ਹਾਜ਼ਰ ਮਿਲੂਗਾ। ਫਿਰ ਜਾਣਾ ਕਿੱਥੇ ਆ ਜੀ? 888 ਬ੍ਰੈਡਫੋਰਡ ਸਟਰੀਟ ਦੇ ਉੱਤੇ, 888 ਬ੍ਰੈਡਫੋਰਡ ਸਟਰੀਟ ਦੇ ਉੱਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਵਾਸ਼ਰੂਮ ਦਾ ਹਾਰਡਵੇਅਰ ਚਾਹੀਦਾ ਤੁਹਾਨੂੰ, ਬਸ 204-813-6131 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਆ ਜਾਓ ਫਿਰ ਨਾਲ ਦੀ ਨਾਲ, ਗੀਤਾਂ ਦਾ ਤੜਕਾ ਵੀ ਜ਼ਰੂਰੀ ਹੈ ਅਤੇ ਉਹ ਵੀ ਨਾਲ ਦੀ ਨਾਲ ਲਾਉਣੇ ਨੇ, ਬਣੇ ਰਹੋ ਰੇਡੀਓ ਧਮਾਲ ਦੇ ਨਾਲ।

ਜੀ ਮੈਂ ਕਹਿੰਦਾ ਇੱਦਾਂ ਹੀ ਜਿਹੜਾ ਗੀਤਾਂ ਦਾ ਤੜਕਾ ਲੱਗਾ ਰਹਿਣਾ ਰੇਡੀਓ ਧਮਾਲ ਤੇ ਧਮਾਲਾਂ ਪੈਂਦੀਆਂ ਰਹਿਣੀਆਂ ਤੇ ਨਾਲ ਦੀ ਨਾਲ ਦੱਸ ਕੇ ਏਡੀ ਰੂਫਿੰਗ ਪਵਨ ਕੁਮਾਰ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਾਹਦੇ ਲਈ ਸੰਪਰਕ ਕਰ ਸਕਦੇ ਆ ਇਹ ਤੁਸੀਂ ਹੁਣ ਦੱਸਣਾ ਕਾਲ ਕਰਕੇ ਜਿਹਨੇ ਸਹੀ ਜਵਾਬ ਦਿੱਤਾ ਵੀ ਪਹਿਲਾਂ ਸਭ ਤੋਂ ਪਹਿਲਾਂ ਜਿਹਨੇ ਕਾਲ ਕਰਤੀ ਤੇ ਫਿਰ ਉਹਨੂੰ ਆਪਾਂ ਇੱਕ ਇਨਾਮ ਦੇਵਾਂਗੇ ਨਾਮ ਇਹ ਉਹਨੇ ਜਿਹੜਾ ਗਾਣਾ ਕਹਿਤਾ ਹਿੰਦੀ ਸੈਡ ਜੋ ਕਿ ਨੱਚਣ ਟੱਪਣ ਵਾਲਾ ਜਿਹੜਾ ਵੀ ਗਾਣਾ ਕਹਿਤਾ ਤੇ ਉਹ ਆਪਾਂ ਲਾਵਾਂਗੇ ਕਾਹਦੇ ਲਈ ਐਕਸਪਰਟ ਨੇ ਜੀ ਏਡੀ ਰੂਫਿੰਗ ਵਾਲੇ ਪਵਨ ਕੁਮਾਰ ਜੀ ਅਤੇ ਕੀ ਸਰਵਿਸ ਦਿੰਦੇ ਨੇ ਤੁਸੀਂ ਡਿਟੇਲ ਦੇ ਵਿੱਚ ਦੱਸਣਾ ਤੁਹਾਡੇ ਲਈ ਹੈ ਵੈਸੇ ਸਾਰਾ ਕੁਝ ਕਹਿੰਦੇ ਟ੍ਰੇਲਰ ਦੇ ਵਿੱਚ ਮੈਂ ਦੱਸਤਾ ਪਰ ਥੋੜ੍ਹਾ ਜਿਹਾ ਨਹੀਂ ਦੱਸਿਆ ਹੈਗਾ ਉਹ ਤੁਸੀਂ ਦੱਸਣਾ ਜਿਹਨੇ ਸਹੀ ਜਵਾਬ ਦਿੱਤਾ ਅਤੇ ਉਹਨੂੰ ਫਿਰ ਆਪਾਂ ਸਰਪ੍ਰਾਈਜ਼ ਦੇਵਾਂਗੇ ਸਰਪ੍ਰਾਈਜ਼ ਇਹ ਹੈ ਕਿ ਉਹ ਜਿਹੜਾ ਗਾਣਾ ਕਹਿਣਗੇ ਆਪਾਂ ਉਹੀ ਗਾਣਾ ਪਲੇ ਕਰ ਦੇਣਾ ਜਿੱਦਾਂ ਦਾ ਵੀ ਕਹਿਤਾ ਉਹਨਾਂ ਨੇ ਹਿੰਦੀ ਪੁਰਾਣਾ ਨਵਾਂ ਜਿੱਦਾਂ ਦਾ ਵੀ ਕਹਿਤਾ ਸਭ ਤੋਂ ਪਹਿਲੀ ਜਿਹੜੀ ਕਾਲ ਹੋ ਗਈ 204-780-81-81 ਅਤੇ ਤੁਸੀਂ ਸਾਨੂੰ ਫਿਰ ਕਾਲ ਕਰੋ ਅਤੇ ਆਪਾਂ ਜੀ ਆਇਆਂ ਨੂੰ ਕਹੀਏ ਸਿਮਰਜੀਤ ਸਿੰਘ ਜੈਸਵਾਲ ਜੀ ਨੂੰ

0: हनी आज कार पोल च वज गई।
1: ना ना ना ना ना, सिर ते हाथ नहीं मारना, सीधा गड्डी टाउन ऑटो बॉडी शॉप ते लेके जानी है। ये है फुली MPI accredited ऑटो बॉडी शॉप, तुहानू MPI वालों एस्टिमेट लेन दी कोई लोड नहीं, यही डायरेक्टली MPI ते बाकी इंश्योरेंस कंपनीज नाल डील कर देने, इसलिए इथो होएगी डायरेक्ट रिपेयर ते ऑनलाइन ग्लास क्लेम्स भी एक खुद ओपन कर देंगे। इस दे नाल जदो तक तुहाडी कार शॉप ते होएगी उन्नी देर थानू मिलेगी फ्री कर्टसी कार। तुसी इन्हां तो लॉन्ग या शॉर्ट टर्म्स लई ब्रांड न्यू कार्स रेंट भी कर सकते हो। पहुंचो 64 साल्टर स्ट्रीट विनीपेग 204-421-1300 204-421-1300।
0: ਬਈ ਕੀ ਹੋਇਆ?
2: ਕੋਈ ਖੜੀ ਗੱਡੀ ਦਾ ਹੀ ਸ਼ੀਸ਼ਾ ਤੋੜ ਗਿਆ, ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੇ ਜਾਵਾਂ।
0: ਤੁਸੀਂ ਮਿਸਟਰ ਆਟੋ ਗਲਾਸ ਵਾਲਿਆਂ ਕੋਲ ਜਾਓ, ਰਾਤ ਨੂੰ ਕਾਰ ਦੋ, ਸਵੇਰ ਤੱਕ ਰੈਡੀ। ਵਿੰਡਸ਼ੀਲਡ ਚ ਆ ਗਿਆ ਚਿੱਪ ਜਾਂ ਕ੍ਰੈਕ, ਰਿਪੇਅਰ ਕਰ ਦੇਣਗੇ। ਵਿੰਡਸ਼ੀਲਡ ਰਿਪਲੇਸਮੈਂਟ ਤੇ ਵਾਟਰ ਲੀਕ ਦੀ ਲਾਈਫ ਟਾਈਮ ਵਾਰੰਟੀ ਦਿੰਦੇ ਨੇ। ਕੋਈ ਅਲਾਈਨਮੈਂਟ ਕਰਾਉਣੀ ਹੈ, ਵੀਲ ਬੈਲੈਂਸਿੰਗ ਜਾਂ ਟਾਇਰ ਚੇਂਜ ਓਵਰ, ਇਹਨਾਂ ਕੋਲ ਹੀ ਜਾਓ। ਇੰਸ਼ੋਰੈਂਸ ਕਲੇਮ ਆਪ ਹੀ ਹੈਂਡਲ ਕਰ ਲੈਣਗੇ।
1: ਇੱਕ ਕਰਟਸੀ ਕਾਰ ਵੀ ਪ੍ਰੋਵਾਈਡ ਕਰਦੇ ਨੇ। ਕਾਲ ਕਰੋ ਤਜਿੰਦਰ ਸਿੰਘ ਹੋਰਾਂ ਨੂੰ 204-430-8138 ਤੇ। ਮਿਸਟਰ ਆਟੋ ਗਲਾਸ, 90 ਮੈਕਡੋਨਲਡ ਐਵਨਿਊ, ਵਿਨੀਪੈਗ।
3: ਬਿਲਕੁਲ ਜੀ, ਤੁਸੀਂ ਸੁਣ ਰਹੇ ਹੋ ਰੇਡੀਓ ਧਮਾਲ, ਤੇ ਰੇਡੀਓ ਧਮਾਲ ਤੇ ਆਪਾਂ ਧਮਾਲਾ ਪਾ ਰਹੇ ਹਾਂ, ਤੇ ਸਾਡੇ ਨਾਲ ਅੱਜ ਰੂਬਰੂ ਨੇ ਸਿਮਰਜੀਤ ਸਿੰਘ ਜਸਵਾਲ ਜੀ, ਤੇ ਉਹਨਾਂ ਨਾਲ ਆਪਾਂ ਸਵਾਲ ਜਵਾਬ ਕਰਾਂਗੇ ਤੇ ਗੱਲਾਂ ਬਾਤਾਂ ਕਰਾਂਗੇ, ਤੇ ਬਹੁਤ ਸਾਰੇ ਤੁਹਾਡੇ ਸਵਾਲ ਜਵਾਬ ਹੋਣਗੇ ਤੇ ਹਫਤੇ ਦੇ ਜੁੜੇ ਹੋਣਗੇ। ਅੱਜ ਖੁੱਲ੍ਹ ਕੇ ਜੇ ਗੱਲਾਂ ਬਾਤਾਂ ਕਰ ਸਕਦੇ ਹੋ ਤੁਸੀਂ 204-780-8182 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਦੇ ਹੋ। ਸਭ ਤੋਂ ਪਹਿਲਾਂ ਸਟੂਡੀਓ ਦੇ ਵਿੱਚ GIN ਨੂੰ ਕਹਿੰਦੇ ਬਹੁਤ GIN ਜੀ, ਸਤਿ ਸ਼੍ਰੀ ਅਕਾਲ ਜੀ।
4: ਥੈਂਕ ਯੂ ਗੈਵੀ ਵੀਰੇ, ਅਤੇ ਰੇਡੀਓ ਧਮਾਲ ਸੁਣਦੇ ਅਤੇ ਟਿਕਟੋਕ 'ਤੇ ਦੇਖਦੇ ਸਾਰੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ।
4: ਹੋਰ ਕੀ ਹਾਲ ਚਾਲ ਨੇ?
3: ਬਹੁਤ ਵਧੀਆ ਹਾਲ ਚਾਲ ਨੇ, ਅਤੇ ਵੈਦਰ ਬਹੁਤ ਚੇਂਜ ਹੋ ਚੁੱਕਿਆ ਆ।
4: ਹਾਂਜੀ, ਵੈਦਰ ਬਹੁਤ ਹੋ ਚੁੱਕਿਆ। ਮੈਂ ਅੱਗੇ ਸੋਚ ਰਿਹਾ ਸੀ ਆਉਂਦਾ ਹੋਇਆ, ਮੈਂ ਕਿਹਾ ਵੀ ਹੁਣ ਜੇ ਵੀਰ ਕਹਿੰਦੇ ਹੁੰਦੇ ਜਿਹੜਾ ਗਰਮੀ ਦੇ ਵਿੱਚ ਵੀ ਧੁੱਪ ਬਹੁਤ ਸੋਹਣਾ ਸੁਹਾਵਣਾ ਮੌਸਮ ਹੈ, ਤਾਂ ਹੁਣ ਸ਼ੀਤ ਲਹਿਰ ਚੱਲ ਪਈ ਆ।
3: ਸ਼ੀਤ ਲਹਿਰਾਂ ਚੱਲ
4: ਪਈਆਂ, ਅਤੇ ਸਵੇਰੇ ਸ਼ਾਮ ਠੰਡ ਹੁੰਦੀ ਆ ਹੁਣ।
3: ਬਿਲਕੁਲ,
4: ਦੇਸ਼ ਦੇ ਵਿੱਚ ਹੈ, ਤਾਂ ਹੁਣ ਮਤਲਬ ਕਿੰਨੀ ਸਨੋਅ ਪਈ ਆ, ਟ੍ਰੈਫਿਕ ਕਿਵੇਂ ਆ, ਮਤਲਬ ਜਿਹੜਾ ਤੁਹਾਡਾ
3: ਵੋਟਾਂ ਵੀ ਚੱਲਣ ਲੱਗੀਆਂ ਵੀਰੇ ਇੱਥੇ, ਤੇ ਆਪਾਂ ਜਿਵੇਂ ਦੇਖਦੇ ਹਾਂ ਕਿ ਵੋਟਾਂ ਕਰਕੇ ਨਾ, ਜਿਵੇਂ ਹੁਣ ਤਾਂ ਸਾਰੇ ਘਰਾਂ ਦੇ ਵਿੱਚ ਜਾ ਕੇ ਕਹਿ ਰਹੇ ਵੀ ਸਾਨੂੰ ਵੋਟਾਂ ਪਾਇਓ, ਤੇ ਜਦੋਂ ਆਪਾਂ ਵਿਹਨੇ ਹੁੰਦੇ ਫਿਰ ਜਿਵੇਂ ਸਨੋਅ ਨਹੀਂ ਚੱਕਦੇ ਹੁੰਦੇ ਗੇ ਆਪਣੇ ਜਿਵੇਂ ਘਰਾਂ ਦੇ ਕੋਲੋਂ
4: ਜੀ,
3: ਤੇ ਫਿਰ ਉਦੋਂ ਆਫਿਸ ਜਾਂਦੇ ਆ, ਕਹਿੰਦੇ ਆਫਿਸ ਬੰਦ ਮਿਲਦੇ ਨੇ, ਉਦੋਂ ਕਹਿ ਦਿੰਦੇ ਕਿ ਸਾਨੂੰ ਮੇਲ ਕਰਿਓ
4: ਜੀ,
3: ਤੇ ਫਿਰ ਉਹਨਾਂ ਨੂੰ ਘੇਰਨਾ ਚਾਹੀਦਾ ਹੈ ਹੁਣ ਘਰਾਂ ਜਦੋਂ ਦੇ।
4: ਬਿਲਕੁਲ ਜੀ, ਮਤਲਬ ਇਹ ਤਾਂ ਹੈ ਕਿ ਵੋਟ ਇੱਕ ਵਾਰੀ ਉਹ ਕਹਿੰਦੇ ਹੁੰਦੇ ਵੀ ਨੇਤਾ ਤੁਹਾਡੇ ਦਰਵਾਜ਼ੇ ਤੇ ਦਸਤਕ ਦਿੰਦੇ ਨੇ,
3: ਹਾਂ
4: ਠੀਕ ਹੈ ਜੀ, ਚਲੋ ਇੱਥੇ ਤਾਂ ਫੇਰ ਵੀ ਥੋੜਾ ਬਹੁਤ ਬੈਟਰ ਹਾਲ ਹੈ, ਜ਼ਿਆਦਾ ਨਹੀਂ, ਬਟ ਫਰਕ ਹੈਗਾ ਠੀਕ ਹੈ, ਕਿ ਤੁਹਾਨੂੰ ਰਾਹੇ ਬਰਾਹੇ ਪ੍ਰੋਗਰਾਮਾਂ ਤੇ ਉਦਘਾਟਨਾਂ ਤੇ ਲੀਡਰ ਮਿਲ ਜਾਂਦੇ ਨੇ ਫੇਰ ਵੀ,
3: ਹਾਂਜੀ
4: ਠੀਕ ਹੈ ਜੀ, ਪਰ ਮਤਲਬ ਇਹ ਹੈਗਾ ਕਿ ਕਿਉਂਕਿ ਹੁਣ ਵੋਟਾਂ ਦੀ ਲੋੜ ਹੈ, ਹਨਾ, ਹੁਣ ਲੋੜਵੰਦ ਕੌਣ ਹੈ, ਜਿਹੜੇ ਉਮੀਦਵਾਰ ਨੇ ਠੀਕ ਹੈ ਜੀ, ਉਹ ਦਰ ਤੇ ਨੇ, ਤੇ ਜਦੋਂ ਆਪਣੀਆਂ ਫਿਰ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਉਦੋਂ ਆਪਾਂ ਲੋੜਵੰਦ ਹੈ, ਆਪਾਂ ਫਿਰ ਦਰ ਤੇ ਜਾਣਾ, ਠੀਕ ਹੈ।
3: ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ, ਪਰ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ, ਸਭ ਤੋਂ ਪਹਿਲਾਂ ਕਾਲਰ ਜ਼ਰੂਰ ਰਲ ਗਏ ਰੇਡੀਓ ਧਮਾਲ ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
5: ਸਤਿ ਸ਼੍ਰੀ ਅਕਾਲ ਗੁਰਦੀਪ ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ,
5: ਕਿਵੇਂ ਆ? ਮੈਂ ਚਰਨਜੀਤ ਸਿੰਘ ਬੋਲਦਾ ਜੀ।
3: ਅੱਛਾ ਚਰਨਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
5: ਪਹਿਲਾਂ ਤਾਂ ਪਾਸੋਂ ਤੁਹਾਨੂੰ ਫੋਨ ਕੀਤਾ, ਤੁਹਾਡਾ ਜਿਹੜਾ ਇੱਕ ਗਾਣਾ ਸੀ ਮੈਨੂੰ ਬਹੁਤ ਢੋਸੋ ਚ ਪੈ ਗਿਆ ਮੈਨੂੰ।
3: ਹਾਂਜੀ,
5: ਪਾਸੋਂ ਮੇਰੀ ਵਾਈਫ ਦਾ ਬਰਥਡੇ ਸੀ ਨਾ, ਤੁਹਾਨੂੰ ਮੈਂ ਗਾਣਾ ਤੁਸੀਂ ਲਾਇਆ ਸੀਗਾ।
3: ਅੱਛਾ,
5: ਉਹ ਗਾਣਾ ਮੈਨੂੰ 200 ਚ ਪੈ ਗਿਆ।
3: ਅੱਛਾ ਅੱਛਾ, ਬਰਥਡੇ ਦਾ ਗੀਤ ਲਵਾਇਆ ਸੀ ਤੁਸੀਂ, ਓਕੇ ਯਾਦ ਆ ਗਿਆ, 200 ਚ ਪੈ ਗਿਆ, ਫਿਰ ਤਾਂ ਬਹੁਤ ਸਸਤੇ ਚ ਛੁੱਟ ਗਏ ਤੁਸੀਂ ਤਾਂ।
5: ਫਿਰ ਲੈ ਕੇ ਦਿੱਤਾ ਸੂਟ ਤੁਸੀਂ ਕਹਿਣਾ।
3: ਅੱਛਾ ਸੂਟ,
5: ਤੇ ਮੈਂ ਇੱਕ ਗਾਣਾ ਕਹਿਣਾ ਅੱਜ।
3: ਹਾਂਜੀ, ਕਿਹੜਾ ਗਾਣਾ ਕਹਿਣਾ ਜੀ?
5: ਸ਼ੈਰੀ ਮਾਨ ਦਾ, ਬੜੇ ਚੇਤੇ ਆਉਂਦੇ ਨੇ
3: ਯਾਰ, ਯਾਰ ਨੂੰ ਲੈ ਹੋਏ ਹੋਏ ਯਾਰ, ਅੱਜ ਯਾਰਾਂ ਨੂੰ ਡੈਡੀਕੇਟ ਹੋ ਤੁਸੀਂ, ਹੈ
5: ਪਲੀਜ਼,
3: ਠੀਕ ਹੈ, ਯਾਰਾਂ ਨੂੰ ਮੁੱਲੇ,
5: ਯਾਰਾਂ ਮੁੰਡੇ, ਹਨਾ, ਸ਼ੈਰੀ ਮਾਨ ਦਾ।
3: ਹਾਂਜੀ ਬਿਲਕੁਲ, ਜ਼ਰੂਰ ਲਾਵਾਂਗੇ ਜੀ।
5: ਬਹੁਤ ਬਹੁਤ
3: ਧੰਨਵਾਦ ਜੀ, ਫਿਰ ਖਾ ਪੀ ਕੇ ਵੀ ਆਏ ਕੁਝ ਕੇ, ਬਸ ਸੂਟ ਨਾਲ ਸਰ ਗਿਆ?
5: ਹਾਂ ਲੈ, ਕੱਲਾ ਸੂਟ ਨਾਲ ਥੋੜਾ ਸਰਿਆ, ਫਿਰ ਕੋਪਰ ਚਿਮਨੀ ਵੀ ਗਏ ਬਥੇਰਾ।
3: ਓਏ ਹੋਏ ਹੋਏ, ਬਸ ਫਿਰ 200 ਪਲੱਸ ਹੀ ਗਏ ਹੋ ਤੁਸੀਂ, ਫਿਰ ਘੱਟ ਤਾਂ ਨਹੀਂ ਗਏ।
5: ਮੈਂ ਅੱਗੇ ਇੱਕ ਮੈਂ ਤੁਹਾਨੂੰ ਮੈਂ ਕਹਿਣਾ, ਮੈਂ ਜੀਜਾ ਜੀ ਫਿਲਮ ਨਹੀਂ ਆਈ ਸੀ, ਉਹ ਚ ਰਾਜ ਬੱਬਰ ਸੀਗਾ, ਆਪਣਾ ਦੂਜਾ ਸੀਗਾ ਭੱਲਾ ਜਿਹੜਾ ਮਰ ਗਿਆ, ਕੀ ਨਾ ਸੀ ਹਨਾ,
3: ਜਸਵਿੰਦਰ ਭੱਲਾ,
5: ਜਸਵਿੰਦਰ ਭੱਲਾ ਹਨਾ, ਘੁੱਗੀ ਸੀਗਾ, ਤੇ ਉਹ ਪੁਲਿਸ ਸਟੇਸ਼ਨ ਜਿਹੜਾ ਕੌਲ ਨੀ ਲਾਉਂਦਾ ਆਪਣਾ ਰਾਜ ਬੱਬਰ, ਤੇ ਥਾਣੇ ਵਾਲੇ ਕਹਿੰਦੇ ਹਨ ਤਿੰਨ ਬੋਰੀਆਂ ਚੌਲਾਂ ਨੇ ਛੱਡੀਆਂ ਫਲਾਨਾ ਛੱਡਾ ਜੇ ਕਰਿਆ, ਕਹਿੰਦਾ ਪੁੱਤ ਤੇਰੀ ਜਿਹੜੀ ਫੋਨ ਕਾਲ ਵੇਲਾ ਮੈਨੂੰ ਕਿੰਨੇ ਚ ਪੈ ਗਈ ਹੈਗੀ ਆ। ਮੈਂ ਕਿਹਾ ਮੇਰੇ ਨਾਲ ਅੱਜ ਉਹ ਗੱਲ ਗੈਰੀ ਨੂੰ ਫੋਨ ਕਿਹਾ, ਉਹ ਸਾਰਾ ਕੁਛ ਮੈਨੂੰ ਕਰਨਾ ਪਿਆ।
3: ਅਰੇ ਨਹੀਂ ਨਹੀਂ ਵਧੀਆ ਵਧੀਆ, ਸਗੋਂ ਮੈਂ ਕਹਿੰਦਾ ਕਿ ਕੁੜੀਆਂ ਨੂੰ ਜਦੋਂ ਸੂਟ ਮਿਲ ਜਾਂਦਾ ਤੇ ਪੂਜਾ ਜੀ ਵੀ ਕਹਿ ਰਹੇ ਨੇ ਕਹਿੰਦੇ ਬਸ ਫਿਰ ਗੱਲ ਬਣ ਗਈ ਜੇ ਸੂਟ ਮਿਲ ਗਿਆ।
5: ਨਹੀਂ ਨਹੀਂ ਮੇਰੀ ਵਾਈਫ ਤੁਹਾਡੇ ਤਾਂ ਰੇਡੀਓ ਤੇ ਇੰਨੀ ਦਿਵਾਨੀ ਨਾ, ਜੇ ਹੁਣ ਫੋਨ ਵੀ ਕਰਕੇ ਨਾ ਸੀ ਉਦੋਂ ਦੋ ਤਿੰਨ ਦੇ ਵਿੱਚ
3: ਹਾਂਜੀ
5: ਕਹਿ ਦੋ ਵੀ ਘਰੇ ਆ ਕੇ ਮੇਰੇ ਨਾਲ ਗੱਲ ਕਰੋ, ਪਰ ਹੁਣ ਮੈਂ ਰੇਡੀਓ ਜ਼ਰੂਰ ਸੁਣਨਾ।
3: ਬਹੁਤ ਵਧੀਆ ਗੱਲ ਆ ਜੀ, ਬਹੁਤ ਵਧੀਆ।
5: ਹਾਂਜੀ ਹਾਂਜੀ
3: ਤੁਸੀਂ ਵੀ ਸੁਣਿਆ ਕਰੋ।
5: ਨਹੀਂ ਨਹੀਂ ਅਸੀਂ ਵੀ ਸੁਣਦੇ ਹਾਂ, ਹੁਣ ਜਦੋਂ ਹੁੰਦਾ ਟਾਈਮ ਅਸੀਂ ਵੀ ਸੁਣਦੇ ਹਾਂ ਜ਼ਰੂਰ।
3: ਚਲੋ ਠੀਕ ਹੈ ਜੀ,
5: ਉਹਦਾ ਤਾਂ ਪੱਕਾ ਹੀ ਹੈ ਨਾ ਤੁਹਾਡਾ, ਜਿੱਦਾਂ ਕਹਿ ਲਓ ਤਾਂ ਜਾਣ ਜਾਣ ਵਾਲਾ।
3: ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਤੁਸੀਂ ਪਿਆਰ ਦਿੰਦੇ
5: ਹੋ। ਗਾਣਾ ਲਾ ਦਿਓ ਹਨਾ ਜੀ।
3: ਬਿਲਕੁਲ ਜ਼ਰੂਰ ਲਾਵਾਂਗੇ ਆਪਾਂ, ਜ਼ਰੂਰ ਲਾਵਾਂਗੇ।
5: ਸਤਿ ਸ਼੍ਰੀ ਅਕਾਲ।
3: ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਜਿਵੇਂ ਕਹਿੰਦੇ ਹੁੰਦੇ ਕੱਟੜ ਫੈਨ ਨੇ ਰੇਡੀਓ ਧਮਾਲ ਦੇ, ਤੇ ਇਹ ਚਾਹੀਦਾ ਵੀ ਆ ਕਿਉਂਕਿ ਰੇਡੀਓ ਧਮਾਲ ਇੱਕ ਫੈਮਿਲੀ ਸ਼ੋਅ ਆ, ਤੇ ਫੈਮਿਲੀ ਦੇ ਵਿੱਚ ਜੋ ਆਪਾਂ ਬੇਸਿਕ ਗੱਲਾਂ ਕਰਦੇ ਹਾਂ ਉਹੀ ਗੱਲਾਂ ਬਾਤਾਂ ਹੁੰਦੀਆਂ ਨੇ, ਤੇ ਉਸੇ ਟੋਪਿਕ ਦੇ ਉੱਤੇ ਜਿਵੇਂ ਆਪਾਂ ਜਨਤਕ ਜਿਹੜੇ ਆਪਾਂ ਗੱਲਬਾਤ ਕਰ ਸਕਦੇ ਹਾਂ ਇੱਕ ਫੈਮਿਲੀ ਦੇ ਵਿੱਚ, ਗੱਲਬਾਤ ਬਹਿ ਕੇ ਕਰ ਸਕਦੇ ਹਾਂ, ਉਹੀ ਆਪਾਂ ਗੱਲਾਂਬਾਤਾਂ ਇੱਥੇ ਡਿਸਕਸ਼ਨ ਕਰਦੇ ਹਾਂ। ਤੁਸੀਂ ਵੀ ਇਸ ਦਾ ਯੋਗਦਾਨ ਬਣ ਸਕਦੇ ਹੋ, 204-780-8182 ਕਿਆਸੀ ਸਾਡੇ ਨਾਲ ਗੱਲਾਂਬਾਤਾਂ ਸਾਂਝੀਆਂ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀਆਂ। ਅਤੇ ਇੱਕ ਦੁਖਦਾਈ ਨਿਊਜ਼ ਜਿਹੜੀ ਆਪਾਂ ਨੂੰ ਆਈ ਹੈ ਬਈ, ਆ ਜਿਹੜੇ ਨਾਨਾ ਪਟੇਕਾ ਸੀ ਉਹਨਾਂ ਦੀ ਡੈਥ ਹੋਈ ਹੈ, ਜਿਵੇਂ ਇੱਕ ਮੈਂ ਕਹਿੰਦਾ ਕਿ ਥੰਮ ਸੀਗੇ ਇੱਕ, ਅਤੇ ਉਹਦੇ
4: ਹਾਂਜੀ ਇੱਕ ਬਹੁਤ ਵਧੀਆ ਕਲਾਕਾਰ ਸੀਗੇ, ਬਹੁਤ ਵਧੀਆ ਕਲਾਕਾਰ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਵੀ ਹੈ। ਜੇ ਤੁਸੀਂ ਉਹਨਾਂ ਦੀਆਂ ਮਤਲਬ ਇੱਕ ਨਿਸ਼ਪਕਸ਼ ਹੈ ਨਾ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਯੂਜ਼ਲੀ ਤੁਸੀਂ ਚੰਗੇ ਐਕਟਰ ਹੋ, ਠੀਕ ਹੈ, ਪਰ ਉਹ ਚੰਗੇ ਐਕਟਰ ਦੇ ਨਾਲ ਤੁਸੀਂ ਪਰਦੇ 'ਤੇ ਹੋ, ਜੋ ਵੀ ਤੁਹਾਡਾ ਰੋਲ ਹੈ ਉਹਦੇ ਅਨੁਸਾਰ ਹੈ, ਪਰ ਆਮ ਲਾਈਫ ਦੇ ਵਿੱਚ ਤੁਸੀਂ ਕਿੱਥੇ ਖੜ੍ਹਦੇ ਹੋ, ਲੋਕਾਂ ਨਾਲ ਕਿੱਥੇ ਖੜ੍ਹਦੇ ਹੋ, ਕੀ ਗੱਲਬਾਤ ਕਰਦੇ ਹੋ, ਤਾਂ ਮਤਲਬ ਇੱਕ ਬਹੁਤ ਹੀ ਸੁਲਝੇ ਹੋਏ ਇਨਸਾਨ ਸੀ। ਜੇ ਉਹਨਾਂ ਦੀਆਂ ਤੁਸੀਂ ਵੀਡੀਓਜ਼ ਜਾਂ ਕਿਤੇ ਕਲਿਪਸ ਕਦੇ ਆਉਂਦੀਆਂ ਨੇ, ਔਰ ਸਪੈਸ਼ਲੀ ਜਿਵੇਂ ਹੁਣ ਉਹਨਾਂ ਦੀ ਡੈਥ ਹੋਈ ਆ ਤਾਂ ਓਬਵੀਅਸਲੀ ਤੁਹਾਨੂੰ ਉੱਤੇ ਸਕਰੋਲ ਕਰਦੇ ਤੁਹਾਨੂੰ ਮਿਲ ਜਾਂਦੀਆਂ ਨੇ, ਹੈ ਨਾ, ਤਾਂ ਤੁਸੀਂ ਦੇਖੋਗੇ ਤਾਂ ਉਹ ਮਤਲਬ ਬਹੁਤ ਵਾਰੀ ਕਈ ਵਾਰ ਕੀ ਹੁੰਦਾ ਕਿ ਜੋ ਐਕਟਰਸ ਨੇ ਜਾਂ ਕਲਾਕਾਰ ਨੇ ਉਹ ਸਰਕਾਰਾਂ ਦੇ ਹਿਸਾਬ ਨਾਲ ਚੱਲਦੇ ਨੇ, ਸਹੀ ਗਲਤ ਕੁਛ ਨਹੀਂ ਮੁੱਦਿਆਂ 'ਤੇ, ਤਾਂ ਉਹਨਾਂ ਨੇ ਆਲਵੇਜ਼ ਹੀ ਤੁਸੀਂ ਦੇਖੋਗੇ ਜਦੋਂ ਹਿਸਟਰੀ 'ਤੇ ਹਮੇਸ਼ਾ, ਚਾਹੇ ਉਹ ਕਿਸਾਨ ਅੰਦੋਲਨ ਹੋਵੇ ਚਾਹੇ ਕੋਈ ਵੀ ਚੀਜ਼ਾਂ ਹੋਣ, ਉਹਨਾਂ ਨੇ ਖੁੱਲ੍ਹ ਕੇ ਉਸ ਚੀਜ਼ ਦਾ ਮਤਲਬ ਜਿਹੜਾ ਹੈਗਾ ਏ ਗਲਤ ਚੀਜ਼ ਆ ਉਹਦਾ ਵਿਰੋਧ ਕੀਤਾ ਹੈ, ਚਾਹੇ ਉਹ ਸਰਕਾਰ ਦੇ ਖਿਲਾਫ਼ ਹੋਵੇ ਚਾਹੇ ਕਿਵੇਂ ਵੀ ਹੋਵੇ, ਹੈ ਨਾ। ਫਿਰ ਇੱਕ ਜਿਹੜਾ ਸਭ ਤੋਂ ਮਤਲਬ ਆਪ ਸਾਰੀ ਦੁਨੀਆ 'ਚ ਹੀ ਕਹਿ ਲਓ ਕਿ ਜਿਹੜੀ ਹੇਟ ਹੈ, ਠੀਕ ਹੈ, ਚਾਹੇ ਉਹ ਧਰਮ ਨੂੰ ਲੈ ਕੇ ਆ, ਠੀਕ ਹੈ, ਚਾਹੇ ਉਹ ਜਾਤ ਨੂੰ ਲੈ ਕੇ ਆ, ਚਾਹੇ ਅਮੀਰੀ ਗਰੀਬੀ ਦੀ ਆ, ਠੀਕ ਹੈ, ਚਾਹੇ ਕਿਸੇ ਵੀ ਚੀਜ਼ ਦੀ ਹੇਟ ਹੈ, ਹੈ ਨਾ, ਜਾਂ ਉਹ ਹੇਟ ਹੈ, ਉਹਦੇ ਪ੍ਰਤੀ ਉਹਨਾਂ ਦੇ ਕਾਫ਼ੀ ਜਿਹੜੇ ਵਿਚਾਰ ਸੀਗੇ ਕਿ ਹੇਟ ਨਹੀਂ ਹੋਣੀ ਚਾਹੀਦੀ, ਕਿ ਆਪਾਂ ਕਿਵੇਂ ਇਹ ਜਿਹਾ ਸਮਾਜ ਸਿਰਜ ਰਹੇ ਹਾਂ ਜਿਹੜਾ ਸਮਾਜ ਡੇ ਬਾਏ ਡੇ ਚੇਂਜ ਹੋ ਰਿਹਾ ਇਹ ਹੇਟ ਦੇ ਨਾਲ ਭਰਿਆ ਹੋਇਆ, ਠੀਕ ਹੈ, ਤਾਂ ਉਹ ਹੇਟ ਨਹੀਂ, ਆਪਾਂ ਸਾਰੇ ਇਨਸਾਨ ਹੈ ਇੱਕ ਤੌਰ 'ਤੇ, ਹੈ ਨਾ, ਆਪਾਂ ਪਹਿਲਾਂ ਇਨਸਾਨੀਅਤ ਲੈ ਕੇ ਜਜ਼ਬਾਤਾਂ ਨੂੰ ਲੈ ਕੇ ਇੱਕ ਦੂਜੇ ਨੂੰ ਸਮਝੀਏ ਜਿੱਥੇ ਹੈਲਪ ਕਰ ਸਕੀਏ, ਤਾਂ ਇੱਕ ਬਹੁਤ ਵੱਡਾ ਮੈਸੇਜ ਹੁੰਦਾ ਹੈ। ਔਰ ਇੱਕ ਆਮ ਬੰਦਾ ਉਹ ਗੱਲ ਕਹਿੰਦਾ ਉਹਦਾ ਪ੍ਰਭਾਵ ਉਹਨਾਂ ਨਹੀਂ ਪੈਂਦਾ, ਪਰ ਕਈ ਵਾਰ ਜੋ ਕੁਛ ਕਲਾਕਾਰ ਨੇ ਜਾਂ ਖਾਸ ਬੰਦੇ ਨੇ ਜਿਨ੍ਹਾਂ ਨੂੰ ਲੋਕ ਫੋਲੋ ਕਰਦੇ ਨੇ, ਜਿਨ੍ਹਾਂ ਨੂੰ ਲੋਕ ਲਾਈਕ ਕਰਦੇ ਨੇ, ਰੋਲ ਮਾਡਲ ਮੰਨਦੇ ਨੇ, ਜੇ ਉਹ ਅਦਾਕਾਰੀ ਦੇ ਨਾਲ ਨਾਲ ਉਹ ਚੰਗਾ ਸੁਨੇਹਾ ਵੀ ਅੱਗੇ ਦਿੰਦੇ ਆ ਸਮਾਜ 'ਚੋਂ, ਜੇ 100, 200, 1000, 2000 ਜਿੰਨੇ ਵੀ ਲੋਕ ਸੁਣਦੇ ਆ, ਤਾਂ ਇੱਕ ਜੀਵਨ 'ਤੇ ਵਧੀਆ ਇੰਪੈਕਟ ਪੈਂਦਾ ਹੈਗਾ ਇਹ, ਹੈ ਨਾ, ਉਸ ਚੀਜ਼ ਦਾ। ਅਤੇ ਇੱਕ ਜਿਹੜੀ ਸੁਸਾਇਟੀ, ਆਲਵੇਜ਼ ਮੈਂ ਆਲਵੇਜ਼ ਹੀ ਸੁਸਾਇਟੀ ਦੀ ਗੱਲ ਕਰਦਾ ਹੁੰਦਾ, ਕਿਉਂਕਿ ਜਿਹੜੀ ਹੈਗੀ ਆ ਸੁਸਾਇਟੀ, ਇੱਕ ਵਧੀਆ ਸੁਸਾਇਟੀ ਹੋਣਾ, ਤੁਸੀਂ ਰਹਿ ਰਹੇ ਹੋ ਜਿਹਦੇ ਵਿੱਚ ਉੱਥੇ ਕੋਈ ਨਫ਼ਰਤ ਨਾ ਹੋਣੀ, ਚਲੋ ਕੰਮ ਕਾਰ ਸਾਰੀਆਂ ਚੀਜ਼ਾਂ ਆਪਦੀ ਜਗ੍ਹਾ 'ਤੇ ਕਰਨੀਆਂ ਨੇ, ਪਰ ਇੱਕ ਦੂਜੇ ਲਈ ਜਿਹੜੀ ਹੈਗੀ ਆ ਪਿਆਰ ਦੀ ਭਾਵਨਾ, ਜੈਲਸ ਨਹੀਂ ਹੋਣੀ, ਨਫ਼ਰਤ ਨਹੀਂ ਹੋਣੀ, ਉਹ ਚੀਜ਼ਾਂ ਨਾ ਹੋਣ, ਹੈ ਨਾ, ਇੱਕ ਦੂਜੇ ਨਾਲ ਭੇਦਭਾਵ ਨਾ ਹੋਵੇ, ਹਰੇਕ ਜਦੋਂ ਮੈਨੂੰ ਕਿਸੇ ਦੀ ਲੋੜ ਹੈ ਉਦੋਂ ਵੀ ਮੈਂ ਉਵੇਂ ਹੀ ਬੁਲਾਵਾਂ, ਅਤੇ ਜਦੋਂ ਮੈਨੂੰ ਨਹੀਂ ਲੋੜ ਉਦੋਂ ਵੀ ਉਵੇਂ ਹੀ ਬੁਲਾਵਾਂ, ਹੈ ਨਾ, ਤਾਂ ਉਹ ਇੱਕ ਜਿਹੜੀ ਉੱਦਾਂ ਦੀ ਭਾਵਨਾ ਹੈ ਉਹ ਰਵੇ ਤਾਂ ਬਹੁਤ ਵਧੀਆ। ਅਤੇ ਨਾਨਾ ਪਾਟੇਕਰ ਜੀ ਇੱਕ ਬਹੁਤ ਉਸ ਚੀਜ਼ ਦੇ ਲਈ ਜਿਹੜੀ ਚੀਜ਼ ਹੈਗੀ ਆ ਕਲਾਕਾਰ ਦੇ ਨਾਲ ਨਾਲ ਉਹਨਾਂ ਦੀ ਪਰਸਨੈਲਿਟੀ ਅਤੇ ਉਹਨਾਂ ਦੇ ਜਿਹੜੇ ਹੈਗੇ ਸੰਦੇਸ਼ ਇੱਦਾਂ ਦੇ ਕਾਫ਼ੀ ਆਪਾਂ ਨੂੰ ਸੁਣਨ ਨੂੰ ਮਿਲਦੇ ਨੇ ਜੇ ਆਪਾਂ ਉਹਨਾਂ ਦੀ ਰਿਸਰਚ ਕਰੀਏ ਲਾਈਫ 'ਤੇ।
3: ਬਿਲਕੁਲ ਬਿਲਕੁਲ, ਅਤੇ ਹੋਰ ਵੀ ਬਹੁਤ ਸਾਰੇ ਟੋਪਿਕ ਨੇ ਜਿਨ੍ਹਾਂ 'ਤੇ ਅੱਜ ਆਪਾਂ ਡਿਸਕਸ਼ਨ ਕਰਨੀ ਹੈ। ਜੇ ਤੁਸੀਂ ਵੀ ਕੋਈ ਸਵਾਲ ਜਵਾਬ ਕਰਨਾ ਚਾਹੁੰਦੇ ਹੋ ਸਿਮਰਜੀਤ ਸਿੰਘ ਜਸਵਾਲ ਜੀ ਨੂੰ 204-780-8182 ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ, ਅਤੇ ਗੱਲ ਕਰਦੇ ਹਾਂ ਸਪੋਂਸਰ ਦੀ। ਬਿਲਕੁਲ ਜੀ, ADA ਰੂਫਿੰਗ, ਪਵਨ ਕੁਮਾਰ ਜੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 431-996-3632 ਦੇ ਉੱਤੇ। ਕਿਸੇ ਵੀ ਤਰ੍ਹਾਂ ਦੀ ਤੁਸੀਂ ਰੂਫਿੰਗ ਕਰਾਉਣੀ ਹੈ, ਰੈਜੀਡੈਂਟ ਰੂਫਿੰਗ ਕਰਾਉਣੀ ਹੈ ਜਾਂ ਰੀ ਰੂਫਿੰਗ ਕਰਾਉਣੀ ਹੈ ਜਾਂ ਨਵੇਂ ਘਰ ਦੀ ਰੂਫਿੰਗ ਕਰਾਉਣੀ ਹੈ, ਬਿਲਕੁਲ ਜੀ ਹਰ ਇੱਕ ਤਰ੍ਹਾਂ ਦੀ ਰੂਫਿੰਗ ਕਰਦੇ ਨੇ। ਸੀਗਰ ਰੂਫਿੰਗ ਹੋਈ, ਮੈਟਲ ਰੂਫਿੰਗ ਹੋਈ, ਸਿਡਰ ਰੂਫਿੰਗ ਹੋਈ, ਖੁਦ ਰੂਫਿੰਗ ਇੰਸਪੈਕਟਰ ਨੇ, ਪ੍ਰੋਪਰ ਸਰਟੀਫਾਈਡ ਨੇ, ਡਾਇਰੈਕਟ ਡੀਲ ਕਰਦੇ ਨੇ ਇੰਸ਼ੋਰੈਂਸ ਕਲੇਮ ਦੇ ਲਈ। ਕਿਸੇ ਵੀ ਤਰ੍ਹਾਂ ਦਾ ਕਲੇਮ ਹੋਵੇ, ਹਿਲ ਡੈਮੇਜ ਕਲੇਮ ਹੋਵੇ, ਵਾਟਰ ਡੈਮੇਜ ਕਲੇਮ ਹੋਵੇ, ਵਿੰਡ ਡੈਮੇਜ ਕਲੇਮ ਹੋਵੇ, ਬਿਲਕੁਲ ਜੀ ਘਰ ਦੀ ਛੱਤ 'ਚ ਆਉਂਦੀ ਆ, ਸਮਝ ਨਹੀਂ ਆਉਂਦੀ ਕੀ ਕਰੀਏ, ਕਰਨਾ ਕੁਝ ਨਹੀਂ, ADA ਰੂਫਿੰਗ, ਰੂਫਿੰਗ ਦੇ ਐਕਸਪਰਟ ਨੇ ਅਤੇ ਖੁਦ ਰੂਫਿੰਗ ਇੰਸਪੈਕਟਰ ਨੇ ਪ੍ਰੋਪਰ ਪਹਿਲਾਂ ਹੀ ਕੰਮ ਇੱਦਾਂ ਦਾ ਕਰਦੇ ਨੇ ਕਿ ਜਿਹੜਾ ਪਾਸ ਜਲਦੀ ਹੋ ਜਾਵੇ ਅਤੇ ਟਾਈਮ ਅਤੇ ਮਨੀ ਦੋਨਾਂ ਦੀ ਵੈਲਿਊ ਹੋ ਜਾਵੇ। ਬਿਲਕੁਲ ਜੀ, ਜੇ ਤੁਸੀਂ ਆਪਣੇ ਟਾਈਮ ਅਤੇ ਮਨੀ ਦੀ ਸਹੀ ਵੈਲਿਊ ਚਾਹੁੰਦੇ ਹੋ ਫਿਰ ਪਵਨ ਕੁਮਾਰ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ADA ਰੂਫਿੰਗ ਦੇ ਨਾਲ। ਬਿਲਕੁਲ ਜੀ, 431-9932 'ਤੇ ਸੰਪਰਕ ਕਰ ਸਕਦੇ ਹੋ। ਫਲੈਟ ਰੂਫਿੰਗ ਸਰਵਿਸ ਚਾਹੀਦੀ ਹੋਵੇ ਤੁਹਾਨੂੰ, ਟਾਰਚ ਆਨ ਰੂਫਿੰਗ ਚਾਹੀਦੀ ਹੋਵੇ, EPDM ਰੂਫਿੰਗ ਜਿਹਨੂੰ ਆਪਾਂ ਰਬੜ ਰੂਫਿੰਗ ਕਹਿ ਦਿੰਦੇ ਹਾਂ, TPU ਰੂਫਿੰਗ, ਮੈਟਲ ਰੂਫਿੰਗ, ਹਰ ਇੱਕ ਤਰ੍ਹਾਂ ਦੀ ਰੂਫਿੰਗ ਸਰਵਿਸ ਤੁਹਾਨੂੰ ਮਿਲਦੀ ਹੈ। ਕਮਰਸ਼ੀਅਲ ਰੂਫਿੰਗ ਦੇ ਐਕਸਪਰਟ ਨੇ, ਤੁਸੀਂ ਆਪਦਾ ਰੈਸਟੋਰੈਂਟ ਓਪਨ ਕਰਨਾ, ਰੂਫਿੰਗ ਦੀ ਸਰਵਿਸ ਲੈਣਾ ਚਾਹੁੰਦੇ ਹੋ ਜਾਂ ਕੋਈ ਕਮਰਸ਼ੀਅਲ ਬਿਲਡਿੰਗ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਰੂਫਿੰਗ ਦੀ ਸਰਵਿਸ ਦੇ ਲਈ ADA ਰੂਫਿੰਗ ਪਵਨ ਕੁਮਾਰ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ 431-9932 ਦੇ ਉੱਤੇ। ਬਿਲਕੁਲ ਜੀ, ਸੀਡਿੰਗ ਸਰਵਿਸ ਵੀ ਹਰ ਇੱਕ ਤਰ੍ਹਾਂ ਦੀਆਂ ਦਿੰਦੇ ਨੇ, ਪ੍ਰੋਪਰ ਹੀਟ ਇੰਸ਼ੋਰੈਂਸ ਹੋਲਡਰ ਨੇ। ਅਤੇ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ ਜਾਂ ਸੀਡਿੰਗ ਇੰਸਪੈਕਸ਼ਨ ਜਾਂ ਇੰਸ਼ੋਰੈਂਸ ਕਲੇਮ ਦੇ ਲਈ ਸੰਪਰਕ ਕਰ ਲਓ ਫਿਰ ADA ਰੂਫਿੰਗ ਪਵਨ ਕੁਮਾਰ ਜੀ ਦੇ ਨਾਲ 431-9932 'ਤੇ ਸੰਪਰਕ ਕਰ ਲਓ ਜੇ ਤੁਸੀਂ ਟਾਈਮ ਅਤੇ ਮਨੀ ਦੀ ਸਹੀ ਵੈਲਿਊ ਕਰਨਾ ਚਾਹੁੰਦੇ ਹੋ ਤਾਂ। ADA ਰੂਫਿੰਗ ਯਾਦ ਰੱਖੋ ਹਮੇਸ਼ਾ, ADA ਰੂਫਿੰਗ ਪਵਨ ਕੁਮਾਰ 431-9932 'ਤੇ ਸੰਪਰਕ ਕਰ ਸਕਦੇ ਹੋ। ਅਤੇ ਚੈਂਪੀਅਨ ਟੋਇੰਗ ਵਾਲਿਆਂ ਨਾਲ ਸੰਪਰਕ ਕਰ ਲਓ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਗੱਡੀ ਦਾ ਕਿਤੇ ਖੜ ਗਏ ਸਨੋਅ ਦੇ ਵਿੱਚ, ਫਿਊਚਰ ਦੇ ਵਿੱਚ ਕਈ ਵਾਰੀ ਸਨੋਅ ਪੈਣੀ ਹੈ ਅਤੇ ਗੱਡੀ ਸਲਿਪਰੀ ਹੋਣ ਕਰਕੇ ਸੜਕ ਕਿਤੇ ਰੋਡ 'ਤੇ ਆਪਾਂ ਥੱਲੇ ਉੱਤਰ ਜਾਂਦੇ ਅਤੇ ਯਾਰ ਦੋਸਤ ਵੀ ਕਰੀ ਫੋਨ ਨਹੀਂ ਚੱਕਦੇ, ਬਿਜ਼ੀ ਹੁੰਦੇ ਨੇ ਕਿਤੇ ਜੋਬ ਦੇ ਉੱਤੇ। ਅਤੇ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਦੀ ਗੱਡੀ ਨੂੰ, ਕਈ ਵਾਰੀ ਆਪਾਂ ਰਾਹ 'ਚ ਜਾਂਦੇ ਹਾਂ ਕੋਈ ਆਪਾਂ ਰਸਤੇ ਦੇ ਵਿੱਚ ਵੀ ਦੇਖ ਲੈਂਦੇ ਹੁੰਦੇ ਕਿ ਆਪਾਂ ਹੈਲਪ ਕਰਨਾ ਚਾਹੁੰਦੇ ਹੁੰਦੇ ਪਰ ਆਪਣੇ ਕੋਲ ਟਾਈਮ ਹੀ ਉਨਾ ਉਨਾ ਕੁ ਹੁੰਦਾ, ਪਰ ਤੁਸੀਂ ਜਾਂਦੇ ਜਾਂਦੇ ਚੈਂਪੀਅਨ ਟੋਇੰਗ ਵਾਲਿਆਂ ਦਾ ਨੰਬਰ ਉਹਨਾਂ ਨੂੰ ਦੇ ਕੇ ਜਾ ਸਕਦੇ ਹੋ, 204-633-8868 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਤੁਸੀਂ ਟੋਇੰਗ ਕਰਾਉਣੀ ਹੋਵੇ, ਚਾਹੇ ਹੈਵੀ ਡਿਊਟੀ ਦੀ ਗੱਲ ਕਰ ਲਈਏ, ਹਰ ਇੱਕ ਤਰ੍ਹਾਂ ਦੀ ਰਿਕਵਰੀ ਦੀ ਗੱਲ ਕਰ ਲਈਏ, ਐਮਰਜੈਂਸੀ ਸਪੈਲ ਹੋ ਗਿਆ ਕਿਤੇ ਤਾਂ ਤੁਹਾਨੂੰ ਦੱਸ ਗਏ ਕਿ ਤੁਹਾਨੂੰ ਅਨਲੋਡ ਕਰਨ ਦੀ ਵੀ ਲੋੜ ਨਹੀਂ ਟ੍ਰੇਲਰ ਦੀ। ਕਈ ਵਾਰੀ ਟ੍ਰੇਲਰ ਸਣੇ ਜਿਹੜਾ ਟਰੱਕ ਆ ਥੱਲੇ ਉੱਤਰ ਜਾਂਦਾ ਆ ਰੋਡ ਤੋਂ ਅਤੇ ਆਪਾਂ ਨੂੰ ਸਮਝ ਨਹੀਂ ਆਉਂਦੀ ਹੁੰਦੀ ਕੀ ਕਰੀਏ, ਵੀ ਆਪਾਂ ਨੂੰ ਹੁੰਦਾ ਕਿ ਟ੍ਰੇਲਰ ਹੁਣ ਅਨਲੋਡ ਕਰਨਾ ਪਊਗਾ, ਪਰ ਹੁਣ ਟ੍ਰੇਲਰ ਅਨਲੋਡ ਕਰਨ ਦੀ ਲੋੜ ਨਹੀਂ ਪੈਣੀ। ਇਹਨੇ ਕੋਲ ਏਅਰ ਰਿਕਵਰੀ ਵਾਲੇ ਸਿਸਟਮ ਹੀ ਇੱਦਾਂ ਦੇ ਹੈਗੇ ਨੇ ਕਿ ਤੁਹਾਡੇ ਜਿਹੜਾ ਸਮਾਨ ਨੂੰ ਡੈਮੇਜ ਵੀ ਨਹੀਂ ਹੋਊਗੀ ਅਤੇ ਤੁਹਾਡਾ ਟ੍ਰੇਲਰ ਜਿਹੜਾ ਅਨਲੋਡ ਕਰਨ ਦੀ ਵੀ ਨਹੀਂ ਲੋੜ ਪੈਣੀ। ਸੋ ਇੱਦਾਂ ਦੀਆਂ ਜੇ ਤੁਸੀਂ ਸਰਵਿਸ ਚਾਹੁੰਦੇ ਹੋ, ਹਾਈਵੇ 11 ਅਤੇ 17 ਦੇ ਫੁੱਲ ਸਰਵਿਸ ਦਿੰਦੇ ਨੇ, ਅਤੇ ਜੇ ਗੱਲ ਕਰਦੇ ਹਾਂ ਥੰਡਰ ਬੇ, ਬ੍ਰੈਂਡਨ, ਰਜ਼ਾਈਨਾ, ਕੈਲਗਰੀ ਅਤੇ ਵਿਨੀਪੈਗ ਦੇ ਨਾਲ ਦੇ ਲੱਗਦੇ ਸਾਰੇ ਏਰੀਆ ਦੇ ਵਿੱਚ ਸਰਵਿਸ ਆ, 24 ਘੰਟੇ ਸਰਵਿਸ ਦਿੰਦੇ ਨੇ। ਕਿਉਂਕਿ ਆਪਾਂ ਨੂੰ ਉਹ ਬੂਸਟ ਸਰਵਿਸ ਚਾਹੀਦੀ ਹੁੰਦੀ ਆ ਜਾਂ ਆਪਾਂ ਗੱਡੀ ਦੇ ਵਿੱਚ ਚਾਬੀ ਰਹਿ ਜਾਂਦੀ ਆ ਅਤੇ ਆਪਾਂ ਲੋਕ ਅਨਲੋਕ ਕਰਾਉਣਾ ਹੁੰਦਾ, ਹਰ ਇੱਕ ਤਰ੍ਹਾਂ ਦੀ ਸਰਵਿਸ ਦਿੰਦੇ ਨੇ, 24 ਘੰਟੇ ਸਰਵਿਸ ਦਿੰਦੇ ਨੇ, 31 ਸਾਲ ਦਾ ਐਕਸਪੀਰੀਅੰਸ ਆ। ਸੋ ਵਧੇਰੇ ਜਾਣਕਾਰੀ ਤੁਸੀਂ ਚੈਂਪੀਅਨ ਟੋਈ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ, 204-633-8868 ਦੇ ਉੱਤੇ ਸੰਪਰਕ ਕਰ ਸਕਦੇ ਹੋ। ਅਤੇ ਜੇ ਘਰ ਦੇ ਵਿੱਚ ਆਪਾਂ ਹਵਾ ਦੀ ਕੁਆਲਿਟੀ ਵਧਾਉਣਾ ਚਾਹੁੰਦੇ ਹੋ ਤਾਂ ਆਪਾਂ ਨੂੰ ਪ੍ਰਾਈਮ ਐਕਸਪ੍ਰੈਸ ਕਲੀਨਿੰਗ ਦੀਆਂ ਸੇਵਾਵਾਂ ਲੈਣੀਆਂ ਪੈਣੀਆਂ। ਬਿਲਕੁਲ ਜੀ, ਡੱਕ ਕਲੀਨਿੰਗ ਕਰਾਉਣੀ ਹੋਵੇ, ਵਿੰਡੋ ਕਲੀਨਿੰਗ ਕਰਾਉਣੀ ਹੋਵੇ, ਹਰ ਇੱਕ ਤਰ੍ਹਾਂ ਦੇ ਵੈਟਸ, ਫਰਨਸ ਅਤੇ ਮੇਨ ਲਾਈਨ ਨੂੰ ਪ੍ਰੋਪਰ ਕਲੀਨ ਕਰ ਦਿੰਦੇ, ਫਲੈਟ ਰੇਟ ਇਹਨਾਂ ਦੇ ਚਾਰਜ ਨਹੀਂ, ਕੋਈ ਐਕਸਟਰਾ ਚਾਰਜ ਨਹੀਂ ਗੇ, ਅਤੇ ਹਰ ਤਰ੍ਹਾਂ ਜਿਹੜੇ ਐਗਜ਼ੋਸਟ ਫੈਨ ਪ੍ਰੋਪਰ ਕਲੀਨ ਕੀਤੇ ਜਾਂਦੇ ਆ। ਅਤੇ ਕਈ ਵਾਰੀ ਸਵਾਲ ਖੜਾ ਹੁੰਦਾ ਕਿ ਕਿਉਂ ਜ਼ਰੂਰੀ ਆ, ਹਵਾ ਦੀ ਕੁਆਲਿਟੀ ਬੈਟਰ ਹੋ ਜਾਂਦੀ ਹੈ ਜੀ, ਬੈਕਟੀਰੀਆ ਖਤਮ ਹੋ ਜਾਂਦੇ ਨੇ ਅਤੇ ਫਰਨਸ ਮੋਟਰ ਦੀ ਲੌਂਗ ਲਾਈਫ ਹੋ ਜਾਂਦੀ ਹੈ। ਅਤੇ ਪਹਿਲਾਂ ਦਾ ਘਰ ਦਾ ਵੈਦਰ, ਹਵਾ ਜਿਹੜੀ ਆ ਘਰ ਦੀ ਪਹਿਲਾਂ ਅਤੇ ਡੱਕ ਕਲੀਨਿੰਗ ਕਰਾਉਣ ਤੋਂ ਬਾਅਦ ਦੀ, ਤੁਹਾਨੂੰ ਡਿਫਰੈਂਸ ਪਤਾ ਲੱਗ ਜੂਗਾ। ਅਤੇ ਉਹਦੇ ਲਈ ਫਿਰ ਤੁਹਾਨੂੰ ਪ੍ਰਾਈਮ ਐਕਟ੍ਰੈਸ ਕਲੀਨਿੰਗ ਦੀਆਂ ਸੇਵਾਵਾਂ ਲੈਣੀਆਂ ਪੈਣੀਆਂ। ਬਿਲਕੁਲ ਜੀ, ਪ੍ਰਾਈਮ ਐਕਟ੍ਰੈਸ ਕਲੀਨਿੰਗ ਦੀਆਂ ਸੇਵਾਵਾਂ ਲੈਣ ਦੇ ਲਈ ਜੇ ਤੁਸੀਂ 10% ਡਿਸਕਾਊਂਟ ਚਾਹੁੰਦੇ ਹੋ ਤਾਂ ਰੇਡੀਓ ਧਮਾਲ ਦਾ ਰੈਫਰੈਂਸ ਦੇਣਾ ਨਾ ਭੁੱਲਿਓ ਜੇ, 204-557-9965 'ਤੇ ਤੁਸੀਂ ਪ੍ਰਾਈਮ ਐਕਟ੍ਰੈਸ ਕਲੀਨਿੰਗ ਦੇ ਨਾਲ ਗੱਲਬਾਤ ਕਰਕੇ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ ਅਤੇ 10% ਔਫ ਲੈਣ ਦੇ ਲਈ ਰੇਡੀਓ ਧਮਾਲ ਦਾ ਰੈਫਰੈਂਸ ਜ਼ਰੂਰ ਦੇ ਦਿਓ ਜੇ। ਅਤੇ ਵੈਦਰ ਚੇਂਜ ਹੋ ਰਿਹਾ, ਕਈ ਵਾਰੀ ਆਉਂਦਾ ਜਾਂਦਾ ਵੈਦਰ ਜ਼ਿਆਦਾ ਖਰਾਬ ਕਰਦਾ ਹੁੰਦਾ, ਅਤੇ ਜੇ ਤੁਸੀਂ ਆਪਦਾ ਚੈੱਕਅਪ ਸਹੀ ਤਰ੍ਹਾਂ ਕਰਾਉਣਾ ਚਾਹੁੰਦੇ ਹੋ ਜਾਂ ਫੈਮਿਲੀ ਡਾਕਟਰ ਚਾਹੁੰਦੇ ਹੋ ਤਾਂ ਮੈਡੋਕੇਅਰ ਮੈਡੀਕਲ ਵਾਕ ਇਨ ਕਲੀਨਿਕ 'ਤੇ ਵਿਜ਼ਿਟ ਕਰ ਸਕਦੇ ਹੋ ਫੈਮਿਲੀ ਮੈਡੀਸਨ ਸਰਵਿਸ ਦੇ ਲਈ ਜਾਂ ਫੈਮਿਲੀ ਡਾਕਟਰ ਚਾਹੀਦਾ। 3 ਡਾਕਟਰ ਆਲਵੇਜ਼ ਪ੍ਰੈਜੈਂਟ ਰਹਿੰਦੇ ਨੇ, ਹਿੰਦੀ, ਪੰਜਾਬੀ, ਇੰਗਲਿਸ਼, ਕਿਸੇ ਵੀ ਲੈਂਗੁਏਜ ਦੇ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ। ਮੇਲ ਫੀਮੇਲ ਹੈਲਥ ਦੇ ਸਪੈਸ਼ਲ ਨੇ ਜੀ, ਵਾਕ ਇਨ ਤੁਹਾਡਾ ਵੈਲਕਮ ਕਰਦੇ ਨੇ ਮੰਡੇ ਟੂ ਫਰਾਈਡੇ 9-5, ਡਿਸਕਾਊਂਟ ਵੀ ਦਿੰਦੇ ਨੇ ਸੀਨੀਅਰਸ ਦੀ ਮੈਡੀਸਨ ਦੇ ਅਤੇ ਫਰੀ ਸੀਟ ਦੇ ਵਿੱਚ ਡਿਲੀਵਰੀ ਕਰਦੇ ਨੇ ਮੈਡੀਸਨ ਦੀ। ਡਾਕਟਰ ਪ੍ਰਵੀਨ ਸਾਧੀਆ ਜੀ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ, 204-410-2255 'ਤੇ ਸੰਪਰਕ ਕਰ ਸਕਦੇ ਹੋ, ਜਾਂ 17-200 ਮੈਡਵਿਡ ਡਰਾਈਵ ਜਿਹੜਾ ਨੇੜੇ ਹੈਗਾ ਜੀ ਸੇਨਿਊਟਾਲ ਮਾਲ ਦੇ। ਅਤੇ ਜੇ ਮਠਿਆਈਆਂ ਖਾਣ ਦੇ ਸ਼ੌਕੀਨ ਹੋ ਤਾਂ ਦੱਸ ਦਈਏ ਸਰੂਰ ਇੰਡੀਅਨ ਸਵੀਟ ਆਪਣੀ ਵਿਨੀਪੈਗ ਨੌਰਥ ਦੇ ਵਿੱਚ ਖੁੱਲ੍ਹ ਚੁੱਕਿਆ ਜੀ। ਘਰ ਦੇ ਸਵਾਦ ਵਰਗਾ, ਜਿਵੇਂ ਘਰ ਆਪਾਂ ਮਠਿਆਈਆਂ ਬਣਾਉਂਦੇ ਉਹੀ ਸਵਾਦ ਆ। ਅਤੇ ਜਿਹੜੇ ਆਪਣੇ ਨੇੜੇ ਫਾਰਮ ਲੱਗਦੇ ਨੇ ਵਿਨੀਪੈਗ ਦੇ, ਉੱਥੋਂ ਦੁੱਧ ਲਿਆ ਕੇ ਫਰੈਸ਼ ਮਠਿਆਈਆਂ ਤਿਆਰ ਕਰਦੇ ਨੇ ਅਤੇ 50 ਤੋਂ ਵੱਧ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ। ਅਤੇ ਦੇਸੀ ਸਟਾਈਲ ਹੋਮਮੇਡ ਖੋਇਆ ਜੇ ਤੁਸੀਂ ਨਹੀਂ ਟਰਾਈ ਕੀਤਾ ਤਾਂ ਸਰੂਰ ਇੰਡੀਅਨ ਸਵੀਟ ਦਾ ਖੋਇਆ ਜ਼ਰੂਰ ਟਰਾਈ ਕਰੋ। ਅਤੇ ਬਹੁਤ ਜਲਦ ਪਨੀਰ ਅਤੇ ਲੱਸੀ ਵੀ ਤੁਹਾਨੂੰ ਇੱਥੇ ਮਿਲੂਗਾ ਅਤੇ ਦੇਸੀ ਘਿਓ ਦੀਆਂ। ਜੇ ਤੁਸੀਂ ਮਠਿਆਈਆਂ ਇੰਜੋਏ ਕਰਨਾ ਚਾਹੁੰਦੇ ਹੋ ਅਤੇ ਸਪੈਸ਼ਲ ਮਿਲਕ ਬਦਾਮ ਅਤੇ ਰਸ ਮਲਾਈ ਇੰਜੋਏ ਕਰਨਾ ਚਾਹੁੰਦੇ ਹੋ, ਸਟੋਰਾਂ ਤੋਂ ਆਪਾਂ ਬਹੁਤ ਰਸ ਮਲਾਈ ਟੇਸਟ ਵਰਗੀ ਰਸ ਮਲਾਈ ਦਾ ਉਹਦਾ ਟੇਸਟ ਕਿੱਦਾਂ ਦਾ ਉਹ ਟੇਸਟ ਕਰਨਾ ਚਾਹੁੰਦੇ ਹੋ ਫਿਰ ਉਹਦੇ ਲਈ ਤੁਹਾਨੂੰ ਜ਼ਰੂਰ ਇੰਡੀਅਨ ਸਵੀਟ 'ਤੇ ਵਿਜ਼ਿਟ ਕਰਨਾ ਪਊਗਾ। ਬਿਲਕੁਲ ਜੀ, ਇੰਡੀਅਨ ਸਟਰੀਟ ਫੂਡ ਦੀ ਗੱਲ ਕਰਦੇ ਹਾਂ ਜਾਂ ਇੰਡੀਅਨ ਸਨੈਕਸ ਦੀ ਗੱਲ ਕਰਦੇ, ਸਾਰੇ ਤੁਹਾਨੂੰ ਉੱਥੇ ਮਿਲ ਜਾਂਦੇ ਨੇ, ਚਾਹੇ ਗੋਭੀ ਪਕੌੜੇ ਹੋਣ ਅਤੇ ਚਾਹੇ ਕੁਲਚੇ ਛੋਲੇ ਹੋਣ, ਛੋਲੇ ਭਟੂਰੇ ਹੋਣ ਅਤੇ ਗੋਲ ਗੱਪੇ ਹੋਣ। ਬਿਲਕੁਲ ਜੀ, ਸਾਰੀਆਂ ਚੀਜ਼ਾਂ ਫਰੈਸ਼ ਡੇਲੀ ਤਿਆਰ ਕਰਦੇ ਨੇ। 55 ਵਾਟਰਫੋਰਡ ਗ੍ਰੀਨ ਤੁਸੀਂ ਵਿਜ਼ਿਟ ਕਰ ਸਕਦੇ ਹੋ 9 ਵਜੇ ਤੋਂ ਲੈ ਕੇ 8 ਵਜੇ ਤੱਕ, ਡਾਇਨਿੰਗ ਵੀ ਕਰ ਸਕਦੇ ਹੋ, ਟੇਕ ਆਊਟ ਵੀ ਕਰ ਸਕਦੇ ਹੋ। 204-633-2224 'ਤੇ ਸੰਪਰਕ ਕਰ ਸਕਦੇ ਹੋ। ਇਸੇ ਪਲਾਜ਼ੇ ਦੇ ਵਿੱਚ ਸੀਗਰੀ ਇੰਡੀਅਨ ਰੈਸਟੋਰੈਂਟ ਹੈ ਜੀ, ਜੇ ਤੁਸੀਂ ਵਧੀਆ ਡਾਇਨਿੰਗ ਅਤੇ ਵਧੀਆ ਵਾਈਬ ਲਈ ਰੈਸਟੋਰੈਂਟ ਲੱਭ ਰਹੇ ਹੋ, ਨੀਟ ਐਂਡ ਕਲੀਨ ਰੈਸਟੋਰੈਂਟ ਹੈ ਜੀ, ਅਤੇ ਸ਼ਾਮ ਦੇ 4 ਵਜੇ ਤੱਕ ਤੁਸੀਂ ਜਿਹੜਾ ਲੰਚ ਇੰਜੋਏ ਕਰ ਸਕਦੇ ਹੋ। ਜੇ ਚਾਈਨੀਜ਼ ਮੈਨਿਊ ਦੀ ਗੱਲ ਕਰਦੇ ਹਾਂ ਤਾਂ ਹੱਕਾ ਨੂਡਲਸ, ਚੀਨੀ ਮਸ਼ਰੂਮ ਅਤੇ ਚਿੱਲੀ ਫਿਸ਼ ਸੂਪ ਵੀ ਤੁਸੀਂ ਇੰਜੋਏ ਕਰ ਸਕਦੇ ਹੋ, ਡੇਲੀ ਫਰੈਸ਼ ਤਿਆਰ ਕਰਦੇ ਨੇ। ਜੇ ਤੰਦੂਰੀ ਐਪੀਟਾਈਜ਼ਰ ਦੀ ਗੱਲ ਕਰਦੇ ਹਾਂ, ਮਖਮਲੀ ਫਿਸ਼, ਤੰਦੂਰੀ ਲੈਂਬ ਚੌਪ ਅਤੇ ਪਨੀਰ ਟੋਸਟਡ, ਪੈਨ ਟੋਸਟਡ, ਤੰਦੂਰ ਤੰਦੂਰੀ ਮਲਾਈ ਸੋਇਆ ਚਾਪ ਅਤੇ ਮਸ਼ਰੂਮ ਟਿੱਕਾ ਅਤੇ ਵੈੱਜ ਹਰਿਆਲੀ ਪਨੀਰ ਟਿੱਕਾ ਇੰਜੋਏ ਕਰ ਸਕਦੇ ਹੋ। ਅਤੇ ਫੇਮਸ ਬਿਰਿਆਨੀ ਦੇ ਵਿੱਚ ਪਨੀਰ ਟਿੱਕਾ ਮਸਾਲਾ, ਗੋਡ ਕੜੀ, ਬਟਰ ਚਿਕਨ ਇੰਜੋਏ ਕਰ ਸਕਦੇ ਹੋ। 7 ਦਿਨ ਓਪਨ ਨੇ ਜੀ, 11 ਵਜੇ ਤੋਂ ਲੈ ਕੇ 10:30 ਵਜੇ ਤੱਕ। ਸੇਮ ਪਲਾਜ਼ਾ ਜੀ, 55 ਵਾਟਰਫੋਰਡ ਗ੍ਰੀਨ ਤੁਸੀਂ ਇੰਜੋਏ ਕਰ ਸਕਦੇ ਹੋ। 204-777-3300 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਅੱਜ ਦੇ ਆਪਣੇ ਸਵਾਲਾਂ ਦੇ ਜਵਾਬ ਦੇਣ ਲਈ ਆਪਣੇ ਸਟੂਡੀਓ ਦੇ ਵਿੱਚ ਮੌਜੂਦ ਨੇ ਸਿਮਰ ਸਿੰਘ ਜਸਵਾਲ ਜੀ। ਕੋਈ ਵੀ ਤੁਹਾਡਾ ਸਵਾਲ ਜਵਾਬ ਹੋਵੇ, ਇਹ ਸਿਸਟਮ ਨੂੰ ਲੈ ਕੇ ਕਿਹੜੀਆਂ ਜੋਬਸ ਆਉਣ ਵਾਲੇ ਟਾਈਮ ਦੇ ਵਿੱਚ ਸੇਵ ਨੇ, ਜਾਂ ਕਿੱਥੇ ਇਨਵੈਸਟਮੈਂਟ ਕਰ ਸਕਦੇ ਹਾਂ, ਜਾਂ ਕਿਹੜੀ ਇੰਸ਼ੋਰੈਂਸ ਤੁਹਾਡੇ ਲਈ ਸਹੀ ਹੋ ਸਕਦੀ ਹੈ, ਕਿਹੜਾ ਤੁਸੀਂ ਕੰਮ ਕਰਦੇ ਹੋ, ਤੁਸੀਂ ਟਰੱਕ 'ਤੇ ਹੋ ਜਾਂ ਕੋਈ ਰੈਸਟੋਰੈਂਟ ਦੇ ਵਿੱਚ ਕੰਮ ਕਰ ਸਕਦੇ ਹੋ, ਕਿਹੜੀ ਜੋਬ ਤਾਂ ਉਹਦੇ ਅਕੋਰਡਿੰਗ ਤੁਹਾਨੂੰ ਕਿਹੜੀ ਇੰਸ਼ੋਰੈਂਸ ਸਹੀ ਰਹੂਗੀ ਅਤੇ ਕਿੰਨਾ ਕੁ ਉਹਦਾ ਪ੍ਰਾਈਜ਼ ਰਹੂਗਾ। ਕਈ ਵਾਰੀ ਆਪਾਂ ਨੂੰ ਹੁੰਦਾ ਕਿ ਪਤਾ ਨਹੀਂ ਇੰਸ਼ੋਰੈਂਸ ਕਿੰਨੀ ਕੁ ਮਹਿੰਗੀ ਹੋਊਗੀ, ਆਪਾਂ ਡਰਦੇ ਹੀ ਨਹੀਂ ਕਰਾਉਂਦੇ ਕਿ ਅਤੇ ਉਹਦਾ ਪ੍ਰਾਈਜ਼ ਬਹੁਤ ਘੱਟ ਹੁੰਦਾ। ਸੋ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ 204-780-8182 'ਤੇ ਸਾਡੇ ਸਟੂਡੀਓ ਨੰਬਰ 'ਤੇ ਗੱਲਬਾਤ ਕਰ ਸਕਦੇ ਹੋ। ਹਾਂਜੀ ਸਿਮਰ ਜੀ।
4: ਹਾਂਜੀ, ਮੈਂ ਨਾ ਇੱਕ ਗੱਲ ਸ਼ੇਅਰ ਕਰਨਾ ਚਾਹੁੰਦਾ ਹੈਗਾ, ਹੈ ਨਾ, ਇੰਸ਼ੋਰੈਂਸ ਦੀ ਗੱਲ ਕਰ ਰਹੇ ਸੀ ਇੰਸ਼ੋਰੈਂਸ ਦੇ ਰਿਗਾਰਡਿੰਗ, ਹੈ ਨਾ।
3: ਹਾਂਜੀ,
4: ਸੋ ਮੇਰੇ ਕੋਲ ਪਰਸੋਂ ਕਿਸੇ ਕਲਾਇੰਟਸ ਨਾਲ ਅਪੁਆਇੰਟਮੈਂਟ ਸੀਗੀ, ਹੈ ਨਾ।
3: ਹਾਂਜੀ,
4: ਸੋ ਆਪਣੇ ਰੇਡੀਓ ਦੇ ਲਿਸਨਰ ਨੇ ਉਹ ਵੀ, ਹੈ ਨਾ, ਅਤੇ ਉਹਨਾਂ ਨਾਲ ਵੀਰ ਜੀ ਨਾਲ ਮੇਰੀ ਅਪੁਆਇੰਟਮੈਂਟ ਸੀਗੀ, ਅਤੇ ਉਹ ਮੇਰੇ ਕੋਲ ਬੇਸਿਕਲੀ ਪੋਲਿਸੀ ਰਿਵਿਊ ਕਰਨੀ ਸੀਗੀ, ਹੈ ਨਾ।
3: ਹਾਂਜੀ,
4: ਸੋ ਰਿਵਿਊ ਦੇ ਲਈ ਤਾਂ ਮੈਂ ਜਦੋਂ ਪੋਲਿਸੀ ਰਿਵਿਊ ਕਰ ਰਿਹਾ ਸੀ, ਮੈਂ ਕੀ ਦੇਖਿਆ ਵੀ ਉਹਨਾਂ ਦੀ ਪੋਲਿਸੀ ਕੋਈ ਚੱਲ ਰਹੀ ਸੀ ਇੰਸ਼ੋਰੈਂਸ ਦੀ 10 ਸਾਲ ਪਹਿਲਾਂ ਦੀ।
3: ਅੱਛਾ ਜੀ,
4: ਠੀਕ ਹੈ ਜੀ। ਅਤੇ ਉਹ ਲਾਸਟ ਈਅਰ ਐਡਵਾਈਜ਼ਰ ਨੂੰ ਫੇਰ ਮਿਲੇ ਕੁਛ ਹੋਰ ਕਵਰੇਜ ਦੇ ਲਈ, ਠੀਕ ਹੈ ਜੀ। ਉਹਨਾਂ ਉਹ ਕਹਿੰਦੇ ਵੀ ਤੁਸੀਂ ਇੱਕ ਨਵੀਂ ਪੋਲਿਸੀ ਬਾਏ ਕਰ ਲਓ।
3: ਹਾਂਜੀ,
4: ਠੀਕ ਹੈ ਜੀ, ਅਤੇ ਪੁਰਾਣੀ ਪੋਲਿਸੀ ਆਪਾਂ ਕੈਂਸਲ ਕਰ ਦਾਂਗੇ।
3: ਅੱਛਾ ਜੀ,
4: ਠੀਕ ਹੈ ਜੀ। ਤਾਂ ਯੂਜਲੀ ਹੁੰਦਾ ਵੀ ਪੁਰਾਣੀ ਪੋਲਿਸੀ ਜੇ ਮੰਨ ਲਓ ਕੋਈ ਕੈਸ਼ ਵਾਲੀ ਆ ਅਤੇ ਚੋਂ ਕੈਸ਼ ਕਢਾ ਲਓ ਤਾਂ ਬੰਦੇ ਨੂੰ ਲੱਗਦਾ ਕਿ ਠੀਕ ਹੈ ਜੀ, ਠੀਕ ਹੈ, ਕੈਸ਼ ਇਹ ਵੀ ਮੇਕ ਸੈਂਸ, ਹੈ ਨਾ। ਪਰ ਕੀ ਚੀਜ਼ ਹੈਗੀ ਆ ਕਿ ਜਦੋਂ ਵੀ ਆਪਾਂ ਲਾਈਕ ਜੇ ਕੋਈ ਪੁਰਾਣੀ ਪੋਲਿਸੀ ਕੱਟ ਕਰਦੇ ਹੈਗੇ ਹਾਂ ਜੀ,
3: ਹਾਂਜੀ,
4: ਠੀਕ ਹੈ, ਕੋਈ 10 ਸਾਲ ਪੁਰਾਣੀ ਪੋਲਿਸੀ ਚੱਲ ਰਹੀ ਹੈਗੀ ਆ, ਔਰ ਉਹ ਸੇਮ ਐਡਵਾਈਜ਼ਰ ਦੀ ਪੋਲਿਸੀ ਜਿਹੜੀ 10 ਸਾਲ ਪਹਿਲਾਂ ਵੀ ਉਹਨਾਂ ਨੇ ਕੀਤੀ ਸੀ ਅਤੇ ਹੁਣ 10 ਸਾਲਾਂ ਬਾਅਦ ਰਿਵਿਊ ਕਰ ਰਹੇ, ਹੈ ਨਾ, ਸੇਮ ਪੋਲਿਸੀ ਉਹ ਇੰਸ਼ੋਰੈਂਸ ਕੈਂਸਲ ਕਰਾਉਣ ਲਈ ਅਤੇ ਨਵੀਂ ਪੋਲਿਸੀ ਕੱਟ, ਹੈ ਨਾ। ਹੁਣ ਇਹ ਚੀਜ਼ ਮੈਂ ਤਾਂ ਕਹਿਣਾ ਚਾਹੁੰਦਾ ਕਿ ਜਦੋਂ ਆਪਾਂ ਕਵਰੇਜ ਲੈਂਦੇ ਹੈਗੇ ਹਾਂ, ਹੈ ਨਾ, ਠੀਕ ਹੈ, ਤਾਂ ਆਪਾਂ ਪਹਿਲਾਂ ਨੀਡਸ ਦੇ ਹਿਸਾਬ ਨਾਲ ਲਈ ਆ। ਟਾਈਮ ਦੇ ਨਾਲ ਬਹੁਤ ਸਾਰੇ ਕਈ ਵਾਰ ਚੇਂਜਿਸ ਆ ਜਾਂਦੇ ਨੇ, ਤੁਹਾਨੂੰ ਐਕਸਟਰਾ ਕਵਰੇਜ ਦੀ ਲੋੜ ਪੈਂਦੀ ਜਾਂ ਉਦੋਂ ਕੁਛ ਕਵਰੇਜ ਨਹੀਂ ਲਈ ਹੁੰਦੀ, ਹੈ ਨਾ। ਪਰ ਕਈ ਵਾਰ ਕੀ ਹੈ ਕਿ ਬਹੁਤ ਸਾਰੇ ਐਡਵਾਈਜ਼ਰ ਆਪਦੀ ਐਡਵਾਂਟੇਜ ਦੇ ਲਈ ਉਹ ਪੋਲਿਸੀ ਕੱਟ ਕੇ ਨਵੀਂ ਪੋਲਿਸੀ ਕਰ ਦਿੰਦੇ ਨੇ।
3: ਹਾਂਜੀ,
4: ਠੀਕ ਹੈ। ਤਾਂ ਹੁਣ ਉਹਦੇ ਵਿੱਚ ਕੀ ਹੈ ਕਿ ਇਸ ਕਰਕੇ ਕਈ ਵਾਰ ਬਹੁਤ ਵਾਰ ਕਲਾਇੰਟ ਜਿਹੜੇ ਹੈਗੇ ਪੋਲਿਸੀ ਰਿਵਿਊ ਕਰਾਉਣ ਤੋਂ ਵੀ ਡਰਦੇ ਕਿ ਸਾਨੂੰ ਸਹੀ ਐਡਵਾਈਜ਼ ਨਹੀਂ ਮਿਲੂਗੀ ਜਾਂ ਕਿਵੇਂ ਆ, ਹੈ ਨਾ। ਤਾਂ ਉਹ ਪੋਲਿਸੀ ਕੀ ਹੈ, ਕਿਉਂਕਿ ਇੱਕ ਚੀਜ਼ ਹੈ ਕਿ ਐਡਵਾਈਜ਼ਰ ਜਦੋਂ ਵੀ ਪੋਲਿਸੀ ਕਰਦਾ ਹੈਗਾ ਤਾਂ ਬੇਸਿਕਲੀ ਦੇ ਗੈਟ ਦੀ ਕਮਿਸ਼ਨਸ, ਹੈ ਨਾ, ਠੀਕ ਹੈ। ਤਾਂ ਕਈ ਵਾਰ ਉਹ ਚੀਜ਼ਾਂ ਲਾਲਚ ਕਰਕੇ ਜਾਂ ਕਿਸੇ ਹੋਰ ਰੀਜ਼ਨ ਕਰਕੇ ਉਹ ਕਿ ਉਹ ਪੋਲਿਸੀਜ਼ ਚੇਂਜ ਹੋ ਜਾਂਦੀਆਂ ਨੇ।
3: ਹਾਂਜੀ,
4: ਠੀਕ ਹੈ। ਤਾਂ ਇਹ ਚੀਜ਼ ਮੈਂ ਮਤਲਬ ਤਾਂ ਸ਼ੇਅਰ ਕਰਨਾ ਚਾਹੁੰਦਾ ਸੀ ਕਿ ਮੇਰੇ ਨਾਲ ਰੀਸੈਂਟਲੀ ਲਾਈਕ 2 ਦਿਨ ਪਹਿਲਾਂ, ਹੈ ਨਾ, ਇਹ ਚੀਜ਼ ਦਾ ਮੈਂ ਐਕਸਪੀਰੀਅੰਸ ਕੀਤੀ ਤਾਂ ਮੇਰੇ ਧਿਆਨ 'ਚ ਹੁਣ ਆਈ ਕਿ ਮੈਂ ਉੱਧਰ ਮੇਰੇ ਧਿਆਨ 'ਚ ਆਇਆ ਸੀ ਕਿ ਮੈਂ ਰੇਡੀਓ 'ਤੇ ਜ਼ਰੂਰ ਸ਼ੇਅਰ ਕਰਾਂ, ਕਿਉਂਕਿ ਆਪਣੀ ਲਾਸਟ ਟਾਈਮ ਵੀ ਕਨਵਰਸੇਸ਼ਨ ਚੱਲ ਰਹੀ ਸੀ ਕਿ ਕਈ ਵਾਰ ਇਹ ਚੀਜ਼ਾਂ ਹੁੰਦੀਆਂ ਨੇ, ਕਿਉਂਕਿ ਕਲਾਇੰਟ ਜਦੋਂ ਵੀ ਕੋਈ ਐਡਵਾਈਜ਼ਰ ਹੈ, ਜੇ ਹੁਣ ਮੇਰੇ ਕੋਲ ਕੋਈ ਆ ਰਿਹਾ, ਤਾਂ ਸਭ ਤੋਂ ਪਹਿਲਾਂ ਜਿਹੜਾ ਰਿਸ਼ਤਾ ਹੁੰਦਾ ਉਹ ਬਿਲੀਵ ਦਾ ਰਿਸ਼ਤਾ ਹੁੰਦਾ।
3: ਬਿਲਕੁਲ,
4: ਵਿਸ਼ਵਾਸ ਕਰਕੇ ਆ ਰਿਹਾ ਕਿ ਮੈਨੂੰ ਦੂਸਰਾ ਬੰਦਾ ਸਹੀ ਐਡਵਾਈਸ ਕਰੂਗਾ, ਹੈ ਨਾ। ਤਾਂ ਉੱਥੇ ਐਡਵਾਈਜ਼ਰ ਦੀ ਜ਼ਿੰਮੇਵਾਰੀ, 2 ਜ਼ਿੰਮੇਵਾਰੀਆਂ ਬਣਦੀਆਂ ਨੇ। ਇੱਕ ਤਾਂ ਜੋ ਉਹ ਸਲਾਹ ਦੇ ਰਿਹਾ ਹੈਗਾ,
3: ਹਾਂਜੀ,
4: ਉਹਦੇ ਲਈ ਉਹਦੇ ਕੋਲ ਪੂਰੀ ਸੰਪੂਰਨ ਨੌਲੇਜ ਹੈਗੀ ਹੈ ਕਿ ਨਹੀਂ, ਕੰਪਲੀਟ ਨੌਲੇਜ ਹੈ ਜਾਂ ਨਹੀਂ। ਅਤੇ ਦੂਸਰੀ ਚੀਜ਼ ਇਹ ਹੈਗੀ ਹੈ ਕਿ ਉਹ ਬਿਲਕੁਲ ਜਿਹੜਾ ਵੀ ਡਿਸੀਜ਼ਨ ਲੈ ਰਿਹਾ ਉਹ ਕਲਾਇੰਟ ਦੇ ਬੈਨੀਫਿਟ ਦੇ ਲਈ ਲੈ ਰਿਹਾ ਹੈਗਾ, ਕਿ ਕਲਾਇੰਟ ਨੂੰ ਕੀ ਚਾਹੀਦਾ ਹੈਗਾ, ਜੇ ਇੰਪੈਕਟ ਹੈਗਾ, ਹੈ ਨਾ। ਸੋ ਇਹ ਕਈ ਵਾਰ ਜਦੋਂ ਵੀ ਤੁਸੀਂ ਕੋਈ ਚੀਜ਼ ਹੁੰਦੀ ਹੈ ਕਿ ਲਾਈਕ ਇੱਕ ਐਡਵਾਈਸ ਹੁੰਦੀ ਹੈ, ਔਰ ਮੋਸਟਲੀ ਇੱਕ ਵਾਰੀ ਹੁੰਦਾ, ਕਈ ਵਾਰ ਤੁਸੀਂ ਪੋਲਿਸੀ ਕਰਾਉਂਦੇ ਹੋ, ਦੂਜਾ ਐਡਵਾਈਜ਼ਰ ਕਹਿੰਦਾ ਕਿ ਇਹ ਪੋਲਿਸੀ ਸਹੀ ਨਹੀਂ ਹੈਗੀ ਤੁਹਾਡੀ, ਹੈ ਨਾ, ਅਤੇ ਉਹਦੇ ਠੀਕ ਹੈ, ਕਿਉਂਕਿ ਕਈ ਵਾਰ ਬਹੁਤ ਮਤਲਬ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਸਹੀ ਗਲਤ ਤਰ੍ਹਾਂ ਦੇ ਬਹੁਤ ਤਰ੍ਹਾਂ ਦੇ ਲੋਕ ਹੁੰਦੇ ਨੇ, ਹੈ ਨਾ, ਪਰ ਕਈ ਵਾਰ ਕੀ ਹੈਗੀ ਹੈ ਕਿ ਉਹ ਆਪਣੀ ਪੋਲਿਸੀ ਸੇਲ ਕਰਨ ਦੇ ਲਈ ਬਿਜ਼ਨਸ ਦੇ ਸੇਲ ਦੇ ਨੇ। ਕਈ ਵਾਰ ਮੈਂ ਦੇਖਿਆ ਕਿ ਬਹੁਤ ਸਾਰੀਆਂ ਚੰਗੀਆਂ ਬਹੁਤ ਵਧੀਆ ਪੋਲਿਸੀਜ਼, ਔਰ ਸਪੈਸ਼ਲੀ ਜਿਹੜੀਆਂ ਪੋਲਿਸੀਜ਼ 10-12 ਸਾਲ 15 ਸਾਲ ਪਹਿਲਾਂ ਪੁਰਾਣੇ ਰੇਟ 'ਤੇ ਹੋਈਆਂ ਨੇ, ਠੀਕ ਹੈ, ਉਹ ਰੇਟ ਅੱਜ ਪ੍ਰਾਈਸ ਏਜ ਕਰਕੇ ਨਹੀਂ ਮਿਲਣਾ। ਤਾਂ ਡੈਫੀਨੇਟਲੀ ਜੋ ਪੋਲਿਸੀ 10 ਸਾਲ ਪਹਿਲਾਂ ਹੋਈ ਸੀ, ਅੱਜ ਉਸੇ ਕਿਸੇ ਵੀ ਚੀਜ਼ ਦੀ ਜਿਹੜੀ ਕੋਸਟ ਹੈ ਉਹ 10 ਸਾਲ ਬਾਅਦ ਅਤੇ 10 ਸਾਲ ਵੱਧ ਉਮਰ 'ਤੇ ਹੋਣੀ ਆ, ਠੀਕ ਹੈ, ਅਤੇ ਉਹ ਕਦੇ ਵੀ ਬੈਨੀਫਿਸ਼ੀਅਲ ਹੋ ਹੀ ਨਹੀਂ ਸਕਦੀ, ਕੋਈ ਸਵਾਲ ਨਹੀਂ ਹੈਗਾ। ਹਾਂ ਹਾਂ, ਤਾਂ ਆਪਣੀਆਂ ਨੀਡਸ ਚੇਂਜ ਹੋਈਆਂ ਨੇ। ਫੋਰ ਐਗਜ਼ਾਮਪਲ, ਕਿਸੇ ਨੇ 10 ਸਾਲ ਪਹਿਲਾਂ ਕਵਰੇਜ ਕਰਾਈ ਸੀ, ਉਦੋਂ ਉਹਦੇ ਕੋਲ ਉਦੋਂ ਨਿਊ ਟੂ ਕੈਨੇਡਾ ਸੀ, ਉਦੋਂ ਉਹਦੇ ਕੋਲ ਕੋਈ ਜ਼ਿਆਦਾ ਡੈਟ ਨਹੀਂ ਸੀਗੇ, ਜ਼ਿਆਦਾ ਕੋਈ ਹੋਰ ਜਿਹੜੀਆਂ ਜ਼ਿੰਮੇਵਾਰੀਆਂ ਨਹੀਂ ਸੀ, ਪਰ ਵਿਦ ਟਾਈਮ ਉਹਨੇ ਗਰੋ ਕੀਤਾ, ਬਹੁਤ ਸਾਰੇ ਬਿਜ਼ਨਸ ਹੋ ਗਏ ਉਹਦੇ, ਹੈ ਨਾ, ਠੀਕ ਹੈ। ਉਸ ਤੋਂ ਬਾਅਦ ਕੀ ਹੈ ਕਿ ਜਿਹੜੇ ਲੋਨ ਅਮਾਊਂਟ ਜ਼ਿਆਦਾ ਹੋ ਗਏ, ਬੱਚਿਆਂ ਦੀ ਹਾਇਰ ਸਟੱਡੀਜ਼ ਹੈ, ਅੱਗੇ ਬੱਚੇ ਪੜ੍ਹਨ ਜਾਣਾ ਹੈਗਾ ਹੈ, ਉਹ ਰਿਸਕ ਨੇ, ਰਿਸਕ ਇਨਕਰੀਜ਼ ਹੋ ਗਏ, ਤਾਂ ਆਪਦੀ ਕਵਰੇਜ ਇਨਕਰੀਜ਼ ਕਰਨੀ ਹੈਗੀ ਆ, ਹੈ ਨਾ। ਜਾਂ ਕਈ ਵਾਰ ਕੀ ਹੁੰਦਾ ਕਿ ਜਦੋਂ ਇੰਸ਼ੋਰੈਂਸ ਸਟਾਰਟ ਕਰਨੀ ਆ ਤਾਂ ਪਤਾ ਹੁੰਦਾ ਕਿ ਲਾਈਕ ਜੇ ਆਪਾਂ ਇੱਕ ਲਾਈਫ ਇੰਸ਼ੋਰੈਂਸ ਇਕੱਲੀ ਕਰਾਈ ਆ ਜਾਂ ਇਕੱਲੀ ਕ੍ਰਿਟੀਕਲ ਕਰਾਈ ਆ ਕਿ ਅਸੀਂ ਆ ਬਾਅਦ 'ਚ ਕਰਾ ਲਾਂਗੇ, ਤਾਂ ਉਹ ਚੀਜ਼ ਧਿਆਨ ਰੱਖ ਕੇ ਦੁਬਾਰਾ ਆਪਾਂ ਲੈ ਸਕਦੇ ਹਾਂ, ਉਹ ਚੀਜ਼ ਐਡ ਕਰ ਸਕਦੇ ਹਾਂ। ਪਰ ਇੱਕ ਵਾਰ ਜਿਹੜੀ ਪੋਲਿਸੀ ਤੁਹਾਡੀ ਸਪੈਸ਼ਲੀ ਮਤਲਬ ਜੇ 5-7 ਸਾਲ ਚੱਲਦੀ ਨੂੰ ਹੋ ਗਏ ਆ, ਔਰ ਦੂਸਰੀ ਚੀਜ਼ ਹੈ ਕਿ ਉਹ ਕੱਟ ਕੇ ਸੇਮ ਹੀ ਪੋਲਿਸੀ, ਔਰ ਇਹ ਮੇਰੇ ਨਾਲ ਤੀਜਾ ਇੰਸੀਡੈਂਟ ਹੈ ਪਿਛਲੇ 3-4 ਸਾਲਾਂ ਦੇ ਵਿੱਚ, ਕਿ ਇੱਕ ਇਹ ਔਰ ਪਿਛਲੇ ਇੰਸੀਡੈਂਟ ਦੇ ਵਿੱਚ ਕੀ ਸੀ ਕਿ ਇੱਕ ਐਡਵਾਈਜ਼ਰ ਨੇ ਪੋਲਿਸੀ ਕੀਤੀ ਹੋਈ ਸੀ, ਦੂਜੇ ਨੇ ਕੱਟ ਕੇ ਪੋਲਿਸੀ ਹੋਰ ਐਡਵਾਈਜ਼ਰ ਨੇ ਕਰਤੀ, ਸੇਮ ਹੀ ਟਾਈਪ ਦੀ ਪੋਲਿਸੀ, ਠੀਕ ਹੈ, ਇਕੱਲੀ ਕੰਪਨੀ ਚੇਂਜ ਕਰਤੀ, ਠੀਕ ਹੈ। ਅਤੇ ਇਸ ਵਾਰ ਮੇਰੇ ਲਈ ਸਭ ਤੋਂ ਮਤਲਬ ਜਿਹੜੀ ਹੈਗੀ ਹੈ, ਮੈਨੂੰ ਝਟਕਾ ਇਸ ਚੀਜ਼ ਦਾ ਲੱਗਿਆ, ਸੇਮ ਐਡਵਾਈਜ਼ਰ ਨੇ ਪੋਲਿਸੀ ਕੱਟ ਕੇ ਕਰਤੀ, ਠੀਕ ਹੈ ਜੀ, ਕਿਸੇ ਐਡਵਾਈਜ਼ਰ ਨੇ। ਬਹੁਤ ਵਾਰੀ ਜਿਹੜੇ ਐਡਵਾਈਜ਼ਰ ਨੇ ਅਪਰੋਚ ਕਰਦੇ ਨੇ ਜੀ, ਹੁਣ ਮੈਂ ਮਤਲਬ ਦੇਖਿਆ ਤੁਹਾਡੇ ਕੋਲ, ਹੁਣ ਮਾਰਕੀਟ ਦੇ ਵਿੱਚ ਕਲਾਇੰਟ ਕਈ ਵਾਰ ਕਾਲ ਕਰਦੇ ਨੇ, ਕੋਈ ਨਵੀਂ ਪੋਲਿਸੀ ਨਹੀਂ ਆਈ ਜੀ, ਕੋਈ ਨਵੀਂ ਪੋਲਿਸੀ ਨਹੀਂ ਆਈ, ਇਹ ਬਹੁਤ ਗਲਤ ਕੁਐਸਚਨ ਹੈ, ਠੀਕ ਹੈ। ਤਾਂ ਉਹ ਪ੍ਰੋਜੈਕਟ ਇਸ ਤਰ੍ਹਾਂ ਕੀਤਾ ਜਾਂਦਾ ਜੀ, ਜਦੋਂ ਹੁਣ ਕਲਾਇੰਟ ਹੈ ਪੁਰਾਣਾ ਨਵੇਂ, ਉਹਨੂੰ 2-4 ਸਾਲਾਂ ਬਾਅਦ ਮਿਲਦੇ ਜੀ, ਉਹ ਨਵੀਂ ਪੋਲਿਸੀ ਆਈ ਹੈ, ਤੁਸੀਂ ਆਹ ਕਰਾ ਲਓ, ਆਹ ਕਰਾ ਲਓ, ਆਹ ਕਰਾ ਲਓ, ਹੈ ਨਾ, ਠੀਕ ਹੈ। ਪ੍ਰੋਡਕਟਸ ਮਾਰਕੀਟ ਦੇ ਵਿੱਚ, ਕੰਪਨੀਜ਼ ਦੇ ਵਿੱਚ ਪ੍ਰੋਡਕਟ ਉਹੀ ਨੇ, ਉਹੀ ਪੋਲਿਸੀਜ਼ ਨੇ ਟ੍ਰੈਡੀਸ਼ਨਲ ਜਿਹੜੀਆਂ ਚੱਲੀਆਂ ਆ ਰਹੀਆਂ ਨੇ, ਠੀਕ ਹੈ ਜੀ। ਥੋੜ੍ਹੇ ਬਹੁਤ ਚੇਂਜਸ ਜ਼ਰੂਰ ਹੁੰਦੇ ਨੇ, ਠੀਕ ਹੈ, ਪਰ ਕੋਈ ਮੇਜਰ ਚੇਂਜਸ ਉਹਦੇ ਵਿੱਚ ਨਹੀਂ ਹੁੰਦੇ ਗੇ। ਤਾਂ ਇਸ ਕਰਕੇ ਮੈਂ ਇਹ ਚੀਜ਼ ਐਡਵਾਈਜ਼ ਕਰਦਾ ਅਤੇ ਰਿਕਮੈਂਡ ਕਰਦਾ ਹੈਗਾ ਕਿ ਆਪਾਂ ਰਿਵਿਊ ਦੀ ਗੱਲ ਕਰਦੇ ਹਾਂ। ਬਹੁਤ ਵਾਰੀ ਪੋਲਿਸੀ ਕਿ ਕਈ ਵਾਰ ਅਸੀਂ ਵੀ ਜਦੋਂ ਪ੍ਰੋਗਰਾਮ ਕਰ ਦਿੰਦੇ ਹਾਂ, ਤੁਸੀਂ ਵੀ ਐਡਵਰਟਾਈਜ਼ਮੈਂਟ ਕਰ ਦਿਓ ਕਿ ਆਪਦੀ ਪੋਲਿਸੀ ਰਿਵਿਊ ਕਰਾਉਣੀ ਹੋਵੇ ਤਾਂ ਜ਼ਰੂਰ ਮਿਲੋ, ਹੈ ਨਾ। ਤਾਂ ਬਿਲਕੁਲ

0: ਐਡਵਾਈਜ਼ਰ ਤੋਂ ਹੁਣ ਅਸੀਂ ਸਲਾਹ ਲੈ ਰਹੇ ਹਾਂ ਕਿ ਉਹ ਸਹੀ ਸਲਾਹ ਦੇ ਰਿਹਾ ਕਿ ਨਹੀਂ, ਕੀ ਸਹੀ ਦੱਸ ਰਿਹਾ ਕਿ ਨਹੀਂ ਦੱਸ ਰਿਹਾ, ਹੈ ਨਾ। ਤਾਂ ਕਿਉਂਕਿ ਇਹ ਚੀਜ਼ ਗੱਲਾਂ ਕਈ ਵਾਰ ਜਿਹੜੀਆਂ ਡਿਸਕਸ਼ਨ ਕਰਨੀਆਂ ਜ਼ਰੂਰੀ ਹੋ ਜਾਂਦੀਆਂ ਨੇ, ਕਿਉਂਕਿ ਇਹ ਬਹੁਤ ਵੱਡਾ ਮਸਲਾ ਮੈਂ ਦੇਖਦਾ ਹੈਗਾ। ਮੈਂ ਬਹੁਤ ਵਾਰੀ ਕਲਾਇੰਟਸ ਨੂੰ ਮਿਲਦਾ, ਉਹਨਾਂ ਦਾ ਇੰਸ਼ੋਰੈਂਸ ਤੋਂ ਬਿਲੀਵ ਹੀ ਉੱਠ ਚੁੱਕਿਆ ਹੁੰਦਾ, ਠੀਕ ਹੈ। ਰੀਜ਼ਨ ਉਹੀ ਹੁੰਦਾ ਕਿ ਜੀ ਇੱਕ ਜਣੇ ਨੇ ਪੋਲਿਸੀ ਕਰਤੀ, ਕੋਈ ਰਿਸ਼ਤੇਦਾਰ ਹੈ ਉਹਨੇ ਪੋਲਿਸੀ ਕਰਤੀ, ਕੋਈ ਨੋਨ ਆਇਆ ਉਹਨੇ ਕਰਤੀ, ਚੇਂਜ ਕਰਤੀ, ਹੈ ਨਾ। ਔਰ ਐਡਵਾਈਜ਼ਰਸ ਜਿਹੜੇ ਏਜੰਟਸ ਨੇ ਉਹ ਪੈਸਾ ਬਣਾ ਰਹੇ ਨੇ ਪੋਲਿਸੀ ਕਰਕੇ, ਪਰ ਕਲਾਇੰਟ ਹੈ ਕਈ ਵਾਰ ਝਿਜਕਦਾ ਹੁੰਦਾ ਹੈ ਕਿ ਮਨਾ ਨਹੀਂ ਕਰ ਪਾਉਂਦਾ। ਕਈ ਵਾਰ ਉਸ ਸਮੇਂ ਜਦੋਂ ਆਪਾਂ ਕਿਸੇ ਨੂੰ ਅੱਧੇ ਘੰਟੇ ਲਈ ਸੁਣ ਲਿਓ, ਉਹਦਾ ਇਨਫਲੂਐਂਸ ਹੀ ਇੰਨਾ ਤਗੜਾ ਹੁੰਦਾ ਹੈਗਾ ਕਿ ਤੁਸੀਂ ਕੁਛ ਨਹੀਂ ਕਰ ਪਾਉਂਦੇ, ਅਤੇ ਜੋ ਕਹਿੰਦਾ ਆਪਾਂ ਉਹੀ ਡਿਸੀਜ਼ਨ ਲੈਂਦੇ ਹਾਂ। ਦੂਸਰੀ ਚੀਜ਼, ਔਰ ਜਦੋਂ ਕੋਈ ਕੋਈ ਡਿਸਕਸ਼ਨ ਕਰਨਾ, ਟੇਕ ਯੋਰ ਟਾਈਮ।
1: ਬਿਲਕੁਲ,
0: ਜੇ ਤੁਸੀਂ ਕਿਸੇ ਨੂੰ ਮਿਲੇ ਹੋ, ਮੇਰੇ ਨਾਲ ਬੈਠੇ ਹੋ ਅੱਧਾ ਘੰਟਾ, ਉਦੋਂ ਹੀ ਡਿਸੀਜ਼ਨ ਲਓ, ਹਾਂਜੀ ਬਾਈ ਚੇਂਜ ਕਰ ਦਿਓ ਜੀ, ਤੁਹਾਡੀ ਤੁਸੀਂ ਦੱਸਿਆ ਸਹੀ ਨਹੀਂ ਤਾਂ ਸਹੀ ਕਰ ਦਿਓ, ਕੋਈ ਗੱਲ ਨਹੀਂ। ਕਈ ਵਾਰ ਆਪਾਂ ਪੁਰਾਣੇ ਐਡਵਾਈਜ਼ਰ 'ਤੇ ਗੁੱਸਾ ਹੋ ਜੇ ਵੀ ਨਹੀਂ ਨਹੀਂ ਉਹਨੇ ਆਇਆ ਨਹੀਂ ਕੀਤਾ, ਤਾਂ ਉਹਦੀ ਬਜਾਏ ਇਹ ਟੇਕ ਯੋਰ ਟਾਈਮ, ਟਾਈਮ ਲਓ ਉਸ ਐਡਵਾਈਜ਼ਰ ਨਾਲ ਡਿਸਕਸ ਕਰੋ, ਦਿਨ ਦੋ ਦਿਨ ਹਫ਼ਤਾ ਲਓ, ਠੀਕ ਹੈ। ਤਾਂ ਉਦੋਂ ਬਾਅਦ ਤਾਂ ਕਿ ਜੇ ਕੋਈ ਗਲਤ ਵੀ ਹੈ ਤਾਂ ਤੁਸੀਂ ਸਹੀ ਡਿਸੀਜ਼ਨ ਲੈ ਸਕੋ।
1: ਬਿਲਕੁਲ ਬਿਲਕੁਲ, ਗੱਲਬਾਤ ਆਪਾਂ ਜਾਰੀ ਰੱਖਦੇ ਹਾਂ। ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਜੀ। ਹਾਂਜੀ ਕਾਲਰ ਜੀ, ਤੁਸੀਂ ਆਉਂਦੇ ਰਹੋ।
2: ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਉਂਦੇ ਰਹੋ ਜੀ।
2: ਮੈਨੂੰ ਲੱਗਦਾ ਆਪਣੇ ਪੰਜਾਬੀ ਸਾਰੇ ਜਾਣਦੇ ਹੋਣਗੇ ਉਹਨਾਂ ਕੰਪਨੀਜ਼ ਨੂੰ, ਕਿਉਂਕਿ ਅਸੀਂ ਵੀ ਉਸ ਚੀਜ਼ ਦੇ ਇੱਕ ਟਾਈਮ ਤੇ ਵਿਕਟਮ ਰਹੇ ਹਾਂ। ਮੇਰੇ ਕੋ ਵਰਕਰਸ, ਮੇਰੇ ਫਰੈਂਡਸ, ਕਈਆਂ ਨਾਲ ਇੱਦਾਂ ਹੋਇਆ ਜਿਹੜੇ ਕਈ ਨਿਊ ਕਮਰਸ ਵੀ ਆਉਂਦੇ ਹੁੰਦੇ ਸੀਗੇ, ਜਾਂ ਫਿਰ ਪੀਪਲ ਜਿਹਨਾਂ ਕੋਲ ਕੰਮ ਨਹੀਂ ਹੁੰਦਾ ਸੀਗਾ, ਆਪਣੀ ਕਮਿਊਨਿਟੀ ਦੇ ਲੋਕ ਉਹਨਾਂ ਨੂੰ ਕਲੈਕਟ ਕਰਦੇ, ਇੱਕ ਮੀਟਿੰਗ ਬਣਾਉਂਦੇ, ਉਹਨਾਂ ਨੂੰ ਕਹਿੰਦੇ ਅੱਜ ਤੁਹਾਨੂੰ ਆਪਾਂ ਇੱਕ ਵਰਕ ਦਵਾਈਏ, ਉਹਨਾਂ ਨੂੰ ਫਿਰ ਇੱਕ ਬੇਸਿਕ ਜਨਰਲ ਇੰਸ਼ੋਰੈਂਸ ਦਾ ਲਾਇਸੈਂਸ ਹੁੰਦਾ, ਫਿਰ ਉਹ ਪ੍ਰੋਵਾਈਡ ਕਰਦੇ ਆ, ਉਹਦੇ ਤੇ ਉਹਨਾਂ ਨੂੰ ਸਟੱਡੀ ਕਰਵਾਉਂਦੇ, ਪਰ ਉਹਨਾਂ ਨੂੰ ਉਹ ਸਟੱਡੀ ਦਾ ਇੱਕ ਮੀਨਿੰਗ ਪਤਾ ਹੀ ਨਹੀਂ ਹੁੰਦਾ ਕਿ ਤੁਸੀਂ ਕਿਸੇ ਨੂੰ ਪਾਲਿਸੀਜ਼ ਇਸ਼ੂ ਕਰ ਰਹੇ ਹੋ ਟਰਮ ਦੇ ਲਈ, ਜਾਂ ਫਿਰ ਲਾਈਫ ਇੰਸ਼ੋਰੈਂਸ ਦੀਆਂ ਪਾਲਿਸੀਜ਼ ਇਸ਼ੂ ਕਰ ਰਹੇ ਹੋ, ਉਹਨਾਂ ਨੂੰ ਆਰ ਈ ਐਸ ਪੀ, ਆਰ ਆਰ ਐਸ ਪੀ, ਪਤਾ ਨਹੀਂ ਕੀ ਕੁਛ ਇੱਦਾਂ ਹੀ ਬਿਨਾਂ ਨੌਲੇਜ ਪ੍ਰੋਵਾਈਡ ਕੀਤੇ ਉਹਨਾਂ ਨੂੰ ਦਵਾਈ ਜਾਂਦੇ ਆ, ਤੇ ਕਿੰਨੇ ਕਿੰਨੇ ਲੌਂਗ ਟਰਮ ਤੱਕ ਲੋਕਾਂ ਨੂੰ ਇਸ ਚੀਜ਼ ਬਾਰੇ ਪਤਾ ਵੀ ਨਹੀਂ ਹੁੰਦਾ
1: ਜੀ, ਹਾਂਜੀ।
2: ਤੇ ਜਦੋਂ ਅਚਾਨਕ ਉਹਨਾਂ ਨੂੰ ਪਤਾ ਲੱਗਦਾ, ਉਹ ਉਹਨਾਂ ਦੇ ਲਈ ਬਹੁਤ ਵੱਡਾ ਟਰਾਮਾ ਬਣ ਜਾਂਦਾ, ਕਿਉਂਕਿ ਆਈ ਵਾਜ਼ ਅ ਇੰਸ਼ੋਰੈਂਸ ਐਡਵਾਈਜ਼ਰ ਟੂ ਵਨ ਟਾਈਮ ਇਨ ਐਮ ਪੀ ਆਈ, ਤੇ ਮੈਂ ਵੀ ਕੰਮ ਕੀਤਾ ਹੋਇਆ ਇੰਸ਼ੋਰੈਂਸ ਇੰਡਸਟਰੀ 'ਚ, ਜਦੋਂ ਮੈਂ ਖੁਦ ਲੋਕਾਂ ਨੂੰ ਉੱਥੇ ਇੱਕ ਅਲੱਗ ਇੰਸਟੀਟਿਊਸ਼ਨ ਦੇ ਵਿੱਚ ਆ ਕੇ ਆਪਣੀਆਂ ਪਾਲਿਸੀਜ਼ ਰਿਵਿਊ ਕਰਵਾਉਂਦੇ ਔਰ ਸ਼ੌਕ ਵਿੱਚ ਆਉਂਦੇ ਦੇਖਿਆ ਹੋਇਆ
1: ਜੀ,
2: ਤੇ ਮੈਂ ਉਹੀ ਆ ਚੀਜ਼ ਸੁਣ ਰਹੀ ਸੀਗੀ, ਤੇ ਮੈਂ ਉਸ ਚੀਜ਼ ਦੇ ਨਾਲ ਐਗਰੀ ਕਰ ਰਹੀ ਹਾਂ ਬਹੁਤ 100% ਕਿ ਲੋਕਾਂ ਦੇ ਨਾਲ ਆਪਣੇ ਹੀ ਲੋਕ ਇੱਦਾਂ ਦਾ ਧੋਖਾ ਕਰ ਦਿੰਦੇ ਜਿਹਦੇ ਜਿਹੜੀ ਕਿ ਉਹਨਾਂ ਦੀ ਇੱਕ ਲਾਈਫ ਲੌਂਗ ਉਹ ਆ ਗਈ। ਜੇ ਘਰ ਦੇ ਵਿੱਚੋਂ ਇੱਕ ਜਣਾ ਕਿਸੇ ਦੇ ਸਪਾਊਸ ਵਿੱਚੋਂ ਕਿਸੇ ਦੀ ਡੈਥ ਹੋ ਜਾਂਦੀ ਆ, ਅਗਲੇ ਨੇ ਮੋਰਗੇਜ ਇੰਸ਼ੋਰੈਂਸ ਜਾਂ ਫਿਰ ਲਾਈਫ ਇੰਸ਼ੋਰੈਂਸ ਕਰਵਾਈ ਹੁੰਦੀ ਆ, ਉਹਨਾਂ ਦੀ ਟਰਮੀਨੋਲੋਜੀ ਹੀ ਉਹਨਾਂ ਨੂੰ ਡਿਫਰੈਂਟ ਤਰੀਕੇ ਨਾਲ ਪ੍ਰੈਜੈਂਟ ਕਰਕੇ ਗਲਤ ਤਰੀਕੇ ਨਾਲ ਸ਼ੋਅ ਕਰ ਦਿੱਤੀ ਜਾਂਦੀ ਆ, ਵਿਚ ਇਜ਼ ਐਬਸੋਲੂਟਲੀ ਰੋਂਗ
0: ਜੀ। ਬਿਲਕੁਲ ਜੀ, ਥੈਂਕ ਯੂ ਜੀ ਤੁਹਾਡੀ ਕਾਲ ਦੇ ਲਈ। ਅਤੇ ਹਾਂਜੀ, ਜਿਵੇਂ ਇਹਨਾਂ ਨੇ ਦੱਸਿਆ ਕਿ ਉਹੀ ਗੱਲ ਹੈ ਜੋ ਮੈਂ ਰਿਵਿਊ ਕਰ ਰਿਹਾ ਸੀ ਕਿ ਸਭ ਤੋਂ ਪਹਿਲਾਂ ਕੀ ਚੀਜ਼ ਹੈਗੀ ਹੈ ਕਿ ਆਪਾਂ ਅੰਡਰਸਟੈਂਡਿੰਗ ਜ਼ਰੂਰ, ਇੱਕ ਬੇਸਿਕ ਅੰਡਰਸਟੈਂਡਿੰਗ ਜ਼ਰੂਰ ਹੋਵੇ, ਹੈ ਨਾ, ਠੀਕ ਹੈ। ਸੋ ਕਦੇ ਵੀ ਆਪਾਂ ਡਿਸਕਸ਼ਨ ਕਰਦੇ ਹਾਂ, ਰੇਡੀਓ 'ਤੇ ਡਿਸਕਸ਼ਨ ਕਰਦੇ, ਮੈਂ ਇੱਕ ਬੇਸਿਕ ਗੱਲ ਕਰ ਦਿੰਦਾ, ਉਹਦਾ ਰੀਜ਼ਨ ਇਹ ਹੁੰਦਾ ਕਿਉਂਕਿ ਕਿਸੇ ਵੀ ਚੀਜ਼ ਦਾ ਬੇਸ ਬਹੁਤ ਜ਼ਰੂਰੀ ਹੈ, ਸਹੀ ਗਲਤ ਕੀ ਚੀਜ਼ ਹੈ। ਤੁਸੀਂ ਕਿਸੇ ਵੀ ਚੀਜ਼ ਦੇ ਉੱਤੇ ਤੁਸੀਂ ਸਹੀ ਗਲਤ ਆਰਗਿਊ ਕਰਕੇ ਉਹਨੂੰ ਸਹੀ ਗਲਤ ਸ਼ੋਅ ਕਰ ਸਕਦੇ ਹੋ, ਠੀਕ ਹੈ। ਪਰ ਜਿਹੜੀਆਂ ਇਹ ਨੀਡਸ ਨੇ, ਇੰਸ਼ੋਰੈਂਸ ਹੈ, ਇਨਵੈਸਟਮੈਂਟਸ ਹੈ, ਇਹ ਨੀਡਸ ਹਰੇਕ ਪਰਸਨ ਟੂ ਪਰਸਨ ਵੇਰੀ ਕਰਦੀਆਂ ਨੇ।
1: ਬਿਲਕੁਲ,
0: ਤੁਹਾਡੀਆਂ ਜ਼ਰੂਰਤਾਂ ਹੋਰ ਹੋ ਸਕਦੀਆਂ, ਮੇਰੀਆਂ ਹੋਰ ਹੋ ਸਕਦੀਆਂ, ਰੇਡੀਓ ਦੇ ਸਰੋਤੇ ਸੁਣ ਰਹੇ ਉਹਨਾਂ ਦੀਆਂ ਜ਼ਰੂਰਤਾਂ ਹੋਰ ਹੋ ਸਕਦੀਆਂ।
1: ਬਿਲਕੁਲ,
0: ਤਾਂ ਉਹ ਚੀਜ਼ ਕੀ ਹੈ ਕਿ ਉਹਦੇ ਲਈ ਐਡਵਾਈਜ਼ਰ ਕੋਲ ਦੋ ਚੀਜ਼ਾਂ ਜ਼ਰੂਰ ਹੋਣੀਆਂ ਚਾਹੀਦੀਆਂ, ਇੰਟੈਂਟ ਅਤੇ ਕੰਟੈਂਟ। ਇੰਟੈਂਟ ਇਹ ਹੈ ਕਿ ਉਹਨਾਂ ਨੂੰ ਉਹਨਾਂ ਦਾ ਇਹ ਹੋਵੇ ਕਿ ਜੋ ਮੈਂ ਹੈ ਮੈਂ ਸਹੀ ਕਰਨਾ, ਪਰ ਉਹਦੇ ਨਾਲ ਉਹਨਾਂ ਨੂੰ ਕੰਟੈਂਟ ਕਿ ਉਹਨਾਂ ਨੂੰ ਪਤਾ ਹੋਵੇ
1: ਬਿਲਕੁਲ
0: ਕਿ ਮੈਂ ਕੀ ਕਰਨਾ, ਕੀ ਸਰਵਿਸ ਦੇ ਰਿਹਾ ਹੈਗਾ। 90% ਇਹ ਜੇ ਚਾਂਸਿਸ ਹੁੰਦੇ ਆ ਜਿੱਥੇ ਐਡਵਾਈਜ਼ਰ ਨੂੰ ਆਪ ਨਹੀਂ ਪਤਾ ਹੁੰਦਾ ਕੀ ਕਰ ਰਹੇ ਆ, ਠੀਕ ਹੈ। ਜਿਵੇਂ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਐਡਵਾਈਜ਼ਰ ਹੁੰਦੇ ਨੇ, ਸੋ ਆਪਾਂ ਲਾਇਸੈਂਸ ਲੈ ਲਿਆ, ਠੀਕ ਹੈ ਜੀ, ਪਰ ਆਪਾਂ ਲਾਇਸੈਂਸ ਲੈ ਲਿਆ ਪਰ ਅਸੀਂ ਉਨੀ ਨੌਲੇਜ ਨਹੀਂ ਲਈ ਐਪਰੋਪ੍ਰੀਏਟ, ਠੀਕ ਹੈ ਜੀ। ਨਾ ਇੱਕ ਲਾਇਸੈਂਸ ਲੈਣਾ ਇੱਕ ਥਿਊਰੀ ਪੜ੍ਹ ਕੇ ਅਲੱਗ ਚੀਜ਼ ਹੈਗੀ ਆ, ਪਰ ਉਹਦੇ ਨਾਲ ਤੁਸੀਂ ਬਿਲਕੁਲ ਐਕਸਪੀਰੀਅੰਸ ਹੈ ਜਿਹੜਾ ਟਾਈਮ ਨਾਲ ਆਉਂਦਾ, ਕੋਈ ਵੀ ਕੰਮ ਆਪਾਂ ਕਦੇ ਸ਼ੁਰੂ ਕਰਦੇ ਹਾਂ, ਪਰ ਜਦੋਂ ਸ਼ੁਰੂਆਤ ਹੁੰਦੀ ਹੈ ਉਦੋਂ ਇਹ ਧਿਆਨ ਰੱਖਣਾ ਜ਼ਰੂਰੀ ਹੁੰਦਾ ਮੈਂ ਗਲਤਾਂ ਨਹੀਂ ਕਰ ਰਿਹਾ।
1: ਬਿਲਕੁਲ,
0: ਜੇ ਮੇਰੀ ਨੌਲੇਜ ਹੈ ਹੋ ਸਕਦਾ ਕਿ ਉਹ ਕੰਮ 5 ਮਿੰਟ ਦਾ, ਪਰ ਮੈਨੂੰ ਉਹਦੇ 'ਤੇ 5 ਘੰਟੇ ਵੀ ਲਾਉਣੇ ਪੈਂਦੇ ਆ ਵੀ ਮੈਂ ਆਪਦਾ ਪੱਕਾ ਕਰਾਂ, ਮੈਂ ਗੈਵੀ ਦਾ ਕੰਮ ਕਰਨਾ, ਮੈਨੂੰ ਆਹ ਚੀਜ਼ ਮੈਂ ਨਵੀਂ ਕਰ ਰਿਹਾ, ਮੈਨੂੰ ਪਤਾ ਨਹੀਂ, ਪਰ ਮੈਂ 5 ਮਿੰਟ ਦਾ ਕੰਮ ਹੈ, ਕੰਮ 5 ਮਿੰਟ 'ਚ, ਐਪਲੀਕੇਸ਼ਨ ਹੋ ਜੂ 10 ਮਿੰਟ 'ਚ ਹੈ, ਪਰ ਉਹ ਮੈਂ ਉਹਦੀ ਨੀਡ ਦੇ ਹਿਸਾਬ ਨਾਲ ਕਿ ਆਪਦੀ ਡਿਸਕਸ਼ਨ ਕਰਾਂ, ਅੱਗੇ ਜੋ ਹੈ 2-3 ਜਿਹੜੇ ਹੈ ਰਿਸੋਰਸਿਸ ਹੈਗੇ ਨੇ

0: ਰਿਸੋਰਸਿਸ ਨਾਲ ਗੱਲ ਕਰਾਂ ਜਾਂ ਕੁਛ ਵੀ ਆ, ਤਾਂ ਇਟਸ ਆਲਵੇਜ਼ ਕਿ ਕੋਈ ਵੀ ਨਵਾਂ ਕੰਮ ਕਰਦੇ ਆ, ਮੈਂ ਇਹ ਨਹੀਂ ਹੁੰਦਾ ਕਿ ਨਵੇਂ ਕੰਮ ਤੋਂ ਪੁਰਾਣੇ ਐਡਵਾਈਜ਼ਰ ਤੋਂ ਹੀ ਕਰਾਉਣਾ ਜਾਂ ਨਵੇਂ ਤੋਂ, ਮੈਂ ਇਸ ਚੀਜ਼ 'ਚ ਬਿਲੀਵ ਨਹੀਂ ਕਰਦਾ ਕਿਉਂਕਿ ਕੋਈ ਵੀ ਜਿਹੜਾ ਪੁਰਾਣਾ ਉਹ ਇੱਕ ਦਿਨ ਨਵਾਂ ਸੀਗਾ, ਠੀਕ ਹੈ। ਪਰ ਗੱਲ ਹੁੰਦੀ ਹੈ ਕਿ ਜਦੋਂ ਤੁਸੀਂ ਕੰਮ ਕਰ ਰਹੇ ਹੋ, ਸਪੈਸ਼ਲੀ ਜਿਹਦੇ 'ਤੇ ਦੂਸਰਾ ਪਰਸਨ ਤੁਹਾਡੇ 'ਤੇ ਡਿਪੈਂਡ ਹੈ, ਮੈਂ ਆਪਦੇ ਲਈ ਕੋਈ ਨਵਾਂ ਕੰਮ ਕਰ ਰਿਹਾ, ਮੈਂ ਕਰ ਰਿਹਾ ਕਿਉਂਕਿ ਉਹਦਾ ਘਾਟਾ ਨੁਕਸਾਨ ਮੈਂ ਆਪ ਹੀ ਭੁਗਤਣਾ।
1: ਬਿਲਕੁਲ।
0: ਪਰ ਜੇ ਕੋਈ ਕੰਮ ਮੈਂ ਕਰ ਰਿਹਾ ਜਿਹਦਾ ਹਰਜਾਨਾ ਜਾਂ ਫਾਇਦਾ ਦੂਸਰੇ ਪਰਸਨ ਨੂੰ ਹੋਣਾ, ਤਾਂ ਉੱਥੇ ਮੈਨੂੰ 100 ਗੁਣਾ ਜ਼ਿਆਦਾ ਕੇਅਰਫੁਲ ਹੋਣ ਦੀ ਲੋੜ ਹੈ ਮੈਂ ਜੋ ਕੰਮ ਕਰ ਰਿਹਾ, ਕਿਉਂਕਿ ਕਹਿ ਲਓ ਫਿਊਚਰ ਦੇ ਵਿੱਚ ਉਹ ਚੀਜ਼ ਉਸਦਾ ਘੱਟ ਨਾ ਹੋਵੇ, ਕਿਉਂਕਿ ਬਹੁਤ ਹਰੇਕ ਜਿਹੜਾ ਪਰਸਨ ਹੈ ਇੱਥੇ ਹਾਰਡ ਅਰਨਿੰਗ ਮਨੀ ਆ, ਆਪਾਂ ਨੂੰ ਪਤਾ ਹੈ ਕਿ ਕਿੰਨੀ ਸਟ੍ਰੈਸਫੁਲ ਲਾਈਫ ਹੈ, ਠੀਕ ਹੈ ਜੀ, ਤੁਹਾਨੂੰ ਫੈਮਿਲੀ ਕੰਮ ਸਾਰੀਆਂ ਚੀਜ਼ਾਂ ਨੂੰ ਰਿਲੇਟ ਕਰਨਾ ਪੈਂਦਾ, ਟਾਈਮ ਕੱਢਣਾ ਪੈਂਦਾ ਹੈਗਾ, ਤਾਂ ਉਹ ਚੀਜ਼ ਜਿਹੜੀ ਹੈਗੀ ਆ, ਔਰ ਇਹ ਚੀਜ਼ਾਂ ਇਹ ਹੈ ਕਿ ਬਹੁਤ ਬੇਸਿਕ ਅਤੇ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਹਰੇਕ ਨੂੰ ਲਾਈਫ ਵਿੱਚ ਚਾਹੀਦੀਆਂ ਨੇ।
1: ਬਿਲਕੁਲ,
0: ਠੀਕ ਹੈ। ਕਈ ਵਾਰ ਨੁਕਸਾਨ ਇਸ ਕਰਕੇ ਹੁੰਦਾ ਕਿ ਸਹੀ ਚੀਜ਼ਾਂ ਨਹੀਂ ਹੁੰਦੀਆਂ, ਕਈ ਵਾਰ ਨੁਕਸਾਨ ਇਸ ਲਈ ਹੁੰਦਾ ਕਿ ਉਸ ਚੀਜ਼ ਤੋਂ ਬਿਲੀਵ ਨਹੀਂ ਹੁੰਦਾ, ਕਰਵਾਉਂਦਾ ਨਹੀਂ ਪਰਸਨ, ਕਹਿੰਦਾ ਵੀ ਨਹੀਂ ਇਹ ਮੇਰੇ ਫਾਇਦੇ ਦੀ ਚੀਜ਼ ਨਹੀਂ, ਇਹ ਲੱਗ ਕਿਸੇ ਚੀਜ਼ ਨੂੰ ਕਿਸੇ ਕੰਸੈਪਟ ਨੂੰ ਇਹ ਸ਼ੋ ਹੋਣ ਲਾ ਦਿੱਤਾ ਜਾਂਦਾ ਕਿ ਮੇਰੇ ਫਾਇਦੇ ਦਾ ਨਹੀਂ ਹੈਗਾ, ਠੀਕ ਹੈ। ਕਿ ਜੇ ਹੁਣ ਇੰਸ਼ੋਰੈਂਸ ਦੇ ਵਿੱਚ ਬਹੁਤ ਜਾਣਿਆਂ ਦੇ ਮਨ 'ਚ ਹੁੰਦਾ ਕਿ ਸ਼ਾਇਦ ਇਹ ਇੰਸ਼ੋਰੈਂਸ ਵਾਲੇ ਐਡਵਾਈਜ਼ਰ ਦਾ ਹੀ ਫਾਇਦਾ ਹੈ, ਇਸੇ ਲਈ ਕਰ ਰਿਹਾ ਹੈਗਾ, ਹਾਲਾਂਕਿ ਇਹ ਨਹੀਂ ਹੈ, ਠੀਕ ਹੈ। ਪਰ ਉਸ ਚੀਜ਼ ਨੂੰ ਕਈ ਵਾਰ ਜਿਹੜੀ ਸਰਵਿਸ ਦਿੱਤੀ ਜਾਂਦੀ ਆ ਜਾਂ ਜਿਹੜੀਆਂ ਚੀਜ਼ਾਂ ਨੂੰ ਮੈਨੀਪੁਲੇਟ ਕੀਤਾ ਜਾਂਦਾ ਹੈ ਜਾਂ ਜਿਹੜੀ ਰੋਂਗ ਇਨਫੋਰਮੇਸ਼ਨ ਦਿੱਤੀ ਜਾਂਦੀ ਆ ਜਾਂ ਸੇਲ ਕਰਨ ਦੇ ਲਈ ਵੱਧ ਚੀਜ਼ਾਂ ਦੱਸੀਆਂ ਜਾਂਦੀਆਂ ਨੇ, ਠੀਕ ਹੈ, ਜਿਹੜੀਆਂ ਚੀਜ਼ਾਂ ਦੀਆਂ ਗਰੰਟੀ ਨਹੀਂ ਉਹਨਾਂ ਨੂੰ ਵੀ ਗਰੰਟੀ ਦੇ ਕੇ ਦੱਸਿਆ ਜਾਂਦਾ ਹੈਗਾ ਹੈ, ਜੋ ਐਡਵਾਈਜ਼ਰ ਦੀ ਵਰਡਿੰਗ ਹੈ ਉਹ ਪੋਲਿਸੀ ਦੇ ਜੋ ਐਕਚੁਅਲ ਵਰਡਿੰਗ ਹੈ ਉਹਦੇ ਤੋਂ ਅਲੱਗ ਹੁੰਦੀ ਆ, ਜਾਂ ਕਈ ਵਾਰ ਜੇ ਕੋਈ ਪੁਰਾਣੀ ਪੋਲਿਸੀ ਉਹਨੂੰ ਅੰਡਰਸਟੈਂਡ ਕਰਾਉਣ ਦੇ ਲਈ ਗਲਤ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਕਿ ਇਹਦੇ 'ਚ ਆਹ ਹੋਊਗਾ ਆਹ ਹੋਊਗਾ, ਹੈ ਨਾ, ਤਾਂ ਉਹ ਜਿਹੜੀ ਸਾਰੀ ਚੀਜ਼ ਹੈ ਐਟ ਦ ਐਂਡ ਆਫ ਜਿਹੜਾ ਕੰਜ਼ਿਊਮਰ ਹੈ ਕਲਾਇੰਟ ਹੈ ਉਹਦੇ 'ਤੇ ਇੰਪੈਕਟ ਪਾਉਂਦੀ ਆ, ਹੈ ਨਾ। ਸੋ ਜੇ ਇੰਸ਼ੋਰੈਂਸ ਦਾ ਜੇ ਮੈਂ ਇੱਥੇ ਐਡਵਾਈਜ਼ਰ ਹੈ, ਪਰ ਬਹੁਤ ਸਾਰੇ ਇਹੋ ਜਿਹੇ ਫੀਲਡ ਨੇ ਜਿੱਥੇ ਮੈਂ ਕੰਜ਼ਿਊਮਰ ਹੋਊਗਾ, ਜਿੱਥੇ ਮੈਂ ਕਿਸੇ ਹੋਰ ਦੀ ਐਡਵਾਈਸ 'ਤੇ ਡਿਪੈਂਡ ਹੋਊਂਗਾ।
1: ਬਿਲਕੁਲ। ਸੋ ਕੁੱਲ ਮਿਲਾ ਕੇ ਇਹੀ ਹੈ ਕਿ ਜਦੋਂ ਵੀ ਤੁਸੀਂ ਕਿਤੋਂ ਐਡਵਾਈਜ਼ ਲੈ ਰਹੇ ਹੋ ਪ੍ਰੋਪਰ, ਉਹ ਤੁਹਾਨੂੰ ਸਹੀ ਇਨਫੋਰਮੇਸ਼ਨ ਦੇ ਰਿਹਾ ਜਾਂ ਉਹ ਬੰਦਾ ਸਾਹਮਣੇ ਕਿੰਨਾ ਕੁ ਐਕਸਪੀਰੀਅੰਸ ਵਾਲਾ, ਇਹ ਚੀਜ਼ ਡਿਪੈਂਡ ਕਰਦਾ, ਨਹੀਂ ਤਾਂ ਫਿਰ ਉਹ ਹੁੰਦਾ ਜਿਵੇਂ ਖੋਜਾ ਪਹਾੜ ਤਾਂ ਨਿਕਲੀ ਚੁਈ, ਐਂਡ 'ਤੇ ਉਹ ਚੀਜ਼ਾਂ ਨਿਕਲਦੀਆਂ, ਰਿਜ਼ਲਟ ਤੁਹਾਨੂੰ ਤਾਂ ਹੀ ਵਧੀਆ ਮਿਲਣਗੇ ਜੇ ਤੁਸੀਂ ਇੱਕ ਵਧੀਆ ਐਕਸਪੀਰੀਅੰਸ ਪਰਸਨ ਕੋਲੋਂ ਪ੍ਰੋਪਰ ਉਹ ਵੀ ਬੰਦਾ ਸਾਹਮਣੇ ਪ੍ਰੋਪਰ ਤੁਹਾਨੂੰ ਡਿਟੇਲ 'ਚ ਦੱਸ ਰਿਹਾ ਕਿ ਜਿਹੜੀ ਚੀਜ਼ ਇਹ ਕਿਹੜੀ ਚੀਜ਼ ਕਵਰ ਕਰ ਸਕਦੀ ਹੈ ਇੰਸ਼ੋਰੈਂਸ ਦੇ ਵਿੱਚ, ਕੀ ਇਹਦੇ ਤੁਹਾਨੂੰ ਬੈਨੀਫਿਟ ਹੋ ਸਕਦੇ ਫਿਊਚਰ ਦੇ ਵਿੱਚ ਜਾ ਕੇ। ਹੋਰ ਵੀ ਆਪਾਂ ਗੱਲਾਂ ਬਾਤਾਂ ਡਿਟੇਲ ਦੇ ਵਿੱਚ ਜਾਰੀ ਰੱਖਾਂਗੇ, ਨਿੱਕੀ ਜਿਹੀ ਬ੍ਰੇਕ ਰਹਾਂਗੇ, ਜਾਣਾ ਕਿਤੇ ਨਹੀਂ, ਬਣੇ ਨੂੰ ਰੇਡੀਓ ਧਮਾਲ ਦੇ ਨਾਲ।
2: This is CKJS 92.7 FM and HD1 Winnipeg.
3: Hi, this is Paul Evanoff, President and CEO of Evanoff Communications. Thanksgiving reminds us to be grateful for our family and friends and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at a Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving.
4: Election Day is Wednesday, October 28th in the city of Winnipeg. Advance voting is now available throughout the city. All you need is ID proving your name and current address. To find locations and times that fit your schedule, visit winnipeg.ca/where-do-I-vote.
5: Looking for a vehicle that fits your budget without sacrificing quality? Come to Eastern Chrysler, home of the unbeatable deal. We have the best pricing in Winnipeg. No gimmicks, no surprises, just the car you want at a price you'll love. Whether it's a rugged truck, our hybrid Jeep Cherokees, or the all-new Dodge Charger, Eastern Chrysler has it all. Visit us today in person or on our website and drive home happy. Eastern Chrysler, where the unbeatable deal is waiting for you.
6: Every month, the water bill arrives, and you do the math again. Property taxes up, garbage fees up, and City Hall treats your water bill like an ATM. Kevin Klein says enough. He will stop the extra fees and keep rates under control so families and people on pensions can actually breathe. That's not a slogan. That's respect for the people who built this city. Better days are ahead for Winnipeg, with change that makes sense. I'm voting Kevin Klein for mayor.
7: Paid for by the official agent for the Kevin Klein campaign.
8: This Fire Prevention Week, let's charge into fire safety. and spread the word about making smart choices every time you plug in to charge. Buy only certified and approved chargers and cords. Otherwise, you could damage the battery or create a fire risk. Charge safely on a hard, flat surface like a table, desk, or floor. Unplug the device when it's fully charged to prevent overheating and reduce battery stress. This Fire Prevention Week, remember, safe charging is a superpower. A message from the Manitoba government.
2: This is 92.7 FM, CKJS, Winnipeg's HD radio station. Take 92.7 FM CKJS wherever you want with the iHeartRadio app. Download the app for free in your app store today. Search iHeartRadio.
1: ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਅਤੇ ਗੀਤਾਂ ਦਾ ਤੜਕਾ ਬਿਲਕੁਲ ਜਾਰੀ ਰਹੂਗਾ ਜੀ। ਉਸ ਤੋਂ ਪਹਿਲਾਂ ਦੱਸ ਗਏ ਗਲੈਕਸੀ ਇੰਸ਼ੋਰੈਂਸ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਤੁਸੀਂ ਸੰਡੇ ਦਾ ਦਿਨ ਟਰੱਕ ਲੈ ਲੈਂਦੇ ਹੋ ਜਾਂ ਕਾਰ ਲੈ ਲੈਂਦੇ ਹੋ। ਹੁਣ ਮੰਡੇ ਦੀ ਵੇਟ ਕਰਨ ਦੀ ਲੋੜ ਨਹੀਂ ਪੈਣੀ ਬਿਲਕੁਲ ਜੀ, ਕਿਉਂਕਿ ਸੰਡੇ ਦਾ ਦਿਨ ਗਲੈਕਸੀ ਇੰਸ਼ੋਰੈਂਸ ਦੀਆਂ ਤਿੰਨੇ ਲੋਕੇਸ਼ਨਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੀਆਂ ਨੇ 12 ਵਜੇ ਤੋਂ ਲੈ ਕੇ 5 ਵਜੇ ਤੱਕ। ਤੁਸੀਂ ਟਰੱਕ ਦੀ ਕੰਸਟਰਕਸ਼ਨ ਦੀ ਜਾਂ ਬਿਜ਼ਨਸ ਦੀ ਜਾਂ ਘਰ ਦੀ ਇੰਸ਼ੋਰੈਂਸ ਕਰਾਉਣੀ ਹੋਵੇ ਬੜੇ ਘੱਟ ਪ੍ਰਾਈਜ਼ ਵਿੱਚ ਕਰਾ ਸਕਦੇ ਹੋ। ਉਹਦੇ ਲਈ ਤੁਹਾਨੂੰ ਵਿਜ਼ਿਟ ਕਰਨਾ ਪਊਗਾ ਜੀ 11 ਵਿਮੈਨ ਡਰਾਈਵ, ਜਤਿੰਦਰ ਸਿਧਾਣਾ ਜੀ ਨਾਲ ਸੰਪਰਕ ਕਰਨਾ ਪਊਗਾ। 14 ਸਾਲ ਦਾ ਐਕਸਪੀਰੀਅੰਸ ਆ ਇਹਨਾਂ ਨੂੰ ਜੀ। ਇਕੱਲੀ ਇਕੱਲੀ ਗੱਲ ਦੱਸ ਦਿੰਦੇ ਨੇ ਕਿੱਦਾਂ ਪ੍ਰੋਫਿਟ ਦੇ ਵਿੱਚ ਤੁਸੀਂ ਆਪਦਾ ਜਿਹੜਾ ਪ੍ਰੋਫਿਟ ਕਰਕੇ ਜਿਤੇ ਘਰ ਦੀ ਇੰਸ਼ੋਰੈਂਸ ਬਹੁਤ ਘੱਟ ਪ੍ਰਾਈਜ਼ ਦੇ ਵਿੱਚ ਲੈ ਸਕਦੇ ਹੋ। ਸੋ ਇਕੱਲੀ ਇਕੱਲੀ ਗੱਲ ਡੀਪਲੀ ਸਮਝਾਉਂਦੇ ਨੇ। ਪ੍ਰੋਪਰ ਜਿਹੜਾ ਸਟਾਫ ਆ ਜੀ ਫੁੱਲੀ ਟ੍ਰੇਨਡ ਆ। ਤੁਸੀਂ 12 ਵਜੇ ਤੋਂ ਲੈ ਕੇ 5 ਵਜੇ ਤੱਕ, ਸੰਡੇ ਦੇ ਦਿਨ ਮੰਡੇ ਟੂ ਫਰਾਈਡੇ 9 ਤੋਂ 9, ਸੈਟਰਡੇ 10 ਵਜੇ ਤੋਂ ਲੈ ਕੇ 6 ਵਜੇ ਤੱਕ ਗਲੈਕਸੀ ਇੰਸ਼ੋਰੈਂਸ ਦੀ ਕਿਸੇ ਵੀ ਲੋਕੇਸ਼ਨ 'ਤੇ ਵਿਜ਼ਿਟ ਕਰਕੇ ਸੇਵਾਵਾਂ ਲੈ ਸਕਦੇ ਹੋ। ਅਤੇ ਮਨੋਹਰ ਸਵੀਟ ਰੈਸਟੋਰੈਂਟ ਆਪਣਾ ਜਿਹੜਾ ਸਾਊਥ ਦੇ ਵਿੱਚ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਖੁੱਲ੍ਹ ਚੁੱਕਿਆ ਜੀ। ਵਨ ਸਟੋਪ ਡੈਸਟੀਨੇਸ਼ਨ ਆ ਬਰਡੇ ਕੇਕ ਦੀ ਵੀ ਕਸਟਮ ਵੀ ਕਰਦੇ ਨੇ ਆਪਦੇ ਅਕੋਰਡਿੰਗ, ਤੁਸੀਂ ਕਸਟਮ ਵੀ ਕਰਵਾ ਸਕਦੇ ਹੋ ਅਤੇ ਸਾਰੀਆਂ ਇੰਡੀਅਨ ਸਵੀਟਸ ਮਿਲਦੀਆਂ ਨੇ। ਕੈਟਰਿੰਗ ਦਾ ਵੀ ਪ੍ਰਬੰਧ ਆ, ਹਰ ਇੱਕ ਤਰ੍ਹਾਂ ਦੇ ਈਵੈਂਟ ਲਈ 7 ਦਿਨ ਓਪਨ ਨੇ 11 ਵਜੇ ਤੋਂ ਲੈ ਕੇ 11 ਵਜੇ ਤੱਕ। ਅਤੇ ਮਨੋਹਰ ਦੀ ਸਪੈਸ਼ਲ ਵੈਜ ਥਾਲੀ ਜੋ ਬਹੁਤ ਫੇਮਸ ਆ, ਜੇ ਹਾਲੇ ਤੱਕ ਤੁਸੀਂ ਨਹੀਂ ਟਰਾਈ ਕੀਤੀ ਕੁਝ ਡਿਫਰੈਂਟ ਟਰਾਈ ਕਰਨਾ ਚਾਹੁੰਦੇ ਹੋ ਤਾਂ ਮਨੋਹਰ ਦੀ ਸਪੈਸ਼ਲ ਵੈਜ ਥਾਲੀ ਜ਼ਰੂਰ ਟਰਾਈ ਕਰੋ ਜੀ। ਸਪੈਸ਼ਲ ਆਫਰ ਵੀ ਚੱਲ ਰਹੀ ਹੈ 3.99 ਦੇ ਵਿੱਚ, ਚਾਹ ਦੇ ਨਾਲ ਸਮੋਸੇ ਮਿਲ ਜਾਂਦੇ ਨੇ। ਚਾਈਨੀਜ਼ ਵਰਾਇਟੀ ਦਾ ਵੀ ਹਰ ਇੱਕ ਤਰ੍ਹਾਂ ਦਾ ਫੂਡ ਤੁਹਾਨੂੰ ਮਿਲਦਾ ਹੈ। 2985 ਪੈਮੀਨਾ ਹਾਈਵੇ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਅਤੇ ਫਰੈਸ਼ ਹੋਮਮੇਡ ਸਵੀਟਸ ਜਿਹੜੀਆਂ ਡੇਲੀ ਤਿਆਰ ਕਰਦੇ ਨੇ, ਇਸ ਟਾਈਮ ਹਾਇਰਿੰਗ ਵੀ ਕਰ ਰਹੇ ਨੇ ਫੁੱਲ ਟਾਈਮ ਅਤੇ ਪਾਰਟ ਟਾਈਮ। ਜੇ ਕਿਸੇ ਨੂੰ ਜੋਬ ਦੀ ਲੋੜ ਆ ਤਾਂ ਜ਼ਰੂਰ ਅੱਗੇ ਰੈਫਰੈਂਸ ਦੇ ਦਿਓ ਜੇ। ਮਨੋਹਰ ਸਵੀਟ ਰੈਸਟੋਰੈਂਟ ਜਿਹੜਾ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਆ ਜੀ, 2985 ਪੈਮੀਨਾ ਹਾਈਵੇ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰ ਲਓ 204-505-3417 ਸੰਪਰਕ ਕਰ ਸਕਦੇ ਹੋ। ਅਤੇ ਮੈਡੀਕੇਅਰ ਕਲੀਨਿਕ ਐਂਡ ਵਾਕ ਇਨ ਕਲੀਨਿਕ 'ਤੇ ਪੰਜਾਬੀ ਸਪੀਕਿੰਗ ਡਾਕਟਰ ਮਿਲ ਜਾਂਦੇ ਨੇ ਤੁਹਾਨੂੰ। ਨਵੇਂ ਪੇਸ਼ੈਂਟ ਵੀ ਲੈ ਰਹੇ ਨੇ, ਫਲੂ ਸ਼ੋਟ ਵੀ ਲੱਗਦੇ ਨੇ। ਫੈਮਲੀ ਮੈਡੀਸਨ ਦੇ ਲਈ ਕੋਈ ਵੀ ਸਰਵਿਸ ਚਾਹੀਦੀ ਜਾਂ ਫੈਮਲੀ ਡਾਕਟਰ ਚਾਹੀਦਾ, 1287 ਜੈਫਰਸਨ ਅਵੈਨਿਊ ਦੇ ਉੱਤੇ 204-416-1143 'ਤੇ ਸੰਪਰਕ ਕਰ ਸਕਦੇ ਹੋ। ਮੰਡੇ ਟੂ ਫਰਾਈਡੇ 9 ਤੋਂ 5:30, ਸੈਟਰਡੇ 9 ਤੋਂ 4, ਸੰਡੇ 9 ਤੋਂ 1, ਅਤੇ ਫਾਰਮੈਸੀ ਵੀ ਕਲੀਨਿਕ ਦੇ ਅੰਦਰ ਤੁਹਾਨੂੰ ਮਿਲ ਜਾਂਦੀ ਹੈ। ਅਤੇ ਆਟੋਗਲਾ ਸ਼ੋਪ ਦੀ ਲੋਕੇਸ਼ਨ ਆ ਜੀ ਜਿਹੜੀ ਮੂਵ ਹੋ ਚੁੱਕੀ ਹੈ 484 ਸੈਨਮੇਰੀ ਰੋਡ 'ਤੇ ਨਵੀਂ ਲੋਕੇਸ਼ਨ ਆ ਚੁੱਕੀ ਹੈ। ਅਤੇ ਟਾਊਨ ਆਟੋ ਬੋਡੀ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ। 64 ਸਾਲਟ ਸਟਰੀਟ ਦੇ ਉੱਤੇ ਜਿਹੜੀ ਟਾਊਨ ਆਟੋ ਬੋਡੀ ਦੀ ਲੋਕੇਸ਼ਨ ਆ ਜੀ, ਅਤੇ ਤੁਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦੇ ਚੁੱਕੇ ਹੁੰਦੇ, ਤੁਹਾਡੇ ਲਈ ਨਵੀਂ ਲੋਕੇਸ਼ਨ ਓਪਨ ਕਰ ਦਿੱਤੀ ਹੈ। ਪ੍ਰੋ ਟਾਊਨ ਆਟੋ ਬੋਡੀ ਐਨ ਗਲਾਸ ਬਿਲਕੁਲ ਜੀ 146 ਇਜ਼ਾਬੈਲ ਸਟਰੀਟ ਦੇ ਉੱਤੇ ਨੇ, 204-421 1301 ਦੇ ਉੱਤੇ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਤੁਹਾਡਾ ਐਮ ਪੀ ਆਈ ਦੇ ਰਿਲੇਟਡ ਕਲੇਮ ਆ, ਡਾਇਰੈਕਟ ਡੀਲ ਕਰਦੇ ਨੇ ਜੀ ਕਲੇਮਸ ਦੇ ਨਾਲ, ਚਾਹੇ ਐਕਸੀਡੈਂਟ ਕਲੇਮ ਹੋਵੇ, ਚਾਹੇ ਹਿਲ ਕਲੇਮ ਹੋਵੇ, ਚਾਹੇ ਗਲਾਸ ਕਲੇਮ ਹੋਵੇ। ਤੁਹਾਡੀ ਗੱਡੀ ਨੂੰ ਕੋਈ ਪਿੱਛੋਂ ਠੋਕ ਗਿਆ ਜਾਂ ਕੋਈ ਸਾਈਡ ਤੋਂ ਮਾਰ ਕੇ ਭੱਜ ਗਿਆ, ਘਬਰਾਉਣਾ ਨਹੀਂ ਹੈਗਾ, ਕਰਨਾ ਕੀ ਹੈ, ਬਸ 204-421 1302 ਦੇ ਉੱਤੇ ਸੰਪਰਕ ਕਰ ਲੈਣਾ। ਡਾਇਰੈਕਟ ਡੀਲ ਕਰਦੇ ਨੇ ਐਮ ਪੀ ਆਈ ਦੇ ਨਾਲ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਐਮ ਪੀ ਆਈ ਨਾਲ ਰਿਲੇਟਡ ਕਲੇਮ ਆ, ਘਬਰਾਉਣਾ ਨਹੀਂ, ਬਸ ਤੁਸੀਂ ਵਿਜ਼ਿਟ ਕਰ ਲਓ। ਡਾਇਰੈਕਟ ਡੀਲ ਕਰਦੇ ਨੇ, ਜੇ ਇੰਸ਼ੋਰੈਂਸ ਦੇ ਵਿੱਚ ਤੁਹਾਡੇ ਰੈਂਟਲ ਗੱਡੀ ਵੀ ਇੰਕਲੂਡ ਨਹੀਂ ਹੈਗੀ ਤਾਂ ਵੀ ਨਹੀਂ ਘਬਰਾਉਣਾ, ਕਿਉਂਕਿ ਜਿੰਨੇ ਦਿਨ ਵਾਸਤੇ ਤੁਹਾਡੀ ਗੱਡੀ ਰਿਪੇਅਰ ਹੋ ਗਈ ਉਹਨਾਂ ਦਿਨ ਵਾਸਤੇ ਆਪਦੀ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ। ਬਸ ਸ਼ਰਤ ਇਹ ਹੈ ਕਿ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦੇਣਾ। ਬਿਲਕੁਲ ਜੀ, ਜੇ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦਿੰਦੇ ਹੋ ਫਿਰ ਆਪਦੀ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ। ਫਿਰ ਜਾਣਾ ਕਿੱਥੇ ਆ ਜੀ? ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ 146 ਇਜ਼ਾਬੈਲ ਸਟਰੀਟ ਦੇ ਉੱਤੇ ਨੇ, 204-421-1302 'ਤੇ ਸੰਪਰਕ ਕਰ ਸਕਦੇ ਹੋ। ਇਸ ਟਾਈਮ ਹਾਇਰਿੰਗ ਵੀ ਕਰ ਰਹੇ ਨੇ, ਇੱਕ ਇਹਨਾਂ ਨੂੰ ਕਾਰ ਵਾਸ਼ ਹੈਲਪਰ ਚਾਹੀਦਾ ਆ, ਇੱਕ ਅਕਾਊਂਟਿੰਗ ਦੇ, ਜੇ ਕਿਸੇ ਨੂੰ ਕੈਨੇਡਾ ਦਾ ਜਾਂ ਵਿਨੀਪੈਗ ਦਾ ਐਕਸਪੀਰੀਅੰਸ ਆ ਤਾਂ ਉਹਨਾਂ ਨੂੰ ਵੀ ਮੋਸਟ ਵੈਲਕਮ ਆ ਜੀ। ਤੁਸੀਂ 64 ਸਾਲਟਰ ਸਟਰੀਟ 'ਤੇ ਵਿਜ਼ਿਟ ਕਰ ਸਕਦੇ ਹੋ। ਅਤੇ ਇੱਕ ਟਾਊਨ ਕਾਰ ਰੈਂਟਲ, ਇਹਨਾਂ ਦੀ ਸਾਊਥ ਦੇ ਵਿੱਚ ਲੋਕੇਸ਼ਨ ਆ, ਉੱਥੇ ਵੀ ਇੱਕ ਇਹਨਾਂ ਨੂੰ ਲੜਕੇ ਦੀ ਲੋੜ ਆ। ਜੇ ਤੁਸੀਂ ਜੋਬ ਲੱਭ ਰਹੇ ਹੋ ਜਾਂ ਤੁਹਾਡਾ ਕੋਈ ਫਰੈਂਡ ਲੱਭ ਰਿਹਾ ਉਹਨੂੰ ਜ਼ਰੂਰ ਰੈਫਰੈਂਸ ਦੇ ਦਿਓ ਜੀ ਅੱਗੇ ਟਾਊਨ ਆਟੋ ਬੋਡੀ 64 ਸਾਲਟਰ ਸਟਰੀਟ 'ਤੇ 204-421-1302 ਦੇ ਉੱਤੇ ਜਾਂ ਸੰਪਰਕ ਕਰ ਲੈਣ ਜੀ। ਅਤੇ ਰਾਜ ਮੁਦਰ ਜੀ ਨਾਲ ਸੰਪਰਕ ਕਰ ਲਓ ਜੇ ਤੁਸੀਂ ਘਰ ਦੀ ਮੋਰਗੇਜ ਕਰਾਉਣੀ ਹੋਵੇ ਜਾਂ ਰੀਨਿਊ ਕਰਾਉਣਾ ਹੋਵੇ। 10 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ ਜੀ, ਰੈਜ਼ੀਡੈਂਟਲ ਅਤੇ ਕਮਰਸ਼ੀਅਲ ਮੋਰਗੇ ਦੇ ਮਾਹਿਰ ਨੇ। 204-963-94 'ਤੇ ਸੰਪਰਕ ਕਰ ਸਕਦੇ। ਇਹਨਾਂ ਦੇ ਵਾਈਫ ਵੀ ਰੀਅਲ ਸਟੇਟ ਦਾ ਕੰਮ ਕਰਦੇ ਨੇ। ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ, ਰੁਪਿੰਦਰ ਮੁਦਰ ਜੀ ਨਾਲ ਸੰਪਰਕ ਕਰ ਸਕਦੇ ਹੋ 204-998-94 ਦੇ ਉੱਤੇ। ਅਤੇ ਮੈਨੂਫੈਕਚਰਿੰਗ ਕਾਰਪਟਿੰਗ ਫਲੋਰੀ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਜੀ। ਹਾਰਵੁੱਡ ਕਾਰਪਟ ਲਿਮਨਿੰਗ ਫਲੋਰੀ ਉੱਤੇ ਐਸਟੀਮੇਟ ਵੀ ਲਵਾਉਣਾ ਹੋਵੇ, ਫ੍ਰੀ ਦੇ ਵਿੱਚ ਐਸਟੀਮੇਟ ਲਾ ਦੇਣਗੇ। ਉਹਦੇ ਲਈ ਰੇਡੀਓ ਧਮਾਲ ਦਾ ਤੁਹਾਨੂੰ ਰੈਫਰੈਂਸ ਦੇਣਾ ਪਊਗਾ। ਬਿਲਕੁਲ ਜੀ, ਸੈਮ ਬਦੇਰ ਜੀ ਨਾਲ ਫਿਰ ਸੰਪਰਕ ਕਰ ਲਓ 204-299 MDF ਟਾਇਰ ਨਵੇਂ ਅਤੇ ਯੂਜ਼ਡ ਟਰੱਕ ਟੇਲੇ ਟਾਇਰਾਂ ਦੇ ਜੇ ਤੁਸੀਂ ਟਾਇਰ ਲੈਣਾ ਚਾਹੁੰਦੇ ਹੋ 24 ਘੰਟੇ ਰੋਡ ਦੇ ਉੱਤੇ ਟਾਇਰ ਪੇਅਰ ਦੀ ਸਰਵਿਸ ਦਿੰਦੇ ਨੇ ਅਤੇ ਯਾਰਡ ਸਰਵਿਸ ਦੇ ਵਿੱਚ ਵੀਲ ਬੈਲੈਂਸ ਕਰਕੇ ਦਿੰਦੇ ਆ ਅਤੇ ਅਲਾਈਨਮੈਂਟ ਕਰਕੇ ਦਿੰਦੇ ਆ 251 ਓਕ ਪੁਆਇੰਟ ਹਾਈਵੇ 'ਤੇ ਕਾਸ਼ ਤੇ ਰਣਦੀ ਵੀਰੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ 204-584-8888 ਦੇ ਉੱਤੇ ਸੰਪਰਕ ਕਰ ਸਕਦੇ ਹੋ। ਰਾਈ ਸੀਪੀ ਅਕਾਊਂਟਿੰਗ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ, ਟੈਕਸ ਫਿਲਿੰਗ, ਬੁੱਕ ਕੀਪਿੰਗ ਸਰਵਿਸ, ਸੀਆਰ ਓਡ ਦੇਵੇ, ਤੁਹਾਨੂੰ ਕੋਈ ਵੀ ਸਪੋਰਟ ਚਾਹੀਦੀ ਹੋਵੇ, ਇਕੱਲੀ ਇਕੱਲੀ ਫਾਈਲ ਤੁਹਾਡੇ ਬਿਜ਼ਨਸ ਦੀ ਤੁਹਾਨੂੰ ਰਿਵਿਊ ਕਰਾਈ ਜਾਂਦੀ ਆ, ਇਕੱਲੀ ਇਕੱਲੀ ਹਿਸਟਰੀ ਤੁਹਾਡੇ ਸਾਹਮਣੇ ਹੁੰਦੀ ਹੈ ਤੁਹਾਡੇ ਬਿਜ਼ਨਸ ਦੀ, ਉਹਦੇ ਲਈ ਫਿਰ ਜੀਵਨ ਭੁੱਲਰ ਜੀ ਨਾਲ ਸੰਪਰਕ ਕਰਨਾ ਪਊਗਾ ਕਿਉਂਕਿ 13 ਸਾਲ ਦਾ ਐਕਸਪੀਰੀਅੰਸ ਹੈ ਜੀਵਨ ਭੁੱਲਰ ਜੀ ਨੂੰ। ਸੋ ਅੱਜ ਹੀ ਰਾਈ ਸੀਪੀ ਅਕਾਊਂਟਿੰਗ ਦੀਆਂ ਸੇਵਾਵਾਂ ਲੈਣ ਦੇ ਲਈ ਸੰਪਰਕ ਕਰੋ 204-509-0029 ਦੇ ਉੱਤੇ ਜਾਂ 15-22 ਲੋਗਨ ਅਵੈਨਿਊ ਤੁਸੀਂ ਵਿਜ਼ਿਟ ਕਰ ਸਕਦੇ ਹੋ। ਅਤੇ ਰੀਮੈਕਸ ਫਾਰਮਸ ਰਿਐਲਟੀ ਵੱਲੋਂ ਹਾਇਰਿੰਗ ਕੀਤੀ ਜਾ ਰਹੀ ਹੈ ਜੀ। ਜੇ ਤੁਸੀਂ ਮੈਨੀਟੋਬਾ ਦੀ ਨੰਬਰ 1 ਬ੍ਰੋਕਰੇਜ ਲੱਭ ਰਹੇ ਹੋ, ਦੱਸ ਦਿੱਤੀ ਪਿਛਲੇ 8 ਸਾਲਾਂ ਤੋਂ ਨੰਬਰ 1 ਬ੍ਰੋਕਰੇਜ ਜੀ। ਅਤੇ ਇੱਕ ਹੋਰ ਖਾਸ ਗੱਲ ਦੱਸ ਦਿੱਤੀ, ਜਿਹੜੇ ਸਪੈਸ਼ਲ ਨੇ ਇਹ ਰੈਜੀਡੈਂਟ ਅਤੇ ਕਮਰਸ਼ੀਅਲ ਨਵੀਂ ਬਿਲਡਿੰਗ ਬਣਾਉਣ ਦੇ ਮਾਹਿਰ ਨੇ, ਅਤੇ ਜੇ ਤੁਸੀਂ ਰੀਅਲ ਸਟੇਟ ਦਾ ਲਾਈਸੈਂਸ ਲੈ ਚੁੱਕੇ ਹੋ ਅਤੇ ਨੰਬਰ 1 ਬ੍ਰੋਕਰੇਜ ਲੱਭ ਰਹੇ ਹੋ, ਤਾਂ ਪਿਛਲੇ 8 ਸਾਲਾਂ ਤੋਂ ਨੰਬਰ 1 ਬ੍ਰੋਕਰੇਜ ਰੀਮੈਕਸ ਫਾਰਮਸ ਰਿਐਲਟੀ 'ਤੇ ਇਸ ਟਾਈਮ ਹਾਇਰਿੰਗ ਕਰ ਰਹੇ ਨੇ। ਫੁੱਲ ਟਾਈਮ ਅਤੇ ਪਰਮਾਨੈਂਟ ਪੋਜੀਸ਼ਨਾਂ ਇਹਨਾਂ ਕੋਲ ਹੈਗੀਆਂ ਨੇ, ਅਤੇ ਜੇ ਤੁਸੀਂ ਫੁੱਲ ਟਾਈਮ ਅਤੇ ਪਰਮਾਨੈਂਟ ਪੋਜੀਸ਼ਨ ਦੇ ਲਈ ਹਾਜ਼ਰ ਹੋ ਅਤੇ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ, ਤਾਂ ਇਹ ਪੋਜੀਸ਼ਨ ਤੁਹਾਡੀ ਹੋ ਸਕਦੀ ਹੈ ਜੀ। ਬਹੁਤ ਸਾਰੀਆਂ ਤੁਹਾਨੂੰ ਔਫਰਸ ਮਿਲ ਜਾਣੀਆਂ, ਆਫਿਸ ਦੇ ਵਿੱਚ ਸਪੇਸ ਮਿਲ ਜੂ, ਕਲਾਇੰਟਸ ਦਾ ਮੀਟਿੰਗਾਂ ਦੇ ਲਈ ਫਲੈਕਸੀਬਲ ਫੀਸ ਪੈਕੇਜ ਮਿਲ ਜਾਣਗੇ, ਅਤੇ ਸਿੱਖਣ ਨੂੰ ਬਹੁਤ ਮਿਲੂਗਾ ਕਿਉਂਕਿ ਟੋਪ ਪਰਫੋਰਮਿੰਗ ਏਜੰਟ ਟੀਮ ਹੈ ਜਿਹੜੀ ਉਹਨਾਂ ਦੇ ਨਾਲ ਕੰਮ ਕਰਨ ਦਾ ਤੁਹਾਨੂੰ ਮੌਕਾ ਮਿਲਦਾ ਹੈ। ਔਨਲਾਈਨ ਵੀ ਅਪਲਾਈ ਕਰ ਸਕਦੇ ਹੋ, ਔਫਲਾਈਨ ਵੀ ਅਪਲਾਈ ਕਰ ਸਕਦੇ ਹੋ। ਰਾਜਨ ਖਿੰਦਾ ਜੀ ਨਾਲ ਸੰਪਰਕ ਕਰ ਸਕਦੇ ਹੋ 204-894-2383 'ਤੇ ਸੰਪਰਕ ਕਰ ਸਕਦੇ ਹੋ ਜਾਂ 942 ਸੈਂਟ ਮੈਰੀ ਰੋਡ ਤੁਸੀਂ ਵਿਜ਼ਿਟ ਕਰ ਸਕਦੇ ਹੋ। ਅਤੇ ਰੋਇਲ ਫਰਨੀਚਰ 'ਤੇ ਹਰ ਇੱਕ ਤਰ੍ਹਾਂ ਦੀ ਫਰਨੀਚਰ ਦੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਡੀਲ ਚੱਲ ਰਹੀ ਹੈ, ਫਾਈਨੈਂਸ ਵੀ ਕਰਕੇ ਦਿੰਦੇ ਆ 6 ਮੰਥ ਤੋਂ ਲੈ ਕੇ 2 ਸਾਲ ਦਾ, 0% ਇੰਟਰਸਟ ਰੇਟ ਦੇ ਉੱਤੇ 7 ਦਿਨ ਓਪਨ ਹੈ ਜੀ। 16-10 ਐਂਜਮ ਸਟਰੀਟ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ ਤੁਸੀਂ, ਸੁਪਿੰਦਰ ਬੋਪਾ ਰਾਈ ਨਾਲ ਸੰਪਰਕ ਕਰ ਸਕਦੇ ਹੋ 204-990-9097 ਦੇ ਉੱਤੇ, ਗੁਰਦੀਸ਼ ਬੋਪਾ ਰਾਈ ਨਾਲ ਸੰਪਰਕ ਕਰ ਸਕਦੇ ਹੋ 204-599-3611 ਦੇ ਉੱਤੇ, ਅਤੇ ਦਰਸ਼ਨ ਆਟੋ ਵਾਲਿਆਂ ਨਾਲ ਸੰਪਰਕ ਕਰ ਲਓ ਜੇ ਤੁਸੀਂ ਗੱਡੀ ਦੀ ਰਿਪੇਅਰ ਕਰਾਉਣਾ ਚਾਹੁੰਦੇ ਹੋ ਜਾਂ ਸਰਵਿਸ ਕਰਾਉਣਾ ਚਾਹੁੰਦੇ ਹੋ ਤਾਂ 352 ਪਾਪੂਲਰ ਅਵੈਨਿਊ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਵਧੇਰੇ ਜਾਣਕਾਰੀ ਦੇ ਲਈ ਤੁਸੀਂ 352 ਪਾਪੂਲਰ ਅਵੈਨਿਊ 'ਤੇ ਵਿਜ਼ਿਟ ਕਰ ਸਕਦੇ ਹੋ, ਜੇ ਦਰਸ਼ਨ ਗਿੱਲ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ 204-416-0030 ਦੇ ਉੱਤੇ, ਜੇ ਤੁਸੀਂ ਆਪਦੀ ਗੱਡੀ ਤਸੱਲੀ ਬਖਸ਼ ਰਿਪੇਅਰ ਕਰਾਉਣਾ ਚਾਹੁੰਦੇ ਹੋ ਜਾਂ ਸਰਵਿਸ ਕਰਾਉਣਾ ਚਾਹੁੰਦੇ ਹੋ, ਕਿੱਥੇ ਜਾਣਾ ਜੀ? ਦਰਸ਼ਨ ਆਟੋ, ਬਿਲਕੁਲ ਜੀ, 352 ਪਾਪੂਲਰ ਅਵੈਨਿਊ ਦੇ ਉੱਤੇ ਤੁਸੀਂ ਜਾਣਾ। ਦਰਸ਼ਨ ਗਿੱਲ ਜੀ ਦਾ ਨੰਬਰ ਦੁਬਾਰਾ ਨੋਟ ਕਰ ਲਓ, 204-416-0030 ਦੇ ਉੱਤੇ ਜਾਣਾ ਕਿਤੇ ਨਹੀਂ ਜੀ। ਇਸ ਤੋਂ ਬਾਅਦ ਯਾਰਾਂ ਨੂੰ ਮਿਲੇ ਸੁਣ ਕੇ ਫਿਰ ਆਪਾਂ ਕੰਟੀਨਿਊ ਗੱਲਾਂ ਬਾਤਾਂ ਜਾਰੀ ਰੱਖਾਂਗੇ, ਅਤੇ ਆਜੋ ਫਿਰ ਕਰਦੇ ਹਾਂ, ਗੀਤਾਂ ਦਾ ਤੜਕਾ ਵੀ ਜ਼ਰੂਰੀ ਆ, ਅਤੇ ਮਿਲਦੇ ਹਾਂ।

0: ਬਿਲਕੁਲ ਜੀ, ਗੀਤਾਂ ਦੇ ਨਾਲ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੂਗਾ ਅਤੇ ਬਹੁਤ ਸਾਰੀ ਨੌਲੇਜ ਅਤੇ ਇਨਫੋਰਮੇਸ਼ਨ ਦੀਆਂ ਅੱਜ ਗੱਲਾਂ ਬਾਤਾਂ ਹੋ ਰਹੀਆਂ ਅਤੇ ਥੋੜ੍ਹਾ ਜਿਹਾ ਇਸ ਤੋਂ ਆਪਾਂ ਚੱਲ ਇਨਸ਼ੋਰੈਂਸ ਦੇ ਉੱਤੇ ਗੱਲਬਾਤ ਕਰ ਲਈਏ, ਥੋੜ੍ਹਾ ਜਿਹਾ ਹੱਟ ਕੇ ਗੱਲ ਕਰਦੇ ਇਸ ਤੋਂ, ਥੋੜ੍ਹਾ ਹੈਲਥ ਦੇ ਬਾਰੇ ਜਾਣਨਾ ਚਾਹੁੰਦੇ ਕਿਉਂਕਿ ਤੁਸੀਂ ਬਹੁਤ ਹੈਲਦੀ, ਬਹੁਤ ਐਕਟਿਵ ਜਿਹੀ ਲੱਗਦੇ, ਮਤਲਬ ਲੱਗਦਾ ਕਿ ਜਿੰਮ ਜੁੰਮ ਜਾਂਦੇ ਹੋ, ਅਤੇ ਮੈਨੂੰ ਵੀ ਥੋੜ੍ਹਾ ਜਿਹਾ ਗੁਣ ਦੇ ਦਿਓ
1: ਜਿਮ ਹੈਲਥ ਜੀ। ਦੇਖੋ ਹੈਲਥ ਇਜ਼ ਵੈਲਥ ਹੈ ਨਾ,
0: ਕਿਉਂਕਿ ਹੁਣ ਸਿਆਲ ਆਉਣ ਵਾਲਾ ਅਤੇ ਸਿਆਲ ਦੇ ਵਿੱਚ ਇੱਕ ਹੈਲਥ ਨੂੰ ਥੋੜ੍ਹਾ ਜਿਹਾ ਫਿਰ ਵੀ ਜਿਵੇਂ ਗਰਮੀ 'ਤੇ ਚੱਲ ਬੰਦਾ ਤੁਰ ਫਿਰ ਲੈਂਦਾ, ਤਾਂ ਸਿਆਲ ਦੇ ਵਿੱਚ ਆਪਾਂ ਹੋਰ ਕਿੱਦਾਂ ਵਧੀਆ ਹੈਲਥ ਰੱਖ ਸਕਦੇ ਹਾਂ?
1: ਦੇਖੋ ਹੈਲਥ ਲਈ ਨਾ ਸਭ ਤੋਂ ਵੱਡੀ ਚੀਜ਼ ਹੈ ਨਾ, ਹੁਣ ਹੈਲਥ ਦਾ ਬਹੁਤ ਕਰੇਜ਼ ਹੈ ਨਾ, ਸਭ ਤੋਂ ਵੱਡੀ ਪ੍ਰੋਬਲਮ ਕੀ ਹੈਗੀ ਇਸ ਸਮੇਂ ਕਿ ਤੁਸੀਂ ਕਿੰਨੇ ਤਰ੍ਹਾਂ ਦੀਆਂ ਡਾਇਟਸ ਨੇ, ਕਿੰਨੇ ਤਰ੍ਹਾਂ ਦੀਆਂ ਐਕਸਰਸਾਈਜ਼ ਨੇ, ਠੀਕ ਹੈ ਜੀ। ਤਾਂ ਮਤਲਬ ਕੋਈ ਕਹਿੰਦਾ ਹੈ ਕਿ ਤੁਸੀਂ ਜਿੰਮ ਨਹੀਂ ਕਰਨੀ, ਕੋਈ ਕਹਿੰਦਾ ਤੁਸੀਂ ਲਾਈਕ ਕਾਰਡੀਓ ਨਹੀਂ ਕਰਨੀ, ਕੋਈ ਕਹਿੰਦਾ ਰਨਿੰਗ ਕਰਨੀ, ਕੋਈ ਕਹਿੰਦਾ ਰਨਿੰਗ ਨਹੀਂ ਕਰਨੀ, ਗੋਡਿਆਂ ਨੂੰ ਪ੍ਰੋਬਲਮ ਆ ਜਾਂਦੀ ਹੈ, ਹੈ ਨਾ। ਮਤਲਬ ਬਹੁਤ ਸਾਰੇ ਕੰਸੈਪਟ ਨੇ, ਹੈ ਨਾ ਇਹਦੇ ਵਿੱਚ, ਹੈ ਨਾ। ਤਾਂ ਬੰਦਾ ਕਹਿੰਦਾ ਸਮਝ ਨਹੀਂ ਆਉਂਦੀ ਵੀ ਕਰੇ ਤਾਂ ਕੀ ਕਰੇ, ਹੈ ਨਾ। ਤਾਂ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਕਿ ਜਿਹੜਾ ਸਰੀਰ ਹੈ ਨਾ ਉਹਦੀ ਹਿੱਲ ਜੁੱਲ ਬਹੁਤ ਜ਼ਰੂਰੀ ਹੈ, ਐਕਸਰਸਾਈਜ਼ ਜ਼ਰੂਰੀ ਹੈ, ਹੈ ਨਾ। ਸੋ ਐਕਸਰਸਾਈਜ਼ ਕਈ ਵਾਰ ਆਪਾਂ ਮਤਲਬ ਇਹ ਚੀਜ਼ ਹੁੰਦੀ ਹੈ ਕਿ ਆਪਾਂ ਕੋਈ ਕੰਮ ਕਰਦੇ ਹਾਂ, ਕੋਈ ਹੈਵੀ ਕੰਮ ਕਰਦੇ ਹਾਂ, ਆਪਾਂ ਕਹਿ ਦਿੰਦੇ ਹਾਂ ਕਿ ਲਾਈਕ ਆਪਾਂ ਕੰਮ ਕੀਤਾ, ਹੈ ਨਾ, ਜਾਂ ਆਪਾਂ ਤੁਰ ਲਏ, ਵਾਕ ਕਰ ਲਈ, ਐਕਸਰਸਾਈਜ਼ ਹੋ ਗਈ, ਨਹੀਂ। ਮਤਲਬ ਇਹਦਾ ਡਿਫਰੈਂਸ ਹੈਗਾ ਕਾਫੀ, ਹੈ ਨਾ। ਸੋ ਦੋ ਚੀਜ਼ਾਂ ਨੇ, ਪਹਿਲੀ ਚੀਜ਼ ਤਾਂ ਇਹ ਹੈ ਕਿ ਕਈ ਵਾਰ ਆਪਾਂ ਪਤਲੇ ਹੋਣ ਲਈ ਕਰਦੇ ਹਾਂ ਕਿ ਵੇਟ ਨਾ ਵਧੇ, ਹੈ ਨਾ, ਕਿਉਂਕਿ ਅੱਜ ਕੱਲ੍ਹ ਜਿਹੜੀ ਡਾਇਟ ਹੈ, ਡਾਇਟ ਇੱਦਾਂ ਦੀ ਹੈਗੀ ਹੈ ਕਿ ਬਹੁਤ ਸਾਰੇ ਜਿਹੜੇ ਰਿਸੋਰਸਿਸ ਅਵੇਲੇਬਲ ਹੈ, ਹੈ ਨਾ। ਬਹੁਤ ਵਾਰ ਪੁਰਾਣੇ ਟਾਈਮ ਨਾਲ ਕੰਪੇਅਰ ਕੀਤਾ ਜਾਂਦਾ ਕਿ ਪੁਰਾਣੇ ਟਾਈਮ 'ਚ ਲੋਕ ਇੰਨਾ ਇੰਨਾ ਦਹੀਂ ਘਿਓ ਮੱਖਣ ਖਾਂਦੇ ਸੀ, ਕੁਛ ਨਹੀਂ ਹੁੰਦਾ ਸੀ, ਅੱਜ ਕੀ ਆ, ਹੈ ਨਾ। ਪਰ ਜੇ ਆਪਾਂ ਦੇਖੀਏ ਕਿ ਉਸ ਟਾਈਮ ਅਤੇ ਇਸ ਟਾਈਮ ਦੇ ਵਿੱਚ ਬਹੁਤ ਡਿਫਰੈਂਸ ਹੈ। ਉਸ ਟਾਈਮ ਦੇ ਵਿੱਚ ਇੱਕ ਨੋਰਮਲ ਇਨਸਾਨ, ਅੱਜ ਕੱਲ੍ਹ ਤੁਸੀਂ ਘੜੀ 'ਤੇ 10,000 ਸਟੈਪ, 8,000 ਸਟੈਪ ਲਾਉਣਾ ਪੈਂਦਾ, ਜਿਹੜੇ ਲੋਕ ਸਟੈਪ ਕਰਦੇ ਤਾਂ ਉਹ ਫਿਰ ਵੀ ਪੂਰਾ ਨਹੀਂ ਹੁੰਦਾ। ਨੋਰਮਲ ਦਿਨ ਦੇ ਵਿੱਚ ਤੁਸੀਂ ਕਈ ਵਾਰ 1,500-2,000 ਕਦਮ ਚੱਲਦੇ ਹੋ, ਠੀਕ ਹੈ, ਚਾਹੇ ਕੋਈ ਵੀ ਕੰਮ ਕਰਦੇ ਹੋ, ਠੀਕ ਹੈ, ਜਿਹੜੇ ਕੰਮ ਹੈਗੇ ਨੇ, ਹੈ ਨਾ, ਅਨਲੈਸ ਕਿ ਜੇ ਟੋਟਲੀ ਫਿਜ਼ੀਕਲ ਕੋਈ ਕੰਮ ਹੈਗਾ ਤਾਂ, ਹੈ ਨਾ। ਅਤੇ ਉਸ ਸਮੇਂ 'ਚ ਲੋਕ ਵੈਸੇ ਹੀ 10-10-15 ਕਿਲੋਮੀਟਰ ਤੁਰਦੇ ਸੀ, ਠੀਕ ਹੈ, ਸਾਈਕਲ ਚਲਾਉਂਦੇ ਸੀਗੇ, ਠੀਕ ਹੈ, ਇਹ ਚੀਜ਼ਾਂ ਸੀ, ਹਲ ਵਾਹੁੰਦੇ ਸੀਗੇ, ਹੱਥਾਂ ਨਾਲ ਕੰਮ ਕਰਦੇ ਸੀ, ਜੇ ਕਿਸਾਨ ਸੀ ਖੇਤੀ ਨਾਲ ਕੰਮ ਕਰਦਾ ਸੀ, ਜੇ ਦੁਕਾਨ ਵਾਲਾ ਸੀ ਸਮਾਨ ਹੱਥਾਂ ਨਾਲ ਢੋਂਦਾ ਸੀ। ਅੱਜ ਕੱਲ੍ਹ ਸਾਰਾ ਮਸ਼ੀਨਰੀ ਦਾ ਯੁੱਗ ਹੈ, ਕੋਈ ਕੰਮ ਨਹੀਂ ਕਰਦਾ, ਨੋਟ ਇੱਥੇ ਲਾਈਕ ਜੇ ਆਪਾਂ ਬੈਕ ਹੋਮ ਇੰਡੀਆ ਦੀ ਗੱਲ ਵੀ ਕਰੀਏ, ਹੈ ਨਾ, ਟਰੈਕਟਰ ਆ ਗਏ ਨੇ, ਠੀਕ ਹੈ, ਅਤੇ ਅੱਗੇ ਪਹਿਲਾਂ ਪੈਦਲ ਚੱਲਦੇ ਸੀ, ਫਿਰ ਸਾਈਕਲ ਆ ਗਏ, ਠੀਕ ਹੈ, ਹੁਣ ਤਾਂ ਕੋਈ ਮਤਲਬ ਜੇ ਉੱਥੇ ਵੀ ਦੇਖੀਏ ਕਿ ਸਾਈਕਲ ਸਕੂਟਰ ਤੋਂ ਬਿਨਾਂ, ਮੋਟਰਸਾਈਕਲ ਤੋਂ ਬਿਨਾਂ ਅਤੇ ਗੱਡੀ ਤੋਂ ਬਿਨਾਂ ਨਿਕਲਦਾ ਨਹੀਂ, ਪਿੰਡ 'ਚ ਹੀ ਜਾਣਾ ਤਾਂ ਮੋਟਰਸਾਈਕਲ ਚੱਕ ਕੇ ਜਾਂਦੇ, ਖੇਤ ਨੂੰ ਜਾਣਾ ਤਾਂ ਮੋਟਰਸਾਈਕਲ 'ਤੇ ਜਾਂ ਗੱਡੀ 'ਤੇ ਜਾਂਦੇ ਹਨ। ਤਾਂ ਹੁਣ ਫਿਜ਼ੀਕਲ ਐਕਟੀਵਿਟੀ ਕਿੰਨੀ ਘੱਟ ਗਈ, ਫਿਜ਼ੀਕਲ ਐਕਟੀਵਿਟੀ ਬਹੁਤ ਜ਼ਿਆਦਾ ਘੱਟ ਗਈ ਆ, ਤਾਂ ਉਹ ਡਾਇਟ ਅੱਜ ਨਹੀਂ ਚੱਲ ਸਕਦੀ। ਦੂਸਰੀ ਚੀਜ਼ ਕੀ ਹੈਗੀ ਹੈ ਕਿ ਜਿਹੜੀ ਸਮੇਂ ਦੇ ਨਾਲ ਡਾਇਟ ਦੇ ਵਿੱਚ ਮਿਲਾਵਟ,
0: ਹਾਂਜੀ,
1: ਠੀਕ ਹੈ, ਦਹੀਂ ਮੱਖਣ ਪਿਓਰ ਹੁੰਦੇ ਸੀ, ਫਸਲਾਂ ਹੁੰਦੀਆਂ ਸੀ, ਉਹ ਹੁੰਦੀਆਂ ਸੀ, ਹੁਣ ਰੇਹਾਂ ਸਪਰੇਹਾਂ, ਤੁਹਾਡਾ ਜ਼ਮੀਨ ਦਾ ਪਾਣੀ ਆ ਜਿਹੜਾ ਉਹਦੇ ਵਿੱਚ ਪ੍ਰੋਪਰ ਚੀਜ਼ਾਂ ਹੋ ਗਈਆਂ ਨੇ, ਤਾਂ ਉਹ ਕੁਆਂਟਿਟੀ ਵੈਸੇ ਹੀ ਖਰਾਬ ਕਰਦੀ ਆ। ਜਿਹੜੀ ਇੰਡੀਆ ਦੇ ਵਿੱਚ ਨੋਰਮਲ ਲਾਈਫ ਐਕਸਪੈਕਟੈਂਸੀ ਆ ਉਹ ਘੱਟਦੀ ਜਾ ਰਹੀ ਆ, ਠੀਕ ਹੈ। ਅੱਜ ਕੱਲ੍ਹ ਦੇਖੋ ਸਪੈਸ਼ਲੀ ਇੱਕ ਚੀਜ਼ ਜੇ ਤੁਸੀਂ ਨੋਟਿਸ ਕੀਤੀ ਹੋਵੇ, ਮੈਂ ਲਾਈਕ ਇੰਸ਼ੋਰੈਂਸ ਦੇ ਖਾਸ ਤੌਰ ਜੇ ਮੈਂ ਨੋਟ ਕਰਦਾ, ਹੈ ਨਾ, ਕਈ ਵਾਰ ਨਾ ਕਿਸੇ ਕੋਈ ਕਲਾਇੰਟ ਹੈ ਉਹ ਕਾਲ ਕਰਨਗੇ ਕਿ ਜੀ ਮੇਰੇ ਪੇਰੈਂਟਸ ਨੇ ਆਉਣਾ ਅਤੇ ਮੇਰੇ ਦਾਦਾ ਦਾਦੀ ਨੇ ਆਉਣਾ, ਠੀਕ ਹੈ, ਇਕੱਠਿਆਂ ਨੇ ਆਉਣਾ, ਠੀਕ ਹੈ, ਕੋਈ ਯੰਗ ਬੱਚੇ ਨੇ ਮੰਨ ਲਓ ਜਿਨ੍ਹਾਂ ਦੀ ਏਜ 24-25 ਸਾਲ ਹੈ, 22 ਸਾਲ ਹੈ, ਹੈ ਨਾ, ਪੇਰੈਂਟਸ ਉਹਨਾਂ ਦੀ ਏਜ 50-55 ਹੈ, ਦਾਦੇ ਦਾਦੀ ਦੀ ਉਮਰ 70-75 ਸਾਲ ਹੈ, ਠੀਕ ਹੈ, ਦਾਦੇ ਦਾਦੀ ਦੀ ਕੋਈ ਦਵਾਈ ਦੀ ਲਿਸਟ ਨਹੀਂ ਹੁੰਦੀ, ਠੀਕ ਹੈ ਜੀ, ਮਾਂ ਪਿਓ ਦੀ ਦਵਾਈ ਦੀ ਲਿਸਟ ਹੁੰਦੀ ਆ, BP ਦੀ ਦਵਾਈ ਚੱਲਦੀ ਹੈ ਜੀ, ਸ਼ੂਗਰ ਦੀ ਦਵਾਈ ਚੱਲਦੀ ਹੈਗੀ ਹੈ, ਹੈ ਨਾ, 70-80 ਸਾਲ ਦੀ ਏਜ ਹੈ, ਉਹ ਕਹਿਣਗੇ ਉਹਨਾਂ ਦੀ ਕੋਈ ਦਵਾਈ ਨਹੀਂ ਹੈਗੀ, ਠੀਕ ਹੈ। ਤਾਂ ਇਹ ਹੁਣ ਕਹਿ ਦਿੰਦੇ ਸੀ, ਕਈ ਵਾਰ ਆਪਾਂ ਪਿੰਡਾਂ 'ਚ ਆਮ ਗੱਲ ਕਰਦੇ, ਪੁਰਾਣੀਆਂ ਖੁਰਾਕਾਂ ਖਾਧੀਆਂ ਨੇ ਜਾਣਦੇ, ਹੈ ਨਾ। ਸੋ ਪੁਰਾਣੀਆਂ ਖੁਰਾਕਾਂ 'ਚ ਹੈ ਕੀ ਸੀ, ਖੁਰਾਕ ਅੱਜ ਦੇ ਮੁਕਾਬਲੇ ਇੰਨੀ ਵਧੀਆ ਨਹੀਂ ਸੀ, ਨਾ ਇੰਨੀ ਨੌਲੇਜ ਸੀ ਕਾਰਬਸ ਕੀ ਹੁੰਦੇ ਨੇ, ਫੈਟ ਕੀ ਹੁੰਦੀ ਆ, ਪ੍ਰੋਟੀਨ ਕੀ ਹੁੰਦੇ ਨੇ, ਵਿਟਾਮਿਨਸ ਕੀ ਹੁੰਦੇ ਨੇ, ਮਿਨਰਲ ਕੀ ਹੁੰਦੇ ਨੇ, ਬੋਡੀ ਨੂੰ ਕੀ ਚਾਹੀਦਾ, ਇਹ ਚੀਜ਼ ਦੀ ਸਟੱਡੀ ਇਸ ਹੱਦ ਤੱਕ ਹੀ ਨਹੀਂ ਹੋਈ ਸੀ ਜਿੰਨੀ ਰਿਸਰਚ ਸਟੱਡੀ ਹੁਣ ਹੋ ਚੁੱਕੀ ਆ, ਠੀਕ ਹੈ। ਪਰ ਇਹ ਚੀਜ਼ ਸੀਗੀ ਕਿ ਜੋ ਚੀਜ਼ ਖਾਂਦੇ ਸੀ ਉਹਨਾਂ ਨੂੰ ਪੁਰਾਣੇ ਸਮੇਂ ਤੋਂ ਜੋ ਸੱਭਿਅਤਾ ਬਣੀ ਸੀ ਕਿ ਠੀਕ ਹੈ ਜੀ ਭਲਵਾਨੀ ਕਰਨੀ ਆ, ਛੋਲੇ ਖਾਣੇ ਆ, ਬਦਾਮ ਖਾਣੇ ਆ, ਠੀਕ ਹੈ ਜੀ, ਦੁੱਧ ਘਿਓ ਖਾਣਾ ਹੈ, ਠੀਕ ਹੈ, ਅਤੇ ਉਹ ਚੀਜ਼ਾਂ ਨੂੰ ਪਤਾ ਸੀਗਾ ਕਿ ਹਾਂ ਆਹ ਚੀਜ਼ ਨਾਲ ਤੁਸੀਂ ਤਕੜੇ ਹੁੰਦੇ ਹੋ, ਠੀਕ ਹੈ। ਤਕੜੇ ਤੋਂ ਮਤਲਬ ਇਹ ਨਹੀਂ ਤੁਹਾਡੇ ਮਸਲ ਬਣ ਰਹੇ ਆ, ਫੈਟ ਬਣ ਰਿਹਾ, ਕੀ ਬਣ ਰਿਹਾ, ਉਹ ਚੀਜ਼ਾਂ ਬਹੁਤ ਘੱਟ ਨੌਲੇਜ ਸੀ, ਠੀਕ ਹੈ। ਜਿਹੜਾ ਬੋਡੀ ਬਿਲਡਿੰਗ ਦਾ ਕੰਸੈਪਟ ਹੈ ਬਹੁਤ ਲੇਟਲੀ ਚੱਲਿਆ, ਹੈ ਨਾ, ਨਵੇਂ ਯੁੱਗ ਦੇ ਨਾਲ, ਠੀਕ ਹੈ। ਤਾਂ ਪਹਿਲਾਂ ਕੀ ਸੀਗਾ ਕਿ ਅਗਲਾ ਕਹਿੰਦਾ ਤਕੜਾ ਹੋਵੇ, ਬੰਦੇ ਨੂੰ ਬਿਮਾਰੀ ਨਾ ਹੋਵੇ, ਹੈ ਨਾ, ਠੀਕ ਹੈ, ਚੰਗੀ ਖੁਰਾਕ ਖਾਂਦਾ ਹੋਵੇ, ਹੈ ਨਾ। ਅਤੇ ਅੱਜ ਦੇ ਟਾਈਮ ਦੇ ਵਿੱਚ ਕੀ ਹੈਗਾ ਕਿ ਖੁਰਾਕ ਦੀ ਅਵੇਲੇਬਿਲਟੀ ਬਹੁਤ ਹੋ ਗਈ ਹੈ, ਤੁਹਾਡੇ ਕੋਲ ਰਿਸੋਰਸਿਸ ਬਹੁਤ ਹੋ ਗਏ, ਔਰ ਟੇਸਟ ਬਹੁਤ ਬੈਟਰ ਹੋ ਗਿਆ,
0: ਹਾਂਜੀ,
1: ਠੀਕ ਹੈ। ਅੱਗੇ ਕੀ ਹੁੰਦਾ ਸੀ ਕਿ ਮਠਿਆਈ ਤੁਸੀਂ ਕਹਿ ਲਓ ਵੀ ਪੁਰਾਣੇ ਸਮੇਂ ਦੇ ਵਿੱਚ ਜੇ ਗੱਲ ਕਰੀਏ ਈਵਨ ਜਦੋਂ ਅਸੀਂ ਵੀ ਛੋਟੇ ਹੁੰਦੇ ਸੀਗੇ ਹੈ ਨਾ, ਠੀਕ ਹੈ, ਮਤਲਬ ਕਿ ਜੇ ਆਪਾਂ 80s ਦੀ ਗੱਲ ਕਰੀਏ ਹੈ ਨਾ, ਲੇਟ 80s ਦੀ 90s ਸਟਾਰਟਿੰਗ ਦੀ, ਤਾਂ ਉਦੋਂ ਵੀ ਮਠਿਆਈ ਹੋਣੀ ਮਤਲਬ ਹੈ ਨਾ, ਠੀਕ ਹੈ, ਪਿੰਡਾਂ ਦੇ ਵਿੱਚ ਤਾਂ ਸਪੈਸ਼ਲੀ ਜੇ ਕਿਸੇ ਵਿਆਹ ਹੁੰਦਾ ਸੀ ਨਾ ਤਾਂ ਵਿਆਹ ਦੇ ਉੱਤੇ ਨਾ ਲੱਡੂ ਅਤੇ ਜਲੇਬੀਆਂ ਹੀ ਹੁੰਦੀਆਂ ਸੀ।
0: ਅੱਛਾ,
1: ਗੁਲਾਬ ਜਾਮਣ ਬਰਫੀ ਤਾਂ ਮਤਲਬ ਇਕੱਲੀ ਬਰਾਤ ਵਾਸਤੇ ਹੁੰਦੀ ਸੀ ਜਿਹੜੇ ਪਿੰਡਾਂ 'ਚ ਵਿਆਹ ਹੁੰਦੇ ਸੀ ਹੈ ਨਾ। ਅਤੇ ਹੁਣ ਦੇਖੋ ਵੀ ਕਿੰਨੇ ਤਰ੍ਹਾਂ ਦੀਆਂ ਮਠਿਆਈਆਂ, ਕਿੰਨੇ ਤਰ੍ਹਾਂ ਦੇ ਪਕਵਾਨ, ਕਿੰਨੇ ਤਰ੍ਹਾਂ ਦੇ ਫਾਸਟ ਫੂਡ ਮਤਲਬ ਦੁਕਾਨਾਂ 'ਚ ਪਿੰਡਾਂ 'ਚ ਘਰ ਘਰ ਅਵੇਲੇਬਲ ਨੇ, ਇੱਥੇ ਵੀ ਸੇਮ ਅਵੇਲੇਬਲ ਹੈ ਨਾ, ਠੀਕ ਹੈ। ਅਤੇ ਉੱਥੇ ਐਂ ਹੁੰਦਾ ਸੀ ਬਿਸਕੁਟ ਕਢਾਉਣੇ ਸਮਰ ਦੇ ਵਿੱਚ ਹੈ ਨਾ, ਤਾਂ ਬਿਸਕੁਟ ਕਢਾਉਣੇ ਤਾਂ ਪੀਪਿਆਂ ਨੂੰ ਜਿੰਦੇ ਲੱਗਦੇ ਹੁੰਦੇ ਘਰੇ, ਠੀਕ ਹੈ, ਚਾਹ ਦੇ ਨਾਲ 3 ਬਿਸਕੁਟ 4, ਮੈਨੂੰ ਨਹੀਂ ਪਤਾ ਬਹੁਤੇ ਘਰਾਂ 'ਚ ਇਹ ਹੁੰਦਾ ਸੀ ਵੀ ਪੀਪੇ ਨਾਲ ਵੀ ਹਾਂ ਠੀਕ ਹੈ ਵੀ ਮਹੀਨਾ ਕੱਢ ਜਾਣ, ਠੀਕ ਹੈ, ਨਹੀਂ ਤਾਂ ਜਵਾਕ ਹੈ ਵੀ ਛੁੱਟੀਆਂ ਦੇ ਵਿੱਚ ਦੋਵਾਂ ਦਿਨਾਂ 'ਚ ਹੀ ਨਾ ਖਤਮ ਕਰ ਦੇਣਾ ਹੈ ਨਾ। ਤਾਂ ਹੁਣ ਉਹ ਚੀਜ਼ ਹੈ ਕਿ ਕਿਉਂਕਿ ਜਵਾਕ ਫਿਜ਼ੀਕਲ ਐਕਟੀਵਿਟੀ ਸੀ, ਬੱਚੇ ਭੱਜੇ ਫਿਰਦੇ ਸੀ, ਬਾਂਦਰ ਕਿੱਲਾ ਖੇਡ ਲਿਆ, ਭੱਜ ਲਿਆ, ਕ੍ਰਿਕਟ ਖੇਡ ਲਈ, ਬੋਲ ਖੇਡਦੀ। ਅੱਜ ਕੱਲ੍ਹ ਬੱਚੇ ਫੋਨ 'ਤੇ ਨੇ, ਗੈਜਟ 'ਤੇ ਨੇ, ਬੈਠੇ ਨੇ, ਬੈੱਡ 'ਤੇ ਬੈਠੇ ਨੇ, ਕਈ ਵਾਰ ਸੋਫੇ ਤੋਂ ਨਹੀਂ ਹਿਲਦੇ, ਦੋ ਦੋ ਤਿੰਨ ਤਿੰਨ ਚਾਰ ਚਾਰ ਘੰਟੇ। ਤਾਂ ਜਿਹੜਾ ਕੁਛ ਤੁਸੀਂ ਖਾ ਰਹੇ ਹੋ ਕਿਸੇ ਵੀ ਚੀਜ਼ ਦੀ ਬਹੁਤਾਤ ਹੈ ਜਿਹੜੀ ਨਾ ਉਹ ਮਾੜੀ ਹੁੰਦੀ ਆ। ਮਤਲਬ ਇਹ ਕਹਾਣੀ ਸੁਣਨਾ ਹੈ ਨਾ, ਕੋਈ ਇੱਕ ਪਰਸਨ ਸੀਗਾ, ਉਹ ਕਹਿੰਦਾ ਨਾ, ਉਹਨੂੰ ਕਿਸੇ ਨੇ ਕਹਿਤਾ ਯਾਰ ਵੀ ਨਾ ਜ਼ਿੰਦਗੀ ਇੱਕ ਹੈ, ਠੀਕ ਹੈ, ਵੀ ਜ਼ਿੰਦਗੀ 'ਚ ਜਿਹੜਾ ਚੀਜ਼ ਤੁਸੀਂ ਜਾਗ ਕੇ ਜਿਹੜਾ ਪਲ ਕੱਟ ਲਿਆ ਉਹੀ ਕਾਊਂਟ ਹੋਣਾ,
0: ਹਾਂਜੀ,
1: ਜਿਹੜਾ ਸੌਖੇ ਕਰ ਲਿਆ ਉਹ ਤਾਂ ਬਰਬਾਦੀ ਆ,
0: ਬਿਲਕੁਲ,
1: ਠੀਕ ਹੈ। ਉਹ ਕਹਿੰਦਾ ਵੀ ਯਾਰ ਗੱਲ ਤਾਂ ਸਹੀ ਆ, ਉਹਨੇ ਸੌਣਾ ਬੰਦ ਕਰਤਾ ਵੀ ਜਦੋਂ ਜਮਾਂ ਥੱਕ ਜਾਣਾ, ਅੱਕ ਜਾਣਾ, ਦੋ ਦਿਨਾਂ ਬਾਅਦ ਕਿੰਨੇ ਘੰਟੇ ਬਾਅਦ ਉਹਨੇ ਸੌਣਾ ਸੁੱਕਣਾ, ਜਦੋਂ ਜਾਗਣ ਨਹੀਂ ਮੈਂ ਉੱਠਣਾ, ਫਿਰ ਉੱਠਣਾ ਹੈ ਨਾ। ਹੁਣ ਉੱਠਣ ਲੱਗ ਪਿਆ ਤਾਂ ਉਹ ਕੀ ਹੋਇਆ ਵੀ ਦੋਵਾਂ ਤਿੰਨਾਂ ਸਾਲਾਂ ਦੇ ਵਿੱਚ ਯੰਗ ਸੀ, ਜੋ ਥੋੜ੍ਹਾ ਜਿਹਾ ਵੱਡਾ ਹੋਣ ਲੱਗ, ਉਹਦੀ ਸਿਹਤ ਵਿਗੜਨ ਲੱਗ ਪਈ, ਬਿਮਾਰੀਆਂ ਹੋ ਗਈਆਂ ਅਤੇ ਉਹ ਛੇਤੀ ਮਰ ਗਿਆ, ਠੀਕ ਹੈ। ਹੁਣ ਮਤਲਬ ਇਹ ਇੱਕ ਇਹ ਨਹੀਂ ਹੈਗਾ ਵੀ ਰੀਅਲ ਕਹਾਣੀ ਆ, ਪਰ ਇੱਕ ਬਣਾਈ ਹੋਈ ਆ। ਦੱਸਣ ਦਾ ਮਕਸਦ ਇਹ ਆ ਵੀ ਕਿਸੇ ਵੀ ਚੀਜ਼ ਦੀ ਜਿਹੜੀ ਬਹੁਤਾਤ ਹੈ, ਤੁਸੀਂ ਕੋਈ ਤੁਹਾਨੂੰ ਐਡਵਾਈਸ ਮਿਲਦੀ ਆ, ਚੀਜ਼ ਦੱਸਣਾ ਆਹ ਚੀਜ਼ ਹੈਗੀ ਆ, ਉਹਨੂੰ ਸਹੀ ਉਪਯੋਗ ਕਰਨਾ ਬਹੁਤ ਜ਼ਰੂਰੀ ਹੈ,
0: ਬਿਲਕੁਲ,
1: ਠੀਕ ਹੈ। ਲਾਈਫ ਜ਼ਰੂਰੀ ਆ, ਸੌ ਕੇ ਨਹੀਂ ਗਵਾਉਣੀ, ਇਹਦਾ ਮਤਲਬ ਇਹ ਨਹੀਂ ਵੀ ਆਪਾਂ ਨੂੰ ਜਿਹੜੀ 6-7 ਘੰਟੇ ਦੀ ਸਲੀਪ ਹੈ ਉਹ ਵੀ ਨਹੀਂ ਸੌਣਾ ਹੈਗਾ, ਠੀਕ ਹੈ, ਉਹ ਸਲੀਪ ਜ਼ਰੂਰੀ ਆ, ਬਾਡੀ ਦੀ ਰਿਕੁਆਇਰਮੈਂਟ ਹੈ, ਰੈਸਟ ਹੈ। ਵੀ ਸੌ ਕੇ ਆ ਵੀ ਸਾਨੂੰ 7 ਘੰਟੇ ਨੀਂਦ, ਅਸੀਂ 12 ਘੰਟੇ ਸੁੱਤੇ ਪਏ ਹਾਂ, ਉਹ ਨਹੀਂ ਕਰਨਾ ਹੈਗਾ, ਹੈ ਨਾ। ਇਸੇ ਤਰ੍ਹਾਂ ਹੀ ਖਾਣਾ ਹੈ, ਡਾਇਟ ਹੈ, ਡਾਇਟ ਖਾਣਾ ਹੈ, ਤਕੜਾ ਆਪਾਂ ਕਹੋ ਵੀ ਤਕੜੀ ਡਾਇਟ ਲਓ ਅਤੇ ਆਪਾਂ ਸਵੇਰੇ ਸ਼ਾਮ ਰਾਤ ਨੂੰ ਬਦਾਮ ਹੀ ਖਾਈ ਜਾਈਏ, ਉਹਨਾਂ ਨੇ ਨੁਕਸਾਨ ਕਰਨਾ,
0: ਬਿਲਕੁਲ।
1: ਤਾਂ ਇਸ ਕਰਕੇ ਜਿਹੜੀ ਹੈਲਥ ਹੈ, ਹੈਲਥ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈਗੀ ਉਹ ਡਾਇਟ ਹੈ। ਬੰਦਾ ਕਹਿੰਦਾ ਵੀ ਐਕਸਰਸਾਈਜ਼ ਕਰੋ, ਕਸਰਤ ਕਰੋ, ਤੁਸੀਂ ਕੁਛ ਵੀ ਆ, ਐਕਸਰਸਾਈਜ਼ ਦਾ ਰੋਲ 10-15% ਹੈ। 90-95% 85-90% ਜਿਹੜਾ ਰੋਲ ਹੈਗਾ ਉਹ ਤੁਹਾਡਾ ਰੂਟੀਨ ਕੀ ਆ, ਠੀਕ ਹੈ ਜੀ, ਤੁਸੀਂ ਖਾਂਦੇ ਪੀਂਦੇ ਕੀ ਹੋ, ਠੀਕ ਹੈ, ਤੁਸੀਂ ਸੌਂਦੇ ਕਿੰਨਾ ਹੋ,
0: ਹਾਂਜੀ,
1: ਠੀਕ ਹੈ, ਤੁਸੀਂ ਐਕਟੀਵਿਟੀਜ਼ ਨੂੰ ਕਰਦੇ ਕਿਵੇਂ ਹੋ, ਤੁਸੀਂ ਐਕਟਿਵ ਕਿੰਨਾ ਰਹਿੰਦੇ ਹੋ, ਠੀਕ ਹੈ, ਅਤੇ ਤੁਸੀਂ ਸਿਹਤ ਦਾ ਧਿਆਨ ਕਿਵੇਂ ਰੱਖਦੇ ਹੋ, ਠੀਕ ਹੈ। ਤਾਂ ਇਹ 80-85% ਜਿਹੜਾ ਫਰਕ ਹੈ ਇਹਦੇ ਨਾਲ ਪੈਣਾ। ਤੁਸੀਂ ਡਾਇਟ ਮਤਲਬ ਕਿਸੇ ਬੰਦੇ ਨੇ ਵੇਟ ਘਟਾਉਣਾ ਨਾ, ਉਹ ਇਕੱਲੀ ਡਾਇਟ ਦੇ ਨਾਲ, ਠੀਕ ਹੈ, 2 ਮਹੀਨੇ ਦੇ ਵਿੱਚ 10-12 ਕਿਲੋ ਭਾਰ ਘਟਾ ਸਕਦਾ ਇਕੱਲੀ ਡਾਇਟ ਕੰਟਰੋਲ ਕਰਕੇ। ਪਰ ਗੱਲ ਕੀ ਹੈ, ਹੁਣ ਜੇ ਤੁਸੀਂ ਖਾਣਾ ਛੱਡ ਦੋਗੇ, ਵਰਤ ਰੱਖ ਲਉਂਗੇ, ਤਾਂ ਤੁਸੀਂ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਵੀ ਖਾਣੀਆਂ ਛੱਡਤੀਆਂ, ਠੀਕ ਹੈ। ਤੁਸੀਂ ਕਿਹਾ ਮੈਂ ਖਾਣਾ ਨਹੀਂ, ਰੋਟੀ ਇੱਕ ਟਾਈਮ ਖਾਣੀ ਹੈ, ਠੀਕ ਹੈ, ਰੋਟੀ ਨਾਲ ਤੁਹਾਡੇ ਸਰੀਰ ਦੀ ਲੋੜ ਇੱਕ ਵਾਰੀ ਜਿੰਨੀ ਕੈਲਰੀਜ਼ ਹੈ ਉਹ ਪੂਰੀ ਹੋ ਜਾਣਗੀਆਂ, ਦੂਜੀਆਂ ਕੈਲਰੀ ਬਰਨ ਹੋਣੀਆਂ। ਪਰ ਕਿੰਨੇ ਵਿਟਾਮਿਨਸ ਜਾਣੇ ਨੇ, ਕਿੰਨੇ ਮਿਨਰਲ ਜਾਣੇ ਨੇ, ਪ੍ਰੋਟੀਨ, ਸਿੰਥੇਸਿਲੇ, ਅਮੀਨੋ ਐਸਿਡ, ਕਿੰਨੇ ਮਤਲਬ ਕਿੰਨਾ ਬੋਡੀ ਦਾ ਜਿਹੜਾ ਪ੍ਰੋਫਾਈਲ ਹੈ ਉਹ ਸਾਰਾ ਪ੍ਰੋਫਾਈਲ ਜ਼ਰੂਰੀ ਆ, ਠੀਕ ਹੈ। ਤਾਂ ਇਸ ਕਰਕੇ ਮਤਲਬ ਡਾਇਟਿੰਗ ਮੈਨੂੰ ਨਹੀਂ ਲੱਗਦਾ ਵੀ ਡਾਇਟਿੰਗ ਕਿਸੇ ਵੀ ਚੀਜ਼ ਦਾ ਹੱਲ ਹੈ ਜਿਹੜੀ ਆਪਾਂ ਰੋਟੀ ਨਹੀਂ ਖਾਂਦੇ। ਹਾਂ, ਸਹੀ ਡਾਇਟ, ਠੀਕ ਹੈ ਜੀ, ਆਪਣੀ ਡਾਇਟ ਪ੍ਰੋਟੀਨਸ ਬਹੁਤ ਜ਼ਰੂਰੀ ਨੇ, ਏਜ ਦੇ ਨਾਲ ਬਹੁਤ ਚੀਜ਼ਾਂ ਜ਼ਰੂਰੀ ਨੇ। ਹੁਣ ਜਿਹੜੇ ਬੱਚੇ ਨੇ, ਬੱਚਾ ਜਦੋਂ ਗਰੋਇੰਗ ਏਜ 'ਚ, ਉਹਨੂੰ ਫੈਟ ਵੀ ਚਾਹੀਦੇ ਨੇ, ਗੁੱਡ ਫੈਟ ਵੀ ਚਾਹੀਦੇ ਨੇ, ਠੀਕ ਹੈ, ਉਹਨੂੰ ਸ਼ੂਗਰ ਵੀ ਚਾਹੀਦੀ ਹੈ, ਬ੍ਰੇਨ ਦੀ ਐਕਟੀਵਿਟੀ ਜ਼ਿਆਦਾ ਹੈ, ਉਹਨੂੰ ਪ੍ਰੋਟੀਨ ਵੀ ਚਾਹੀਦੇ ਨੇ, ਠੀਕ ਹੈ। ਹੁਣ ਜਦੋਂ ਫਿਰ ਏਜ ਹੋ ਜਾਂਦੀ ਹੈ 25-30 ਸਾਲ, ਹੈ ਨਾ, ਠੀਕ ਹੈ, ਉਦੋਂ ਮਸਲ ਡਿਵੈਲਪਮੈਂਟ ਕਰਦੇ ਨੇ, ਤੁਹਾਡੀਆਂ ਸਾਰੀਆਂ ਚੀਜ਼ਾਂ ਨੇ, ਉਦੋਂ ਪ੍ਰੋਟੀਨਸ ਦੀ ਰਿਕੁਆਇਰਮੈਂਟ ਜ਼ਿਆਦਾ ਹੁੰਦੀ ਆ, ਠੀਕ ਹੈ। ਤਾਂ ਇੱਕ ਏਜ ਆਉਂਦੀ ਹੈ ਜਦੋਂ ਤੁਹਾਡੀ ਬੋਡੀ ਦੀ ਗਰੋਥ ਬਿਲਕੁਲ ਨੈਚੁਰਲ ਗਰੋਥ ਰੁਕ ਜਾਂਦੀ ਹੈ ਜਾਂ ਬਹੁਤ ਘੱਟ ਜਾਂਦੀ ਆ, ਠੀਕ ਹੈ। ਤਾਂ ਉਦੋਂ ਕੀ ਹੈ ਕਿ ਵੇਟ ਵਧਣ ਲੱਗਦਾ। ਬਹੁਤ ਸਾਰੇ ਆਪਾਂ ਪਰਸਨ ਦੇਖਦੇ ਜਿਹੜੇ 25-30 ਸਾਲ ਤੱਕ ਬਹੁਤ ਪਤਲੇ ਹੁੰਦੇ ਨੇ, ਪਰ ਉਦੋਂ ਬਾਅਦ ਮੋਟੇ ਹੋਣ ਲੱਗ ਪੈਂਦੇ ਨੇ, ਫੈਟ ਹੈ, ਕਿਉਂਕਿ ਉਹ ਫਿਰ ਉਦੋਂ ਬਾਅਦ ਉਹ ਲਾਈਫ ਸਟਾਈਲ 'ਤੇ ਮੈਟਰ ਕਰਦਾ। ਪਹਿਲਾਂ ਤੁਹਾਡੀ ਬੋਡੀ ਦੀ ਅਨਾਟਮੀ ਹੈਗੀ ਹੈ ਕਿ ਬੋਡੀ ਨੂੰ ਚਾਹੀਦਾ ਹੈ, ਤੁਹਾਡੀ ਬੋਡੀ ਗਰੋ ਕਰ ਰਹੀ ਆ, ਹਾਈਟ ਵੱਧ ਰਹੀ ਆ, ਹੈ ਨਾ, ਠੀਕ ਹੈ ਜੀ। ਉਹ ਕਹਿੰਦੇ ਹੁੰਦੇ ਵੀ ਹਾਂ ਠੀਕ ਹੈ, ਵਧਣਾ ਸਟਾਰਟ ਕਰਤਾ, ਹੁਣ ਤਾਂ ਫੁੱਲਣ ਲੱਗ ਗਿਆ, ਠੀਕ ਹੈ। ਤਾਂ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਮਤਲਬ ਇਸ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਆਪਦੀ ਡਾਇਟ ਦਾ ਧਿਆਨ ਜ਼ਰੂਰ ਰੱਖੀਏ। ਸੋ ਹੁਣ ਮਤਲਬ ਇਹ ਹੈ ਕਿ ਨੋਰਮਲ ਜੇ ਆਪਾਂ ਤੁਸੀਂ ਨੋਰਮਲ ਕੋਈ ਵੀ ਸਰਚ ਕਰੂਗਾ ਮੇਰਾ ਇੰਨਾ ਬੋਡੀ ਵੇਟ ਹੈਗਾ ਹੈ, ਠੀਕ ਹੈ, ਤਰ੍ਹਾਂ ਤਰ੍ਹਾਂ ਦੀਆਂ ਐਪਸ ਨੇ, ਤੁਸੀਂ ਚੈਟ ਜੀਪੀ ਤੋਂ ਪੁੱਛ ਲਓ, ਗੂਗਲ ਤੋਂ ਪੁੱਛ ਲਓ ਕਿ ਮੇਰਾ ਇੰਨਾ ਬੋਡੀ ਵੇਟ ਹੈ, ਮੇਰਾ ਇੰਨੀ ਹਾਈਟ ਹੈ, ਹੈ ਨਾ, ਮੇਰੀ BMR ਕੀ ਹੋਊਗੀ, ਮੇਰੀ ਡੇਲੀ ਦੀ ਮੇਨਟੇਨੈਂਸ ਕੈਲਰੀ ਰਿਕੁਆਇਰਮੈਂਟ ਕਿੰਨੀ ਆ, ਠੀਕ ਹੈ, ਕੀ ਮੇਰੇ ਫੂਡ ਨੇ, ਮੈਨੂੰ ਫੂਡ ਸੁਜੈਸਟ ਕਰ ਦਿਓ, ਤੁਹਾਨੂੰ ਲਿਸਟ ਆ ਜਾਂਦੀ ਆ
0: ਸਾਰਾ ਵਧੀਆ।
1: ਹਾਂ, ਮੈਂ ਵੈਜੀਟੇਰੀਅਨ ਹੈ ਕੀ ਖਾਣਾ, ਨੋਨ ਵੈਜੀਟੇਰੀਅਨ ਕੀ ਖਾਣਾ ਹੈਗਾ, ਹੈ ਨਾ, ਉਹ ਸਾਰੀਆਂ ਚੀਜ਼ਾਂ ਨੇ, ਪਰ ਹੁਣ ਉਹਨਾਂ ਚੀਜ਼ਾਂ ਨੂੰ ਧਿਆਨ ਰੱਖਣਾ, ਹੈ ਨਾ, ਪਹਿਲੀ ਚੀਜ਼ ਤਾਂ ਇਹ ਵੀ ਛੱਡਣੀ ਨਹੀਂ ਚਾਹੀਦੀ ਕੋਈ ਵੀ ਚੀਜ਼, ਮੇਰਾ ਮੰਨਣਾ ਹੈ, ਠੀਕ ਹੈ, ਮਿੱਠਾ ਵੀ ਖਾਓ, ਠੀਕ ਹੈ, ਤਲਿਆ ਵੀ ਖਾਓ, ਠੀਕ ਹੈ, ਸਵਾਦ ਵੀ ਖਾਓ, ਮਤਲਬ ਜ਼ਿੰਦਗੀ ਦਾ ਨਜ਼ਾਰਾ ਲਓ,
0: ਨਜ਼ਾਰੇ ਲਓ।
1: ਪਰ ਇਹ ਹੈਗਾ ਵੀ ਹੁਣ ਆਪਾਂ ਮਿੱਠਾ ਖਾਣ ਲੱਗੇ ਹਾਂ ਤਾਂ ਮਤਲਬ ਇਹ ਆ ਵੀ 10 ਗੁਲਾਬ ਜਾਮਣਾ ਨਹੀਂ, ਹੈ ਨਾ, ਠੀਕ ਹੈ, ਇੱਕ ਖਾ ਲਓ, ਠੀਕ ਹੈ, ਮਿੱਠਾ ਖਾਣਾ ਇਹ ਨਹੀਂ ਵੀ ਆਪਾਂ 5 ਟਾਈਮ ਮਿੱਠਾ ਖਾਣਾ, ਰੋਟੀ ਖਾ ਲਈ, ਰੋਟੀ ਤੋਂ ਬਾਅਦ ਆਪਾਂ ਇੱਕ ਡਿਜ਼ਰਟ ਦੇ ਤੌਰ 'ਤੇ ਮਿੱਠਾ ਖਾ ਲਿਆ, ਹੈ ਨਾ, ਠੀਕ ਹੈ, ਤਾਂ ਇੱਕ ਕੰਟਰੋਲ ਜ਼ਰੂਰੀ ਹੈ, ਕੰਸੈਪਟ ਹੈ, ਹੈ ਨਾ। ਹੁਣ ਜਿਵੇਂ ਮੈਂ ਇੱਕ ਸਿੰਪਲ ਕੰਸੈਪਟ ਹੁੰਦਾ ਵੀ ਹਾਂ, 5 ਦਿਨ ਮੈਂ ਧਿਆਨ ਰੱਖਦਾ, ਮੰਡੇ ਟੂ ਫਰਾਈਡੇ, ਸੈਟਰਡੇ ਸੰਡੇ ਕੁਛ ਨਹੀਂ, ਉਹ ਵੀ ਖਾਓ ਵੀ, ਫਿਰ ਜੇ ਤੁਸੀਂ 7 ਦਿਨ ਹੀ ਕਰੋ, ਐਕਸਰਸਾਈਜ਼ ਮੈਂ ਜ਼ਰੂਰ ਕਰਦਾ, ਹੈ ਨਾ, ਠੀਕ ਹੈ, ਐਕਸਰਸਾਈਜ਼ ਜ਼ਰੂਰ ਕਰਦਾ ਹੈਗਾ। ਹੁਣ ਐਕਸਰਸਾਈਜ਼ ਇਕੱਲੇ ਵੇਟ ਦੇ ਲਈ ਐਕਸਰਸਾਈਜ਼ ਦੀ ਜ਼ਰੂਰਤ ਹੈ, ਕਿਉਂਕਿ ਵਿਦ ਏਜ ਜਿਹੜੇ ਤੁਹਾਡੇ ਮਸਲ ਦੀ ਸਟਰੈਂਥ ਘਟਣ ਲੱਗ ਪੈਂਦੀ ਹੈ।
0: ਬਿਲਕੁਲ,
1: ਜਿਹੜੀ ਵੇਟ ਟ੍ਰੇਨਿੰਗ ਹੈ ਨਾ, ਆਪਾਂ ਕਹਿੰਦੇ ਜਿਮ ਜਾਣ ਦੀ ਲੋੜ ਨਹੀਂ, ਜਿਮ ਦੀ ਲੋੜ ਨਹੀਂ, ਪਰ ਤੁਹਾਨੂੰ ਵੇਟ ਟ੍ਰੇਨਿੰਗ ਦੀ ਜ਼ਰੂਰ ਲੋੜ ਹੈ। ਵੇਟ ਟ੍ਰੇਨਿੰਗ ਮਤਲਬ ਇਹ ਹੁੰਦਾ ਕਿ ਜਿੱਥੇ ਤੁਸੀਂ ਵੇਟ ਨੂੰ ਯੂਜ਼ ਕਰਦੇ ਹੋ ਆਪਦੇ ਸਾਰੇ ਮਸਲਸ ਦੀ ਮੂਵਮੈਂਟ ਦੇ ਲਈ, ਸਪੈਸ਼ਲੀ ਲੇਟ ਮਤਲਬ 35 ਤੋਂ ਬਾਅਦ, 36 ਤੋਂ ਬਾਅਦ ਤੁਹਾਡੇ ਮਸਲ ਜਿਹੜੇ ਆ ਵੀਕ ਹੋਣ ਲੱਗ ਪੈਂਦੇ ਨੇ, ਕਮਜ਼ੋਰੀ ਹੋਣ ਲੱਗ ਪੈਂਦੀ ਆ, ਤਾਂ ਉਦੋਂ ਵੇਟ ਟ੍ਰੇਨਿੰਗ ਦੀ ਬਹੁਤ ਜ਼ਰੂਰਤ ਹੈ ਆਪਦੀ ਐਕਸਰਸਾਈਜ਼ ਦੇ ਵਿੱਚ। ਇਕੱਲੀ, ਕਿਉਂਕਿ ਆਪਾਂ ਕਈ ਵਾਰ ਬੰਦਾ ਕਹਿੰਦਾ ਐਕਸਰਸਾਈਜ਼ ਕਰਦਾ ਮੈਂ, 1 ਘੰਟਾ ਵਾਕ ਕਰ ਲਈ, ਠੀਕ ਹੈ, ਉਹ ਕਾਰਡੀਓ ਆ,
0: ਓਕੇ,
1: ਤੁਹਾਡੇ ਹਾਰਟ ਲਈ ਠੀਕ ਹੈ, ਕਾਰਡੀਓ ਵਸਕੂਲਰ ਐਕਟੀਵਿਟੀ ਆ, ਤੁਹਾਡੀ ਹਾਰਟ ਰੇਟ ਠੀਕ ਰਹੀ, ਹਾਰਟ ਰੇਟ ਦੀ, ਅਤੇ ਉਸ ਤੋਂ ਬਾਅਦ ਕੀ ਹੈ ਕਿ ਤੁਹਾਡਾ ਜਿਹੜਾ ਹੈਗਾ ਹੈ ਜਿਹੜੇ ਮਤਲਬ ਫੈਟੀ ਐਸਿਡ ਸੀਗੇ, ਕੋਈ ਫੈਟ ਹੈ, ਐਕਸਟਰਾ ਸ਼ੂਗਰ ਹੈ ਬਲੱਡ ਦੇ ਵਿੱਚ, ਉਹ ਕਲੀਨ ਹੋ ਗਈ, ਠੀਕ ਹੈ।
0: ਕਾਲਰ ਲੈ ਲਈ ਜੀ, ਆਪਾਂ ਗੱਲਬਾਤ ਜਾਰੀ ਰੱਖਦੇ ਆ ਜੀ। ਹਾਂਜੀ ਕਾਲਰ ਜੀ, ਤੁਸੀਂ ਆਉਣੇ ਰਹੋ।
2: ਸਤਿ ਸ਼੍ਰੀ ਅਕਾਲ ਗਵੀ ਬਾਸ ਦਾ, ਕੀ ਹਾਲ?
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
2: ਬਹੁਤ ਹੀ ਵਧੀਆ ਜੀ, ਰੇਡੀਓ ਧਮਾਲ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਤੇ ਤੇ ਅਦਾਬ।
0: ਸਤਿ ਸ਼੍ਰੀ ਅਕਾਲ ਜੀ, ਨਮਸਤੇ ਜੀ, ਅਦਾਬ
1: ਜੀ।
2: ਤੇ ਕੁਝ ਲੈਣਾ ਤੁਹਾਡੇ ਵਾਸਤੇ ਲੈ ਕੇ ਆਇਆ ਤੇ ਅੱਜ ਦੀ ਹਾਜ਼ਰੀ ਲਵਾਉਂਦੇ ਹਾਂ ਆਪਾਂ।
0: ਹਾਂਜੀ ਹਾਂਜੀ ਇਰਸ਼ਾਦ ਜੀ।
2: ਚਾਵਾਂ ਨਾਲ ਕੈਨੇਡਾ ਆਏ ਪਰ ਨਾ ਸੁਧਰੇ ਹਾਲ। ਚਾਵਾਂ ਨਾਲ ਕੈਨੇਡਾ ਆਏ ਪਰ ਨਾ ਸੁਧਰੇ ਹਾਲ, ਖਬਰੇ ਕਿਸ ਤੋਂ ਵੀਜ਼ਾ ਲੈ ਕੇ ਕਿਸਮਤ ਆਈ ਨਾਲ। ਯਾਰੋ ਆਪਾਂ ਵੇਖਾਂ ਵੇਖੀ ਲੈ ਬੈਠੇ ਹਾਂ ਪੰਗਾ, ਪਿੰਡ ਵੀ ਮੌਜਾਂ ਕਰਦੇ ਤਾਂ ਇੰਨੀ ਮਿਹਨਤ ਨਾਲ।
0: ਬਿਲਕੁਲ,
2: ਚਾਵਾਂ ਨਾਲ ਕੈਨੇਡਾ ਆਏ ਸਾਂ ਪਰ ਨਾ ਸੁਧਰੇ ਹਾਲ, ਪੱਕਾ ਕੰਮ ਮਿਲੇ ਹੁਣ ਮੁਸ਼ਕਿਲ।
0: ਅੱਛਾ,
2: ਪੱਕਾ ਕੰਮ ਮਿਲੇ ਹੁਣ ਮੁਸ਼ਕਿਲ, ਕੱਚਾ ਹੀ ਹੈ ਮਿਲਦਾ।
0: ਹਾਂਜੀ,
2: ਪਹਿਲਾਂ ਵਰਗੀ ਗੱਲ ਨਹੀਂ ਹੈ, ਲੱਗਦਾ ਪੈ ਗਿਆ ਕਾਲ। ਚਾਵਾਂ ਨਾਲ ਕੈਨੇਡਾ ਆਏ ਸਾਂ ਪਰ ਨਾ ਸੁਧਰੇ ਹਾਲ, ਮਨ ਮਰਜ਼ੀ ਨਾਲ ਸੌਂਦੇ ਉੱਠਦੇ।
0: ਹਾਂਜੀ,
2: ਪਿੰਡ ਰਹੇ ਸਾਂ ਆਪਾਂ।
0: ਹਾਂਜੀ,
2: ਮਨ ਮਰਜ਼ੀ ਨਾਲ ਸੌਂਦੇ ਉੱਠਦੇ ਪਿੰਡ ਰਹੇ ਸਾਂ ਆਪਾਂ, ਇੱਥੇ ਆ ਕੇ ਊਰੀ ਵਾਂਗੂ ਘੂਕੀਏ ਸ਼ਿਫਟਾਂ ਨਾਲ, ਚਾਵਾਂ ਨਾਲ ਕੈਨੇਡਾ ਆਏ ਸਾਂ ਪਰ ਨਾ ਸੁਧਰੇ ਹਾਲ।
0: ਕਿਆ ਬਾਤ ਹੈ,
2: ਸਾਫ ਸਫਾਈ ਜਾਂ ਰੰਗ ਰੋਗਣ।
0: ਹਾਂਜੀ,
2: ਖੁਦ ਹੀ ਕਰਨੇ ਪੈਂਦੇ, ਸਾਫ ਸਫਾਈ ਜਾਂ ਰੰਗ ਰੋਗਣ ਖੁਦ ਹੀ ਕਰਨੇ ਪੈਂਦੇ, ਬਜਟ ਦੇ ਨਾਲ ਤਾਲ ਮਿਲਾਉਂਦੇ ਹੋ ਜਾਈਏ ਬੇਹਾਲ, ਚਾਵਾਂ ਨਾਲ ਕੈਨੇਡਾ ਆਏ ਸਾਂ ਪਰ ਨਾ ਸੁਧਰੇ ਹਾਲ।
0: ਕਿਆ ਬਾਤ ਹੈ,
2: ਨੌਕਰ ਮਾਲੀ ਰਸੋਈਏ ਖੁਦ ਹੀ ਬਣਨਾ ਪੈਂਦਾ, ਨੌਕਰ ਮਾਲੀ ਅਤੇ ਰਸੋਈਏ ਖੁਦ ਹੀ ਬਣਨਾ ਪੈਂਦਾ, ਕੰਮ ਤੇ ਰੁਲਦੇ ਮੀਆਂ ਬੀਬੀ ਘਰ ਵਿੱਚ ਰੁਲਦੇ ਬਾਲ, ਚਾਵਾਂ ਨਾਲ ਕੈਨੇਡਾ ਆਏ ਸਾਂ ਪਰ ਨਾ ਸੁਧਰੇ ਹਾਲ।
0: ਕਿਆ ਬਾਤ ਹੈ ਜੀ,
2: ਅੜੀ ਪਗਾਉਂਦੇ ਬੱਚੇ ਇੱਥੇ।
0: ਹਾਂਜੀ,
2: ਅੜੀ ਪਗਾਉਂਦੇ ਬੱਚੇ ਇੱਥੇ, ਸਿਰ ਵਿੱਚ ਗਲੀਆਂ ਕਰਦੇ, ਝਿੜਕਣ ਦੀ ਵੀ ਸਖਤ ਮਨਾਈ, ਪੁਲਿਸ ਬੁਲਾਉਂਦੇ ਬਾਲ, ਚਾਵਾਂ ਨਾਲ ਕੈਨੇਡਾ ਆਏ ਸਾਂ ਪਰ ਨਾ ਸੁਧਰੇ ਹਾਲ।
0: ਕਿਆ ਬਾਤ ਹੈ,
2: ਜਿੱਥੇ ਮਰਜ਼ੀ ਆਵੇ ਜਾਵੇ,
0: ਹਾਂਜੀ,
2: ਜੋ ਜੀ ਆਵੇ ਬੋਲੇ,
0: ਹਾਂਜੀ,
2: ਜਿੱਥੇ ਮਰਜ਼ੀ ਆਵੇ ਜਾਵੇ, ਜੋ ਜੀ ਆਵੇ ਬੋਲੇ, ਉੱਤੇ ਖਾਣੀ ਕਰ ਨਹੀਂ ਸਕਦੇ ਬੰਦਾ ਬੀਵੀ ਨਾਲ, ਚਾਵਾਂ ਨਾਲ ਕੈਨੇਡਾ ਆਏ ਸਾਂ ਪਰ ਨਾ ਸੁਧਰੇ ਹਾਲ।
0: ਕਿਆ ਬਾਤ ਹੈ ਜੀ,
2: ਤੰਗ ਪਿੱਟਦੇ ਹਾਂ ਰੋਟੀ ਖਾਤਰ,
0: ਹਾਂਜੀ,
2: ਉਹ ਵੀ ਡੰਗ ਟਪਾਈਏ।
0: ਅੱਛਾ,
2: ਤੰਗ ਪਿੱਟਦੇ ਹਾਂ ਰੋਟੀ ਖਾਤਰ, ਉਹ ਵੀ ਡੰਗ ਟਪਾਈਏ, ਫਿਰ ਵੀ ਰੋਟੀ ਠੰਡੀ ਮਿਲਦੀ ਹਫਤਾ ਬੇਹੀ ਦਾਲ, ਚਾਵਾਂ ਨਾਲ ਕੈਨੇਡਾ ਆਏ ਸਾਂ ਪਰ ਨਾ ਸੁਧਰੇ ਹਾਲ।
0: ਕਿਆ ਬਾਤ ਹੈ ਜੀ,
2: ਉਧਰ ਪਿੰਡ ਵਿੱਚ ਬੈਠੇ ਕਰਦੇ,
0: ਅੱਛਾ ਜੀ,
2: ਉਧਰ ਪਿੰਡ ਵਿਚ ਬੈਠੇ ਕਰਦੇ ਰੋਜ ਉਡੀਕਣ ਡਾਲਰ
0: ਹਾਂਜੀ
2: ਇਧਰ ਸਾਰਾ ਟੱਬਰ ਰਲ ਕੇ ਭੁਲੀਏ ਕਿਸ਼ਤਾਂ ਨਾਲ ਚਾਵਾਂ ਨਾਲ ਕਨੇਡਾ ਆਏ ਸਾਂ ਪਰ ਨਾ ਸੁਧਰੇ ਹਾਲ
0: ਕਿਆ ਬਾਤ ਹੈ ਜੀ
2: ਚਾਵਾਂ ਨਾਲ ਕਨੇਡਾ ਆਏ ਸਾਂ ਪਰ ਨਾ ਸੁਧਰੇ ਹਾਲ
0: ਬੜੇ ਦਰਦ ਲਈ ਫਿਰਦੇ ਹਾਂ
2: ਮਿਹਰਬਾਨੀ ਤੁਹਾਡੀ
0: ਬਾਬਾ ਧੰਨਵਾਦ ਜੀ ਬਹੁਤ ਸੋਹਣਾ
2: ਕੱਲ ਵੇਖਦੇ ਕੀ ਆਉਂਦਾ ਕੋਈ ਨਵਾਂ
0: ਬਿਲਕੁਲ ਜੀ ਬਿਲਕੁਲ ਬਿਲਕੁਲ ਬਾਬਾ ਧੰਨਵਾਦ ਜੀ ਬਿਲਕੁਲ ਜੀ ਗੱਲਾਂ ਬਾਤਾਂ ਜਾਰੀ ਰਹਿਣੀਆਂ ਤੇ ਆਪਾਂ ਨਿੱਕੀ ਜੀ ਬ੍ਰੇਕ ਲੈਣੀ ਜਾਣਾ ਕਿਤੇ ਨਹੀਂ ਬਸ ਇੱਕ ਸੈਕਿੰਡ ਦੀ ਬ੍ਰੇਕ ਲੈ ਕੇ ਹਾਜ਼ਰ ਹਾਂ ਜੀ ਜਾਣਾ ਕਿਤੇ ਨਹੀਂ ਨਿੱਕੀ ਜੀ ਬ੍ਰੇਕ ਤੋਂ ਬਾਅਦ ਉਭਰੂ ਹੁੰਦੇ ਹਾਂ ਤੇ ਫਿਰ ਧਮਾਲਾ ਪਾਉਂਦੇ ਹਾਂ
3: ਘਰ ਵਰਗਾ ਟੇਸਟ ਸੁਪਨਾ ਜਿਹਾ ਲੱਗਦਾ ਹੈ ਨਾ ਬਿਲਕੁਲ ਨਹੀਂ ਜ਼ਰੂਰ ਇੰਡੀਅਨ ਸਵੀਟਸ ਦੀ ਇਹ ਸਪੈਸ਼ਲਿਟੀ ਹੈ 50 ਤੋਂ ਵੀ ਵੱਧ ਤਰ੍ਹਾਂ ਦੀਆਂ ਹੋਮ ਮੇਡ ਸਵੀਟਸ ਹਮੇਸ਼ਾ ਫਰੈਸ਼ ਇੰਨਾ ਹੀ ਨਹੀਂ ਹਰ ਤਰ੍ਹਾਂ ਦਾ ਇੰਡੀਅਨ ਸਟਰੀਟ ਫੂਡ ਵੀ ਅਵੇਲੇਬਲ ਹੈ ਕੁਲਚੇ ਛੋਲੇ ਛੋਲੇ ਭਟੂਰੇ ਗੋਲ ਗੱਪੇ ਦਹੀਂ ਭੱਲੇ ਸਟਫ ਕੁਲਚਾ ਨਿਊਟਰੀ ਕੁਲਚਾ ਨੂਡਲ ਬਰਗਰ ਗੋਭੀ ਪਕੌੜਾ ਸਮੋਸਾ ਟਿੱਕੀ ਵੈਜ ਪਨੀਰ ਜਾਂ ਬ੍ਰੈਡ ਪਕੌੜਾ ਤੇ ਹੋਰ ਵੀ ਬਹੁਤ ਕੁਛ ਤੇ ਇਹ ਸਭ ਤੋਂ ਬਾਅਦ ਮਿਲਕ ਬਦਾਮ ਤੇ ਰਸ ਮਲਾਈ ਵੀ ਆ ਗਿਆ ਨਾ ਮੂੰਹ ਦੇ ਵਿੱਚ ਪਾਣੀ ਸੋ ਅੱਜ ਹੀ ਪਹੁੰਚੋ 55 ਵਾਟਰਫੋਰਡ ਗ੍ਰੀਨ ਕਾਮਨ ਕਾਲ 204-633-2224 ਈਟ ਇਨ ਔਰ ਟੇਕ ਆਊਟ 9 AM to 8 PM ਜ਼ਰੂਰ ਇੰਡੀਅਨ ਸਵੀਟਸ
4: ਟ੍ਰੈਵਲ ਦਾ ਪਲਾਨ ਹੈ ਵੀਜ਼ਾ ਦੀ ਟੈਨਸ਼ਨ ਹੈ ਜਾਂ ਇੰਸ਼ੋਰੈਂਸ ਦੀ ਲੋੜ ਹੈ ਤਾਂ ਫਿਰ ਯਾਦ ਰੱਖੋ ਮਾਨ ਇੰਟਰਨੈਸ਼ਨਲ ਟ੍ਰੈਵਲ ਵੀਜ਼ਾ ਅਸਿਸਟੈਂਸ ਅਮੇਜ਼ਿੰਗ ਵੈਕੇਸ਼ਨ ਪੈਕੇਜਸ ਡੋਮੈਸਟਿਕ ਤੇ ਇੰਟਰਨੈਸ਼ਨਲ ਫਲਾਈਟ ਟਿਕਟਸ ਉਹ ਵੀ ਗ੍ਰੇਟ ਡੀਲਸ ਨਾਲ ਤੇ ਹਰ ਤਰ੍ਹਾਂ ਦੇ ਇੰਸ਼ੋਰੈਂਸ ਕੰਪੀਟੀਟਿਵ ਰੇਟਸ ਨਾਲ 7 ਕਨਵੀਨੀਅੰਟ ਆਫਿਸਿਸ ਲੋਕੇਸ਼ਨਸ ਤੇ 24/7 ਸਰਵਿਸ ਹਜ਼ਾਰਾਂ ਲੋਕਾਂ ਦਾ ਭਰੋਸਾ ਫਾਸਟ ਰਿਲਾਇਬਲ ਤੇ ਫਰੈਂਡਲੀ ਸਰਵਿਸ ਅੱਜ ਹੀ ਕਾਲ ਕਰੋ 204-202-0104 ਯਾਦ ਰੱਖੋ ਮਾਨ ਇੰਟਰਨੈਸ਼ਨਲ ਟ੍ਰੈਵਲ ਯੋਰ trusted travel partner. We are open 24/7 to serve you.
5: Sigri Indian Bistro. Amazing fine dine experience. Enjoy karo inada special lunch. Tandoori paranthe te amritsari kulche. Sham 4 baje tak. Is de naal naal Indo-Chinese menu bhi. Te inada famous tandoori appetizers da ta jawab hi nahi. Har cheez tuhade order te bilkul fresh banai jandi hai. Te je inada famous biryani, paneer tikka masala, goat curry, butter chicken na khade te ki khada. 7 days a week. 11 AM to 10:30 PM 55 Waterford Green Common Dine in ya take out lake call karo 204-777-3300
6: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਨੰਬਰ 1 ਪੰਜਾਬੀ ਰੇਡੀਓ ਰੇਡੀਓ ਧਮਾਲ ਜਿੱਥੇ ਧਮਾਲਾਂ ਪੈਂਦੀਆਂ ਰਹਿਣਗੀਆਂ ਸੋ ਕੀਪ ਲਿਸਨਿੰਗ ਰੇਡੀਓ ਧਮਾਲ
0: ਬਿਲਕੁਲ ਜੀ ਰੇਡੀਓ ਧਮਾਲ ਤੇ ਧਮਾਲਾਂ ਪੈਂਦੀਆਂ ਰਹਿਣੀਆਂ ਤੇ ਅੱਜ ਦੇ ਸ਼ੋਅ ਦੇ ਵਿੱਚ ਆਪਾਂ ਧਮਾਲਾਂ ਪਾ ਰਹੇ ਹਾਂ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਕਰ ਰਹੇ ਤੇ ਗੱਲਾਂ ਬਾਤਾਂ ਜਾਰੀ ਰਹਿਣੀਆਂ ਤੇ ਉਸ ਤੋਂ ਪਹਿਲਾਂ ਥੋੜੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀਆਂ ਕਰ ਦਈਏ ਫਸਟ ਜਾਣਕਾਰੀ ਹੈ ਜੀ ਜਿੱਦਾਂ ਆਪਾਂ ਨੂੰ ਪਤਾ ਹੀ ਹੈ ਕਿ ਭਾਰਤ ਦੇ ਵਿੱਚ ਪੈਨਸ਼ਨਾਂ ਚਾਲੂ ਰੱਖਣ ਵਾਸਤੇ ਹੁਣ ਜਿਹੜਾ ਜੀਵਨ ਪ੍ਰਮਾਣ ਪੱਤਰ ਸਬਮਿਟ ਕਰਾਉਣਾ ਲਾਜ਼ਮੀ ਹੋ ਗਿਆ ਤੇ ਜੇ ਤੁਸੀਂ ਆਪਦਾ ਜੀਵਨ ਪ੍ਰਮਾਣ ਪੱਤਰ ਸਬਮਿਟ ਕਰਵਾਉਣਾ ਚਾਹੁੰਦੇ ਹੋ ਜਿਸ ਦੇ ਰਿਗਾਰਡਿੰਗ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਤਾਂ ਰਮਨ ਅਰੋੜਾ ਜੀ ਵਿਨੀਪੈਗ ਸਾਊਥ ਸਰਵਿਸ ਦੇਣ ਜਾ ਰਹੇ ਨੇ ਤੇ ਅਗਰ ਤੁਸੀਂ ਆਪਣਾ ਡਿਜੀਟਲ ਲਾਈਫ ਸਰਟੀਫਿਕੇਟ ਸਬਮਿਟ ਕਰਵਾਉਣਾ ਚਾਹੁੰਦੇ ਹੋ ਤਾਂ ਜਿਸ ਦੇ ਬਾਰੇ ਕੋਈ ਜਾਣਕਾਰੀ ਚਾਹੁੰਦੇ ਹੋ ਤਾਂ 1 ਨਵੰਬਰ ਨੂੰ ਦਿਨ ਐਤਵਾਰ ਨੂੰ ਪੰਜਾਬੀ ਟੇਸਟ ਰੈਸਟੋਰੈਂਟ ਦੇ ਵਿੱਚ 10 ਵਜੇ ਤੋਂ ਲੈ ਕੇ 5 ਵਜੇ ਤੱਕ ਬੈਠਣਗੇ ਸੋ ਜੇ ਤੁਸੀਂ ਕੋਈ ਵੀ ਜੀਵਨ ਪ੍ਰਮਾਣ ਪੱਤਰ ਦੇ ਰਿਲੇਟਡ ਪੈਨਸ਼ਨਾਂ ਲਈ ਜੋ ਸਬਮਿਟ ਕਰਾਉਣਾ ਲਾਜ਼ਮੀ ਹੋ ਗਿਆ ਉਹਦੇ ਰਿਲੇਟਡ ਕੋਈ ਵੀ ਜਾਣਕਾਰੀ ਤੁਸੀਂ ਸਬਮਿਟ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਮਨ ਅਰੋੜਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ 204-999-9848 ਦੇ ਉੱਤੇ ਰਮਨ ਜੀ ਦਾ ਦੁਬਾਰਾ ਨੰਬਰ ਨੋਟ ਕਰ ਸਕਦੇ ਹੋ 204-999-9848 ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਸਪਰਿੰਗ ਮੈਡੋ ਕਲੀਨਿਕ ਫਾਰਮੈਸੀ ਦੇ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਮਿਲ ਜਾਣਗੇ ਜੀ ਤੁਹਾਨੂੰ ਮੇਲ ਫੀਮੇਲ ਡਾਕਟਰ ਮਿਲ ਜਾਣਗੇ ਟਰਾਂਸਕੋਨਾ ਈਸਟ ਵਿਨੀਪੈਗ ਦੇ ਵਿੱਚ ਨਵੇਂ ਪੇਸ਼ੈਂਟ ਵੀ ਲੈ ਰਹੇ ਨੇ ਵਾਕਿਨ ਵੀ ਜਾ ਸਕਦੇ ਤੁਸੀਂ ਅਪਾਇੰਟਮੈਂਟ ਵੀ ਬੁੱਕ ਕਰਾ ਸਕਦੇ ਹੋ ਫ੍ਰੀ ਸਿਟੀ ਦੇ ਵਿੱਚ ਡਿਲੀਵਰੀ ਕਰਦੇ ਨੇ ਮੈਡੀਸਨ ਦੀ ਤੇ 1783 ਪਲੈਸ ਰੋਡ ਯੂਨੀਅਨ 19 ਤੇ ਸੰਪਰਕ ਕਰ ਸਕਦੇ ਹੋ ਤੁਸੀਂ 204-417-0028 ਤੇ ਸੰਪਰਕ ਕਰ ਸਕਦੇ ਹੋ ਅਤੇ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰਾਂ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਬੈਸਟ ਵਕੇਸ਼ਨ ਪੈਕ ਲੱਭ ਰਹੇ ਹੋ ਜਾਂ ਚਾਹੀ ਫਲਾਈਟ ਟਿਕਟਸ ਲੱਭ ਰਹੇ ਹੋ ਚਾਹੇ ਡੋਮੈਸਟਿਕ ਟੂਰ ਹੋਵੇ ਚਾਹੇ ਇੰਟਰਨੈਸ਼ਨਲ ਟੂਰ ਹੋਵੇ ਜੋ ਤੁਸੀਂ ਮਾਰਕੀਟ ਦੇ ਵਿੱਚ ਪ੍ਰਾਈਸ ਦੇਖ ਰਹੇ ਹੋ ਉਸ ਤੋਂ ਵੀ ਸਸਤੀਆਂ ਤੁਹਾਨੂੰ ਇਹ ਟਿਕਟਾਂ ਮਿਲ ਜਾਣਗੀਆਂ ਉਹਦੇ ਲਈ ਸੰਪਰਕ ਕਰ ਲਓ ਜੀ 204-202-0104 ਤੇ ਢਿੱਲੋ ਲਾਈਟਿੰਗ ਨਾਲ ਸੰਪਰਕ ਕਰ ਲਓ ਆਪਣਾ ਪੰਜਾਬੀ ਕਮਿਊਨਿਟੀ ਦਾ ਸਭ ਤੋਂ ਵੱਡਾ ਸਟੋਰ ਹੈ ਜੀ ਵਿਨੀਪੈਗ ਦੇ ਵਿੱਚ 30 ਸਾਲ ਪੁਰਾਣੇ ਇਹਨਾਂ ਦਾ ਬਿਜ਼ਨਸ ਹੈ 3 ਲੋਕੇਸ਼ਨਾਂ ਨੇ ਵਿਨੀਪੈਗ ਕੈਲਗਰੀ ਅਤੇ ਐਡਮਿੰਟਨ ਦੇ ਵਿੱਚ ਜੇ ਤੁਸੀਂ ਬ੍ਰਾਂਡਡ ਲਾਈਟਾਂ ਹੋਲਸੇਲ ਪ੍ਰਾਈਸ ਉਹ ਵੀ ਵਾਰੰਟੀ ਦੇ ਨਾਲ ਲੈਣਾ ਚਾਹੁੰਦੇ ਹੋ ਤਾਂ ਜਾਣਾ ਕਿੱਥੇ ਜੀ ਢਿੱਲੋ ਲਾਈਟਿੰਗ ਬਿਲਕੁਲ ਜੀ 955 ਸੈਂਟ ਜੇਮਸ ਸਟਰੀਟ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ 204-919-5540 ਦੇ ਉੱਤੇ ਅਤੇ ਜੇ ਤੁਸੀਂ ਘਰ ਲੈਣ ਬਾਰੇ ਸੋਚ ਰਹੇ ਹੋ ਜਾਂ ਘਰ ਲੈਣ ਦੀ ਸਲਾਹ ਬਣ ਰਹੀ ਆ ਤਾਂ ਮਨਜੋਤ ਸਿੰਘ ਰੈਲਟ ਦੇ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਐਮਬਰਗੇਟ ਵਾਲਮਾਰਟ ਦੀ ਬੈਕ ਸਾਈਡ 'ਤੇ ਬਹੁਤ ਸਾਰੇ ਸਿੰਗਲ ਫੈਮਿਲੀ ਹੋਮ ਮਿਲ ਜਾਣਗੇ। ਜੇ ਕੈਸਲਬੈਰ ਵਾਲੀ ਗੱਲ ਕਰਦੇ ਹਾਂ, ਕਲਗੀਧਰ ਦਰਬਾਰ ਸਾਹਿਬ ਦੀ ਤਾਂ ਉਹਦੇ ਘਰ ਦਰਬਾਰ ਸਾਹਿਬ ਦੇ ਕੋਲ ਵੀ ਬਹੁਤ ਸਾਰੀ ਲਿਸਟਿੰਗ ਇਹਨਾਂ ਕੋਲ ਬੈਕ 'ਤੇ ਪਈ ਆ। ਜੇ ਤੁਸੀਂ ਚਾਹੁੰਦੇ ਹੋ ਸੁਬਹਾ ਸ਼ਾਮ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਰਹਿਣ ਤਾਂ ਉਹਦੇ ਲਈ ਤੁਹਾਨੂੰ ਮਨਜੋਤ ਸਿੰਘ ਰੈਲਟਰ ਨਾਲ ਸੰਪਰਕ ਕਰਨਾ ਪਊਗਾ, ਕਿਉਂਕਿ ਬਹੁਤ ਸਾਰੀਆਂ ਔਫ ਮਾਰਕੀਟ ਇਹਨਾਂ ਕੋਲ ਡੀਲਾਂ ਪਈਆਂ ਨੇ। 3-4 ਬੈਡਰੂਮ ਵਾਲੇ ਘਰ ਤੁਹਾਨੂੰ $400,000 ਦੇ ਅਰਾਊਂਡ ਮਿਲ ਜਾਣਗੇ, $400,000 ਦੇ, ਕਲੀਅਰ ਕਰ ਦਈਏ। ਤਾਂ ਮਨਜੋਤ ਸਿੰਘ ਰੈਲਟਰ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਅਤੇ ਵਧੇਰੇ ਜਾਣਕਾਰੀ ਦੇ ਲਈ ਫਿਰ ਸੰਪਰਕ ਕਰ ਲਓ 204-999-2105 'ਤੇ ਤੁਸੀਂ ਸੰਪਰਕ ਕਰ ਸਕਦੇ ਹੋ, ਅਤੇ 1 week ਦੇ ਵਿੱਚ ਤੁਹਾਡਾ ਘਰ ਜਿਹੜਾ ਸੇਲ ਕਰਾ ਦੇਣਗੇ, ਕਿਉਂਕਿ ਬਹੁਤ ਸਾਰੇ ਘਰ ਨੇ ਜਿਹੜੇ ਆਲਰੇਡੀ ਪ੍ਰੋਫਿਟ ਦੇ ਵਿੱਚ ਇਹਨਾਂ ਨੇ ਸੇਲ ਕਰਾਏ ਹੋਏ ਨੇ। ਅਤੇ ਜੇ ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਮਨਜੋਤ ਸਿੰਘ ਰੈਲਟਰ ਨਾਲ ਸੰਪਰਕ ਕਰ ਸਕਦੇ ਹੋ 204-999 'ਤੇ 1105 'ਤੇ ਸੰਪਰਕ ਕਰ ਸਕਦੇ ਹੋ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਸਿਮਰਜੀਤ ਸਿੰਘ ਜਸਵਾਲ ਜੀ ਦੇ ਨਾਲ, ਅਤੇ ਜੇ ਤੁਸੀਂ ਆਫਟਰ ਸ਼ੋਅ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਪੋਲਿਸੀ ਰਿਵਿਊ ਕਰਾ ਕੇ ਆਪਦੇ $1,00,000 ਬਚਾਉਣਾ ਚਾਹੁੰਦੇ ਹੋ, ਜਾਂ ਕੋਈ ਵੀ ਕਿਸੇ ਵੀ ਟੋਪਿਕ ਦੇ ਉੱਤੇ ਗੱਲਬਾਤ ਕਰਨਾ ਚਾਹੁੰਦੇ ਹੋ ਇੰਸ਼ੋਰੈਂਸ ਦੇ ਰਿਲੇਟਡ, ਜੇ ਤੁਸੀਂ ਕਿਸੇ ਕੋਲੋਂ ਇੰਸ਼ੋਰੈਂਸ ਕਰਾ ਚੁੱਕੇ ਹੋ ਜਾਂ ਸਮਝ ਨਹੀਂ ਆ ਰਹੀ ਕਿੱਦਾਂ ਕਰਾਉਣੀ ਆ, ਜਾਂ ਬਈ ਬਾਹਲਾ ਖਰਚਾ ਤਾਂ ਨਹੀਂ ਹੋ ਜਾਣਾ, ਕੋਈ ਵੀ ਤੁਹਾਡਾ ਸਵਾਲ ਜਵਾਬ ਹੋਵੇ ਤਾਂ ਬੇਝਿਜਕ ਹੋ ਕੇ ਤੁਸੀਂ ਸਿਮਰਜੀਤ ਸਿੰਘ ਜਸਵਾਲ ਜੀ ਨਾਲ ਸੰਪਰਕ ਕਰ ਸਕਦੇ ਹੋ 204-688-3758 ਦੇ ਉੱਤੇ ਗੱਲਬਾਤ ਕਰ ਸਕਦੇ ਹੋ। ਅਤੇ ਅੱਜ ਦੇ ਸ਼ੋਅ ਦੇ ਵਿੱਚ ਆਪਾਂ ਗੱਲਾਂ ਬਾਤਾਂ ਥੋੜ੍ਹੀਆਂ ਜਿਹੀਆਂ ਹੁਣ ਆਪਾਂ ਹੈਲਥ ਦੇ ਰਿਲੇਟਡ ਗੱਲਬਾਤ ਕਰ ਰਹੇ ਹਾਂ, ਅਤੇ ਮੈਂ ਕਹਿੰਦਾ ਕਿ ਥੋੜ੍ਹੀਆਂ ਜਿਹੀਆਂ ਹੋਰ ਆਪਾਂ ਗੱਲਾਂ ਇਸ ਟੋਪਿਕ ਦੇ ਉੱਤੇ ਕਰੀਏ, ਕਿਉਂਕਿ ਬਹੁਤ ਜ਼ਰੂਰੀ ਹੈ ਟੋਪਿਕ ਇਸ ਦੇ ਉੱਤੇ ਗੱਲਬਾਤ। ਮੈਂ ਕਹਿੰਦਾ ਕਿ ਬਹੁਤ ਘੱਟ ਆਪਾਂ ਲੋਕਾਂ ਬਾਰੇ, ਦੁਨੀਆਦਾਰੀ 'ਚ ਕੀ ਹੋ ਰਿਹਾ, ਇੰਡੀਆ 'ਚ ਕੀ ਹੋ ਰਿਹਾ, ਹੋਰ ਦੇਸ਼ 'ਚ ਕੀ ਹੋ ਰਿਹਾ, ਉਹਦੇ ਬਾਰੇ ਆਪਾਂ ਗੱਲਾਂ ਬਹੁਤ ਕਰਦੇ ਹਾਂ, ਅਤੇ ਆਪਦੀ ਹੈਲਥ ਨੂੰ ਲੈ ਕੇ ਜਿਹੜਾ ਆਪਾਂ ਕਈ ਵਾਰੀ ਬਹੁਤ ਘੱਟ ਜਿਹੜਾ ਸੋਚਦੇ ਹਾਂ ਜਿਵੇਂ ਕਹਿ ਲਈਏ, ਹੈ ਨਾ। ਅਤੇ ਇੱਕ ਮਾਰਕੀਟ ਦੇ ਵਿੱਚ ਆਪਾਂ ਜਿਵੇਂ ਦੇਖਦੇ ਹੁਣ, ਜਿਵੇਂ ਯੂਥ ਜਿਵੇਂ ਬਹੁਤ ਸਾਰੇ ਹਾਰਟ ਅਟੈਕ ਨਾਲ ਮਰ ਜਾਂਦੇ, ਜਿਵੇਂ ਉਹ ਸ਼ਾਇਦ ਪਾਊਡਰ ਆ ਕੋਈ, ਮੈਂ ਤਾਂ ਕਦੇ ਜਿੰਮ ਗਿਆ ਨਹੀਂ ਗਾ, ਮੈਂ ਇੰਡੀਆ, ਮੈਂ ਤੁਹਾਨੂੰ ਦੱਸਦਾ ਮੈਂ ਸਟੋਰੀ ਅੱਗੇ ਵੀ ਇੱਕ ਵਾਰੀ ਪਹਿਲਾਂ ਦੱਸੀ, ਮੈਂ ਨਾ ਇੰਡੀਆ ਜਿੰਮ ਜਾ ਵੜਿਆ, ਪਹਿਲਾ ਦਿਨ ਅਤੇ ਆਖਰੀ ਦਿਨ ਨਹੀਂ ਸੀਗਾ ਮੇਰਾ ਉਹ, ਅਤੇ ਮੈਂ ਗਿਆ, ਮੈਂ ਕਿਹਾ ਵੀ ਮੈਂ ਜਿੰਮ ਲਾਉਣੀ, ਮੋਟੇ ਹੋਣਾ, ਪਤਲਾ ਬਹੁਤ ਆ। ਉਹ ਕਹਿੰਦੇ ਠੀਕ ਹੈ ਵੀ ਉਹ ਸਾਹਮਣੇ ਮੁੰਡੇ ਆ, ਤੈਨੂੰ ਦੱਸਦੇ ਰਹਿਣਗੇ, ਅਤੇ ਮੈਂ ਵੀ ਆਉਂਦਾ, ਅਤੇ ਮੈਨੂੰ ਵੀਡੀਓ ਉਦੋਂ ਨਾ ਡਵਸ਼ ਮੈਸ ਚੱਲਦਾ ਹੁੰਦਾ ਸੀਗਾ, ਅਤੇ ਮੈਂ ਉਹਦੇ 'ਤੇ ਵੀਡੀਓ ਬਣਾਉਂਦਾ, ਮੈਨੂੰ ਸ਼ੌਂਕ ਸੀ ਇੰਡੀਆ ਤੋਂ, ਮੈਂ ਵੀਡੀਓ ਬਣਾਉਣ ਲੱਗ ਪਿਆ, ਅਤੇ ਵੀਡੀਓ ਬਣਾਉਂਦਿਆਂ ਅਤੇ ਮੈਨੂੰ ਵੀ ਇੱਕ ਦੋ ਜਣੇ ਹੋਰ ਆ ਗਏ, ਕਹਿੰਦੇ ਵੀ ਵੀਡੀਓ ਬਣਾਉਂਦਾ, ਮੈਂ ਕਿਹਾ, ਕਹਿੰਦੇ ਕਿੱਥੇ ਬਣਾਉਣਾ, ਮੈਂ ਕਿਹਾ ਡਵਸ਼ ਮੈਚ 'ਤੇ, ਅਤੇ ਮੈਂ ਦੱਸਿਆ ਆਈਡੀ, ਉਹਨਾਂ ਨੇ ਦੇਖਿਆ ਵੀ ਹਾਂ ਵਾਕਈ ਵੀਡੀਓ ਬਣਾਉਂਦਾ, ਕਹਿੰਦਾ ਸਾਡੀ ਵੀ ਬਣਾ ਦੇ, ਕਰਦਿਆਂ ਕਰਾਉਂਦਿਆਂ ਮੇਰੇ ਆਲੇ ਦੁਆਲੇ ਜੇ ਖੜ ਗਏ ਸਾਰੇ ਜਣੇ, ਕਿ ਮੈਂ ਵਾਰ ਵਾਰੀ ਬਣਾਈ ਜਾਂਦਾ, ਜਿਵੇਂ ਉਹ ਵੇਖਣ ਲੱਗ ਪੈਂਦੇ ਨੇ ਨਾ ਦੂਜੇ ਨੂੰ ਵੀਡੀਓ ਬਣਾਉਂਦਿਆਂ, ਉਹ ਸਾਰੇ ਦੇਖਣ ਲੱਗ ਪਏ। ਉਹ ਕੋਚ ਸਾਹਿਬ ਆ ਗਏ ਬਾਹਰ, ਕਹਿੰਦੇ ਕੀ ਹੋਈ ਜਾਂਦਾ, ਉਹਨੂੰ ਲੱਗਿਆ ਵੀ ਹੋ ਨਾ ਗਿਆ ਹੋਵੇ, ਜਿਵੇਂ ਇੰਨੇ ਜਣੇ ਇਕੱਠੇ ਹੋ ਕੇ ਖੜ ਗਏ ਆ, ਕਹਿੰਦੇ ਕੁਝ ਨਹੀਂ ਆ, ਮੁੰਡਾ ਵੀਡੀਓ ਬਣਾਉਂਦਾ ਸੀ ਵੀਡੀਓ, ਮੈਨੂੰ ਉਹਨੇ ਆਫਿਸ ਸੱਦ ਲਿਆ, ਕਹਿੰਦਾ ਕਾਕਾ ਤੂੰ ਗਲਤ ਨਹੀਂ ਹੋਣਾ, ਕਹਿੰਦਾ ਤੂੰ ਆਪਦਾ ਮਿਹਨਤ ਨਹੀਂ ਕਰਨੀ, ਦੂਜਿਆਂ ਨੂੰ ਨਹੀਂ ਕਰਨੀ, ਉਹ ਸਭ ਬਣਿਆ ਪਿਆ। ਚਲੋ ਇਹ ਤਾਂ ਇੱਕ ਹਾਸੇ ਵਾਲੀ ਗੱਲ ਰਹੀ, ਅਤੇ ਬਟ ਇੱਕ ਸੀਰੀਅਸ ਟੋਪਿਕ ਆ, ਜਿਵੇਂ ਕੋਈ ਡੱਬੇ ਹੁੰਦੇ ਆ ਜਿੰਮ ਵਾਲਿਆਂ ਦੇ, ਸ਼ਾਇਦ ਉਹਨੂੰ ਪ੍ਰੋਟੀਨ ਕਹਿ ਦਿੰਦੇ, ਪਤਾ ਨਹੀਂ ਤੁਹਾਨੂੰ ਤਾਂ ਪਤਾ ਹੋਊ ਕੀ ਕਹਿੰਦੇ, ਬਈ ਕਈ ਵਾਰੀ ਉਹ ਖਾਣ ਨਾਲ, ਕਈ ਵਾਰੀ ਹਾਰਟ ਅਟੈਕ ਨਾਲ ਕਈ ਬੰਦੇ ਮਰ ਜਾਂਦੇ ਜਾਂ ਡੈਥ ਹੋ ਜਾਂਦੀ, ਕੀ ਚੱਕਰ ਆ ਉਹ, ਤੁਸੀਂ ਤਾਂ ਜਿੰਮ ਕਰਦੇ, ਤੁਹਾਨੂੰ ਤਾਂ ਪਤਾ ਹੋ ਰਿਐਲਿਟੀ।
1: ਹਾਂਜੀ, ਮਤਲਬ ਨਾ ਇਹ ਇੱਕ ਹੁਣ ਡੱਬਾ ਏ, ਹੈ ਨਾ,
0: ਹਾਂ
1: ਡੱਬਾ ਕਾਹਦਾ ਏ,
0: ਹਾਂ
1: ਠੀਕ ਹੈ ਜੀ, ਡੱਬਾ ਖੰਡ ਦਾ ਏ, ਡੱਬਾ ਪ੍ਰੋਟੀਨ ਦਾ ਏ, ਡੱਬਾ ਕ੍ਰੇਟੀਨ ਦਾ ਏ, ਠੀਕ ਹੈ, ਡੱਬਾ ਮਤਲਬ ਕੀ ਚੀਜ਼ ਆ, ਹੈ ਨਾ। ਸੋ ਟੈਕਨੀਕਲੀ ਕੀ ਚੀਜ਼ ਹੈਗੀ ਹੈ ਕਿ ਜਿਹੜੇ ਹੁਣ ਜਿਹੜੇ ਰੈਗੂਲਰ ਹੈਲਥ ਪ੍ਰੋਡਕਟਸ ਹੈਗੇ ਨੇ, ਹੈ ਨਾ, ਸਪਲੀਮੈਂਟਸ ਨੇ, ਹੈ ਨਾ, ਤਾਂ ਕੋਈ ਵੀ ਜਿਹੜੀ ਸਪਲੀਮੈਂਟ ਹੈ ਉਹਨੂੰ ਇੱਕ ਲੈਣ ਦੀ ਵੇ ਆ, ਠੀਕ ਹੈ। ਪਹਿਲੀ ਚੀਜ਼ ਤਾਂ ਇਹ ਆ ਵੀ ਜਿਹੜੇ ਜਿਵੇਂ ਤੁਸੀਂ ਪ੍ਰੋਟੀਨ ਦੀ ਗੱਲ ਕਰਦੇ, ਕੋਈ ਵੀ ਗੱਲ ਕਰਦਾ, ਨੋਰਮਲ ਵੇ ਪ੍ਰੋਟੀਨ ਹੁੰਦਾ ਹੈਗਾ, ਸੋ ਵੇ ਪ੍ਰੋਟੀਨ ਦੇ ਨਾਲ ਕਿਸੇ ਦੀ ਡੈਥ ਨਹੀਂ ਹੁੰਦੀ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਚੀਜ਼ ਬਹੁਤ ਵੱਡੀ ਮਿਸਕਨਸੈਪਸ਼ਨ ਹੈ। ਕਈ ਵਾਰ ਉਹ ਡੱਬੇ ਦੀ ਗੱਲ ਕਰਦੇ ਆ ਤਾਂ ਤੁਸੀਂ ਸਹੀ ਡੱਬੇ ਵੀ ਨਹੀਂ ਖਾਂਦੇ, ਗਲਤ ਡੱਬੇ ਵੀ ਛੱਡ ਦਿੰਦੇ, ਹੈ ਨਾ। ਤਾਂ ਪਰ ਕੀ ਚੀਜ਼ ਹੈਗੀ ਹੈ ਕਿ ਹੁਣ ਕਈ ਵਾਰ ਬੋਡੀ ਬਿਲਡਿੰਗ ਕਰਦੇ ਨੇ, ਤਾਂ ਬੋਡੀ ਬਿਲਡਿੰਗ ਦੇ ਲਈ ਜ਼ਿਆਦਾ ਜ਼ੋਰ ਦੇ ਲਾਉਣ ਲਈ, ਮਸਲ ਗੇਨ ਨੂੰ ਵਧਾਉਣ ਦੇ ਲਈ ਲੋਕ ਸਟੀਰੋਇਡ ਯੂਜ਼ ਕਰਦੇ ਨੇ। ਉਹ ਸਟੀਰੋਇਡਸ ਦੇ ਕੈਪਸੂਲ ਹੁੰਦੇ ਨੇ ਜਾਂ ਕੁਛ ਮਸਲ ਮਾਸ ਹੁੰਦੇ ਨੇ। ਪਹਿਲੀ ਚੀਜ਼ ਤਾਂ ਉਹ ਹੈ ਕਿ ਕਈ ਵਾਰ ਉਹਨਾਂ 'ਚ ਮਿਲਾਵਟ ਹੁੰਦੀ ਆ, ਇੰਡੀਆ ਦੇ ਵਿੱਚ ਮੋਸਟਲੀ ਚੀਜ਼ਾਂ, ਇੱਥੇ ਨਹੀਂ ਤੁਸੀਂ ਸੁਣੀਆਂ ਹੋਣਗੀਆਂ ਚੀਜ਼ਾਂ, ਇੰਡੀਆ ਦੇ ਵਿੱਚ ਜਾਂ ਬੈਕ ਹੋਮ ਆਪਾਂ ਡਿਵੈਲਪਿੰਗ ਕੰਟਰੀ ਸੁਣਦੇ, ਕਿਉਂਕਿ ਬਹੁਤ ਸਾਰੇ ਸਸਤੇ ਪ੍ਰੋਡਕਟ ਜਿਹੜੇ ਮਿਲਦੇ ਨੇ ਉਹਨਾਂ ਦੇ ਵਿੱਚ ਮਿਲਾਵਟ ਹੁੰਦੀ ਆ, ਡੱਬੇ ਪੈਕ ਹੋਏ ਨੇ ਪਰ ਡੱਬਿਆਂ 'ਚ ਕੀ ਹੈਗਾ, ਹੈ ਨਾ। ਦੂਸਰੀ ਚੀਜ਼ ਇਹ ਵੀ ਹੈਗੀ ਹੈ ਕਿ ਕਈ ਵਾਰ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇੰਟਰੈਕਸ਼ਨਸ ਹੁੰਦੀਆਂ ਨੇ, ਹੈ ਨਾ, ਕਿ ਤੁਸੀਂ ਹੋਰ ਕੀ ਖਾ ਰਹੇ ਹੋ, ਕਈ ਵਾਰ ਕੋਈ ਨਸ਼ੇ ਕਰਦਾ ਹੁੰਦਾ ਜਾਂ ਕੁਛ ਹੁੰਦਾ, ਉਹਨਾਂ ਨੂੰ ਉਹ ਚੀਜ਼ ਡਿਟੈਕਟ ਹੈ ਕਿ ਤੁਹਾਡੀ ਸਰਟਨ ਲੈਵਲ ਤੋਂ, ਹੁਣ ਕਈ ਵਾਰ ਪ੍ਰੀ ਵਰਕਆਊਟ ਹੁੰਦੇ ਨੇ ਕਿ ਉਹ ਤੁਹਾਡੀ ਜਿਹੜੀ ਹੈਗੀ ਆ ਵਰਕ ਆਊਟ ਕਰਨ ਦੇ ਲਈ ਤੁਹਾਡੀ એનર્ਜੀ ਬਣਾਉਂਦੇ ਨੇ, ਇਮੀਡੀਏਟ એનર્ਜੀ ਬੂਸਟ ਕਰਦੇ ਨੇ, ਹੈ ਨਾ। ਬਹੁਤ ਵਾਰੀ ਆਪਾਂ ਸੁਣਿਆ ਕਿ ਕਬੱਡੀ ਪਲੇਅਰਸ ਹੈ, ਡੈਥ ਹੋ ਜਾਂਦੀ ਹੈ ਮੈਚ ਤੋਂ ਪਹਿਲਾਂ, ਜੀ ਉਹਨਾਂ ਨੇ ਟੀਕਾ ਲਾ ਲਿਆ ਸੀਗਾ, ਠੀਕ ਹੈ ਜੀ, ਮੈਚ ਹੋਇਆ ਨਹੀਂ, ਜ਼ੋਰ ਲੱਗਿਆ ਨਹੀਂ ਅਤੇ ਡੈਥ ਹੋ ਠੀਕ ਹੈ ਕਿ ਆਪਣਾ ਇੱਕ ਨੋਰਮਲ ਮਸਲ ਮਾਸ ਹੈਗਾ ਹੈ, ਉਸ ਮਸਲ ਮਾਸ ਨੂੰ ਵਧਾਉਣਾ, ਇੱਕ ਤਾਂ ਤੁਸੀਂ ਮਿਹਨਤ ਦੇ ਨਾਲ ਵਧਾਉਣਾ, ਡਾਇਟ ਦੇ ਨਾਲ ਵਧਾਉਣਾ ਅਤੇ ਪ੍ਰੋਪਰ, ਠੀਕ ਹੈ। ਇੱਕ ਤੁਸੀਂ ਆਪਾਂ ਚਾਹੁੰਦੇ ਹਾਂ ਵੀ ਹਾਂ ਠੀਕ ਹੈ ਜੀ, ਕਹਿੰਦੇ ਮੈਂ 3 ਮਹੀਨੇ 'ਚ ਕੰਪੀਟੀਸ਼ਨ ਲੜਨਾ, 3 ਮਹੀਨੇ 'ਚ ਬੋਡੀ ਬਣਾ ਲਾ, 2 ਮਹੀਨੇ 'ਚ ਬੋਡੀ ਬਣਾ ਲਾ, ਹੈ ਨਾ। ਤਾਂ ਉਹ ਕਈ ਵਾਰ ਐਗਰੈਸਿਵ ਚੀਜ਼ਾਂ ਖਾਂਦੇ ਆ, ਸਟੀਰੋਇਡ ਖਾਂਦੇ ਆ, ਹੁਣ ਬੋਡੀ ਦੇ ਵਿੱਚ ਨੈਚੁਰਲ ਸਟੀਰੋਇਡਸ ਹੁੰਦੇ ਨੇ, ਪਰ ਉਹਨਾਂ ਨੂੰ ਤੁਸੀਂ ਬਾਹਰੋਂ ਹੋਰ ਜਿਹੜੇ ਇਨਕਲਕੇਟ ਕਰਦੇ ਨੇ ਹੈਵੀ ਅਮਾਊਂਟ ਦੇ ਵਿੱਚ ਕਰਦੇ ਆ, ਫਿਰ ਉਹਨਾਂ ਨੂੰ ਹੁਣ ਸਟੀਰੋਇਡਸ ਲੈਂਦੇ ਨੇ ਜਿਹੜੇ ਪ੍ਰੋਫੈਸ਼ਨਲ ਅਥਲੀਟ ਨੇ, ਪ੍ਰੋਫੈਸ਼ਨਲ ਬੋਡੀ ਬਿਲਡਰਸ ਨੇ, ਦੇ ਟੇਕ ਇਟ, ਠੀਕ ਹੈ। ਪਰ ਉਹ ਇੱਕ ਸੁਪਰਵੀਜ਼ਨ ਦੇ ਵਿੱਚ ਲੈਂਦੇ ਨੇ, ਉਹ ਆਪਦੇ ਟੈਸਟ ਕਰਾਉਂਦੇ ਨੇ, ਬਲੱਡ ਟੈਸਟ ਕਰਾਉਂਦੇ ਨੇ, ਹਰ ਚੈੱਕਅਪ ਕਰਦੇ ਨੇ ਕੀ ਲੈਵਲ ਹੈ ਕੀ ਲੈਵਲ ਨਹੀਂ ਹੈਗਾ, ਹੈ ਨਾ। ਪਰ ਫਿਰ ਵੀ ਕੁਛ ਇੱਦਾਂ ਦੇ ਇੰਸੀਡੈਂਟ ਹੋ ਸਕਦੇ ਨੇ ਕਿ ਜਿੱਥੇ ਉਹ ਫੇਲ ਕਰ ਜਾਣ ਅਤੇ ਕੁਛ ਇੱਦਾਂ ਦਾ ਹੋ ਜਾਵੇ ਰਿਐਕਸ਼ਨ, ਹੈ ਨਾ। ਪਰ ਜਿਹੜੇ ਨੋਰਮਲ ਸਪਲੀਮੈਂਟਸ ਨੇ ਜੇ ਤੁਸੀਂ ਲੈਂਦੇ ਹੋ ਜ਼ਰੂਰੀ ਆ ਬੋਡੀ ਦੇ ਲਈ, ਜੇ ਉਹਨਾਂ ਦੀ ਡਾਕਟਰ ਦੀ ਐਡਵਾਈਸ ਦੇ ਨਾਲ, ਠੀਕ ਹੈ, ਸਲਾਹ ਨਾਲ ਲੈਂਦੇ ਹੋ, ਤਾਂ ਉਹ ਚੀਜ਼ ਡੈਥ ਦਾ ਰੀਜ਼ਨ ਨਹੀਂ ਬਣਦੀਗੀ। ਇਹ ਬਹੁਤ ਵੱਡੀ ਮਿਸਕਨਸੈਪਸ਼ਨ ਹੈ, ਕਿਉਂਕਿ ਜਦੋਂ ਤੁਸੀਂ ਮਿਹਨਤ ਕਰੋਗੇ, ਐਕਸਰਸਾਈਜ਼ ਕਰੋਗੇ, ਤੁਹਾਡੀ ਡਾਇਟ ਬਹੁਤ ਜ਼ਰੂਰੀ ਹੈ। ਡਾਇਟ ਦੇ ਵਿੱਚ ਇਹ ਨਹੀਂ ਤੁਸੀਂ ਪ੍ਰੋਟੀਨ ਡੱਬੇ ਖਾਣੇ, ਔਰ ਕਈ ਵਾਰ ਕੀ ਹੁੰਦਾ ਕਿ ਬਹੁਤ ਸ਼ਾਰਟ ਟਰਮ ਗੋਲ ਹੁੰਦੇ ਨੇ, ਮੈਂ 6 ਮਹੀਨੇ 'ਚ ਬੋਡੀ ਬਣਾਉਣੀ, ਮੈਂ 3 ਮਹੀਨੇ 'ਚ ਬੋਡੀ ਬਣਾਉਣੀ ਆ, ਉਹ ਚੀਜ਼ਾਂ ਗਲਤ ਨੇ। ਜੇ ਤੁਸੀਂ ਪ੍ਰੋਫੈਸ਼ਨਲ ਨਹੀਂ ਕਰ ਰਹੇ ਤਾਂ ਮੇਨ ਤੁਹਾਡਾ ਮੋਟਿਵ ਕੀ ਆ? ਮੈਂ ਫਿੱਟ ਰਹਿਣਾ,
0: ਬਿਲਕੁਲ
1: ਠੀਕ ਹੈ ਜੀ, ਮੇਰੇ ਫੈਟ ਨਾ ਹੋਵੇ, ਠੀਕ ਹੈ। ਕੋਈ ਕਹਿੰਦਾ ਵੀ ਚੱਲ ਠੀਕ ਹੈ ਜੀ, ਮੇਰੇ ਐਬਸ ਦਿਖ ਜਾਣ, ਮੇਰੇ ਬਾਈਸੈਪਸ ਆ ਜਾਣ, ਟ੍ਰਾਈਸੈਪਸ ਆ ਜਾਣ, ਹੈ ਨਾ। ਤਾਂ ਉਹਦੇ ਲਈ ਕੀ ਹੈਗਾ ਕਿ ਤੁਸੀਂ ਇੱਕ ਐਕਸਰਸਾਈਜ਼ ਕਰਦੇ ਹੋ, ਟੇਕ ਟਾਈਮ, 2-3 ਸਾਲ ਹੌਲੀ ਹੌਲੀ ਚੀਜ਼ਾਂ ਡਿਵੈਲਪ ਹੁੰਦੀਆਂ ਨੇ, ਠੀਕ ਹੈ। ਔਰ ਜੇ ਤੁਸੀਂ ਪ੍ਰੋਫੈਸ਼ਨਲ ਨਹੀਂ ਕਰ ਰਹੇ ਤਾਂ ਤੁਸੀਂ ਆਪਦੀ ਬੋਡੀ ਨੂੰ, ਇੱਕ ਜਿਵੇਂ ਤੁਸੀਂ ਕਿਹਾ ਸੀ ਕਿ ਆ ਬੋਡੀ ਆਪਦੀ ਹੈਗੀ ਆ, ਤਾਂ ਸਭ ਤੋਂ ਪਹਿਲਾਂ ਬੋਡੀ 'ਤੇ ਧਿਆਨ ਨਹੀਂ ਦਿੰਦੇ। ਤਾਂ ਜੇ ਆਪਾਂ ਉਹਦੇ ਨਾਲ ਕੋਈ ਗਲਤ ਐਕਸਰਸਾਈਜ਼ ਕਰਦੇ ਹਾਂ, ਗਲਤ ਪ੍ਰੋਡਕਟ ਲੈਂਦੇ ਹਾਂ, ਉਹ ਵੀ ਇਹ ਨਹੀਂ ਹੈਗਾ ਵੀ ਆਪਾਂ ਐਕਸਰਸਾਈਜ਼ ਕਰ ਰਹੇ ਹਾਂ ਪਰ ਬੋਡੀ ਦਾ ਧਿਆਨ ਨਹੀਂ ਰੱਖ ਰਹੇ, ਕਿਉਂਕਿ ਆਪਾਂ ਬੋਡੀ ਦੇ ਵਿੱਚ ਕੁਛ ਵੀ ਸਿੱਟੀ ਜਾ ਰਹੇ ਹਾਂ, ਉਹ ਬੋਡੀ ਹੈ। ਫਿਰ ਕਈ ਵਾਰ ਕੀ ਹੁੰਦਾ ਕਿ ਬਹੁਤ ਸਾਰੀਆਂ ਚੀਜ਼ਾਂ ਦੀ, ਹਰੇਕ ਦੀ ਬੋਡੀ ਅਲੱਗ ਅਲੱਗ ਚੀਜ਼ਾਂ ਨੂੰ ਅਲਰਜਿਕ ਹੁੰਦੀ ਆ, ਠੀਕ ਹੈ। ਕਿਸੇ ਨੂੰ ਗਲੂਟਨ ਤੋਂ ਅਲਰਜੀ ਹੈਗੀ ਆ, ਠੀਕ ਹੈ ਜੀ, ਕਿਸੇ ਨੂੰ ਸਰਟਨ ਤਰ੍ਹਾਂ ਦੇ ਲੈਕਟੋਜ਼ ਇੰਟੋਲਰੈਂਸ ਹੈ, ਕਿਸੇ ਨੂੰ ਕੁਛ ਇੰਟੋਲਰੈਂਸ ਹੈ, ਤਾਂ ਉਹ ਆਪਦੀ ਬੋਡੀ ਦੇ ਹਿਸਾਬ ਦੇ ਨਾਲ ਹਰੇਕ ਬੰਦਾ, ਜਿਹੜਾ ਪ੍ਰੋਡਕਟ ਹੈ ਮੈਨੂੰ ਠੀਕ ਲੱਗ ਰਿਹਾ ਤੁਹਾਡੇ ਲਈ ਠੀਕ ਨਹੀਂ ਹੋ ਸਕਦਾ, ਕਿ ਤੁਹਾਡੀ ਬੋਡੀ ਉਸ ਵੇਚ ਵੀ ਨਾ ਵਰਕਆਊਟ ਨਾ ਕਰਦੀ ਹੋਵੇ, ਹੈ ਨਾ। ਸੋ ਇਸ ਕਰਕੇ ਹੈ ਕਿ ਸਭ ਤੋਂ ਪਹਿਲਾਂ ਤਾਂ ਆਪਦੀ ਜ਼ਰੂਰੀ ਹੈ, ਜੋ ਵੀ ਚੀਜ਼ ਹੈ ਵਿਦਾਊਟ ਗਾਈਡੈਂਸ, ਵਿਦਾਊਟ ਨੌਲੇਜ ਨਹੀਂ ਕਰਨੀ ਚਾਹੀਦੀ, ਠੀਕ ਹੈ। ਮੈਂ ਕਹਿੰਦਾ ਜੀ ਆ ਮਾਸ ਵਧਾਉਣਾ, ਡੋਲੇ ਵਧਾਉਣੇ ਆ, ਡੱਬਾ ਖਾ ਲਓ, ਨਹੀਂ, ਤੁਸੀਂ ਉਸ ਚੀਜ਼ ਦੀ ਰਿਸਰਚ ਕਰਕੇ, ਮੈਨੂੰ ਲੋੜ ਕੀ ਆ, ਮੇਰੀ ਬੋਡੀ ਕੀ ਆ, ਆਪਦੇ ਡਾਕਟਰ ਤੋਂ ਐਡਵਾਈਸ ਲੈ ਸਕਦੇ ਹੋ, ਤੁਸੀਂ ਉਸ ਚੀਜ਼ 'ਤੇ ਰਿਸਰਚ ਕਰ ਰਹੇ ਹੋ, ਜੋ ਟ੍ਰੇਨਰਸ ਹੈ, ਜੋ ਪ੍ਰੋਫੈਸ਼ਨਲ ਟ੍ਰੇਨਰਸ ਨੇ, ਠੀਕ ਹੈ, ਨੋਟ ਸੋ ਕਾਲ ਟ੍ਰੇਨਰ ਕਿ ਮੈਂ ਕਹਿੰਦਾ ਮੈਂ ਟ੍ਰੇਨਰ ਹੈ, ਹੈ ਨਾ, ਠੀਕ ਹੈ ਜੀ, ਠੀਕ ਹੈ, ਉਹ ਨਹੀਂ, ਜਿਹੜੇ ਸੋ ਪ੍ਰੋਫੈਸ਼ਨਲ ਟ੍ਰੇਨਰਸ ਹੈਗੇ ਨੇ, ਉਹਨਾਂ ਦੀ ਐਡਵਾਈਸ ਦੇ ਨਾਲ ਕਿ ਹਾਂ ਕੀ ਚੀਜ਼ ਹੈਗੀ ਆ, ਤੁਸੀਂ ਆਪਦੀ ਜਿਹੜੀ ਹੈਗੀ ਬੋਡੀ, ਜੇ ਤੁਹਾਡਾ ਮੋਟਿਵ ਹੈਗਾ ਕਿ ਹੁਣ ਬਹੁਤ ਸਾਰੇ ਜਿਹੜੇ ਯੰਗ ਬੱਚੇ ਨੇ ਉਹਨਾਂ ਨੂੰ ਹੁੰਦਾ ਕਿ ਅਸੀਂ ਬੋਡੀ ਬਿਲਡਿੰਗ ਕੰਪੀਟੀਸ਼ਨ 'ਚ ਲੈਣਾ ਹੈ, ਕਿ ਅਸੀਂ ਪ੍ਰੋਫੈਸ਼ਨਲ ਬੋਡੀ ਬਣਾਉਣੀ ਆ, ਚਾਹੇ ਉਹ ਲਾਈਕ ਤੁਸੀਂ ਕਹਿ ਲਓ ਸਿਨੇਮਾ ਲਈ ਹੋਵੇ, ਚਾਹੇ ਉਹ ਕਹਿ ਲਓ ਕਿ ਬਹੁਤ ਸਾਰੇ ਮੈਂ ਇੱਥੇ ਜਾਣਦਾ ਹੈਗਾ ਆਪਣੇ ਪੰਜਾਬੀ ਮੁੰਡਿਆਂ ਨੂੰ ਜਿਹੜੇ ਡਿਫਰੈਂਟ ਕੰਪੀਟੀਸ਼ਨਸ ਲੜਦੇ ਨੇ, ਬਹੁਤ ਵਧੀਆ ਕਰਦੇ ਨੇ, ਵਿਨੀਪੈਗ ਦੇ ਵਿੱਚ ਬਹੁਤ ਹੈਗੇ ਨੇ, ਹੈ ਨਾ, ਠੀਕ ਹੈ। ਸੋ ਉਹਨਾਂ ਨੇ ਉਹ ਜੁਆਇਨ ਕੀਤੇ ਹੋਏ ਨੇ ਗਰੁੱਪ, ਹੈ ਨਾ, ਉਹ ਆਪਦਾ ਬੋਡੀ ਮਾਸ, ਵੇਟ, ਅਲੱਗ ਅਲੱਗ ਡਾਇਟ ਪਲਾਨ ਸਾਰਾ ਕੁਛ ਕਰਦੇ ਨੇ, ਹੈ ਨਾ, ਠੀਕ ਹੈ। ਤਾਂ ਉਹ ਚੀਜ਼ ਇੱਕ ਜਿਹੜੀ ਸੁਪਰਵੀਜ਼ਨ ਦੇ ਵਿੱਚ ਹੈਗੀ ਆ, ਉਹ ਬੈਟਰ ਹੈ, ਠੀਕ ਹੈ। ਪਰ ਜਿਹੜੇ ਬੰਦੇ ਨੇ ਫਿੱਟ ਰਹਿਣਾ ਹੈਗਾ, ਉਹਨੂੰ ਡੱਬੇ ਖਾਣ ਦੀ ਜਾਂ ਕੁਛ ਵੀ ਉਹਨਾਂ ਚੀਜ਼ਾਂ ਦੇ ਲਈ ਲੋੜ ਨਹੀਂ ਹੈਗੀ। ਪਰ ਜੇ ਤੁਸੀਂ ਇੱਕ ਸਰਟੇਨ ਤੁਸੀਂ ਜਿਹੜੀ ਹੈਗੀ ਅਚੀਵ ਕਰਨਾ ਕੁਛ ਕਿ ਕੁਛ ਚੀਜ਼ ਹੈ, ਤਾਂ ਉਹ ਚੀਜ਼ਾਂ ਡੈਫੀਨੇਟਲੀ ਖਤਰ ਡੇਂਜਰਸ ਨਹੀਂ ਹੁੰਦੀਆਂ। ਪਰ ਜੇ ਤੁਸੀਂ ਉਹਨੂੰ ਸੁਪਰਵੀਜ਼ਨ 'ਚ ਅਤੇ ਇੱਕ ਸਹੀ ਕੁਆਂਟਿਟੀ ਦੇ ਵਿੱਚ ਲਓ, ਹੁਣ ਮੰਨ ਲਓ ਕਿ ਜੇ ਪ੍ਰੋਟੀਨ ਹੈ, ਕਿਸੇ ਨੂੰ ਕਿਡਨੀ ਦੀ ਪ੍ਰੋਬਲਮ ਹੈ, ਤਾਂ ਡੈਫੀਨੇਟਲੀ ਉਹਨੂੰ ਜਿਹੜਾ ਪ੍ਰੋਟੀਨ ਹੈ ਉਹ ਹਾਰਮ ਕਰੂਗਾ ਜੇ ਜ਼ਿਆਦਾ ਪ੍ਰੋਟੀਨ ਲਊਗਾ, ਹੈ ਨਾ। ਕਈਆਂ ਦੇ ਹੁਣ ਕਈ ਕੋਈ ਡਿਜ਼ੀਜ਼ ਕਰਕੇ ਕਿਸੇ ਨੂੰ ਕਹਿੰਦਾ ਕਿ ਤੁਸੀਂ ਪ੍ਰੋਟੀਨ, ਘੱਟ ਪ੍ਰੋਟੀਨ ਵਾਲੀ ਡਾਇਟ ਲੈਣੀ ਆ, ਠੀਕ ਹੈ। ਹੁਣ ਕੈਂਸਰ ਹੈ, ਕੈਂਸਰ ਦੇ ਪੇਸ਼ੈਂਟਸ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਹਾਈ ਪ੍ਰੋਟੀਨ ਡਾਇਟ ਲੈਣੀ ਹੈ, ਪਰ ਤੁਸੀਂ ਲੋ ਕਾਰਬਸ ਅਤੇ ਲੋ ਸ਼ੂਗਰ ਲੈਣੀ ਆ, ਠੀਕ ਹੈ। ਤੁਸੀਂ ਵੈਜੀਟੇਬਲਸ, ਇਹ ਚੀਜ਼ਾਂ ਜ਼ਿਆਦਾ ਖਾਣੀਆਂ ਨੇ, ਫਰੂਟਸ, ਹੈਲਦੀ ਚੀਜ਼ਾਂ ਖਾਣੀਆਂ ਨੇ, ਕਿਉਂਕਿ ਜਿਹੜੀ ਕਾਰਬੋਹਾਈਡਰੇਟਸ ਹੈ ਜਾਂ ਤੁਹਾਡੇ ਜਿਹੜੇ ਹੈਗੇ ਨੇ ਫੈਟਸ ਨੇ, ਉਹ ਤੁਹਾਡੇ ਈਵਨ ਕੈਂਸਰ ਦੇ ਸੈਲਸ ਨੂੰ ਵੀ ਵਧਾਉਂਦੇ ਨੇ, ਠੀਕ ਹੈ। ਤਾਂ ਜਿਹੜੀਆਂ ਚੀਜ਼ਾਂ ਪ੍ਰੋਟੀਨ ਹੈ, ਕਿਉਂਕਿ ਜਿੰਨੇ ਤੁਹਾਡੀ ਤੁਸੀਂ ਜ਼ਿਆਦਾ ਲੋੜ ਤੋਂ ਜ਼ਿਆਦਾ ਖਾਂਦੇ ਹਾਂ, ਠੀਕ ਹੈ, ਉਹ ਚੀਜ਼ ਤੁਹਾਡੀ ਸੈੱਲ ਹੈ, ਉਹ ਸੈੱਲਸ ਨੂੰ ਸ਼ੂਗਰ, ਕਾਰਬੋਹਾਈਡਰੇਟ, ਉਹ ਕੈਂਸਰ ਦੇ ਸੈੱਲਸ ਦੀ ਖੁਰਾਕ ਹੈ। ਤੁਸੀਂ ਅੱਜ ਕੱਲ੍ਹ ਵਿਨੀਪੈਗ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਵੱਡੇ ਵੱਡੇ ਪੋਰਸ ਉਹ ਬੋਰਡ ਦੇਖੇ ਹੋਣਗੇ ਕੈਂਸਰ ਦੇ, ਕਿ ਆਹ ਕੈਰਟ ਹੈ, ਕੈਰਟ ਇਜ਼ ਐਨੇਮੀ ਆਫ ਕੈਂਸਰ, ਆਹ ਜਿਹੜਾ ਫਰੈਂਡ ਆਫ ਕੈਂਸਰ ਹੈ। ਤਾਂ ਉਹ ਇਸ ਚੀਜ਼ ਕਰਕੇ ਲਾਏ ਹੋਏ ਨੇ, ਤੁਸੀਂ ਜੇ ਆਸੇ ਪਾਸੇ ਧਿਆਨ ਦਿਓਗੇ ਕਿ ਆਹ ਜਿਹੜੀਆਂ ਡਾਇਟਸ ਨੇ, ਇਹ ਜੇ ਕਿਸੇ ਨੂੰ ਕੈਂਸਰ ਹੈ ਤਾਂ ਇਹ ਹੈਲਪ ਕਰਨਗੀਆਂ ਉਹਨੂੰ ਰਿਕਵਰੀ ਦੇ ਲਈ, ਅਤੇ ਆਹ ਜਿਹੜੀਆਂ ਡਾਇਟਸ ਹੈਗੀਆਂ ਨੇ ਇਹ ਉਹ ਕੈਂਸਰ ਨੂੰ ਹੋਰ ਵਧਾਉਣਗੀਆਂ, ਠੀਕ ਹੈ। ਤਾਂ ਇਹ ਠੀਕ ਹੈ, ਜਿੱਥੇ ਤੁਸੀਂ ਹਿੱਲ ਸਕਦੇ ਹੋ ਹਿੱਲੋ, ਠੀਕ ਹੈ, ਕੰਮ ਕਰੋ, ਜਿੰਨਾ ਕੰਮ ਕਰ ਸਕਦੇ ਹੋ ਕਰੋ। ਜੇ ਤੁਹਾਡੀ ਜੋਬ ਸਿਟਿੰਗ ਹੈ, ਤੁਹਾਨੂੰ ਪਤਾ ਸਿਟਿੰਗ ਹੈ, ਤਾਂ ਡੈਫੀਨੇਟਲੀ ਤੁਸੀਂ 1 hour ਫਿਜ਼ੀਕਲ 'ਤੇ ਲਾਓ। ਜੇ ਤੁਹਾਡੀ ਜੋਬ ਕੋਈ ਜ਼ਿਆਦਾ ਕੰਮ ਕਰਨ ਵਾਲੀ ਆ, ਜ਼ਿਆਦਾ ਮਿਹਨਤ ਵਾਲੀ ਆ, ਤਾਂ ਸ਼ਾਮ ਨੂੰ 15-20 ਮਿੰਟ ਸਟਰੈਚਿੰਗ 'ਤੇ ਲਾਓ, ਠੀਕ ਹੈ। ਜੇ ਤੁਹਾਡੀ ਮਾਨਸਿਕ ਤਣਾਓ ਵਾਲੀ ਨੀਂਦ ਹੈਗੀ ਆ, ਤਾਂ ਤੁਸੀਂ ਆਪਦੀ ਬੋਡੀ ਨੂੰ ਫਿਜ਼ੀਕਲੀ ਜਿਹੜਾ ਹੈਗਾ ਇਹ ਯੂਜ਼ ਕਰੋ, ਤਾਂ ਕਿ ਤੁਹਾਨੂੰ ਬੈਟਰ ਨੀਂਦ ਆ ਸਕੇ। ਸੋ ਮਤਲਬ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ, ਆਪਾਂ ਆਪਦੀ ਬੋਡੀ ਦੇ ਹਿਸਾਬ ਨਾਲ ਸਭ ਤੋਂ ਵਧੀਆ ਆਪਦੀ ਬੋਡੀ ਦੇ ਜੱਜ ਆਪਾਂ ਆਪ ਹੈ,
0: ਬਿਲਕੁਲ
1: ਠੀਕ ਹੈ। ਜਿਹੜੀ ਜਿਹੜੀ ਸਲਾਹ, ਜਿਹੜੀ ਚੀਜ਼ ਮੈਂ ਆਪਦੀ ਬੋਡੀ ਦੇ ਲਈ ਕਹਿ ਰਿਹਾ, ਹੋ ਸਕਦਾ ਤੁਹਾਡੀ ਬੋਡੀ ਲਈ ਵਰਕਆਊਟ ਨਾ ਕਰੇ, ਤਾਂ ਪਰ ਉਹਦੇ ਲਈ ਇੱਕ ਜਿਹੜਾ ਬੇਸਿਕ ਕਨਸੈਪਟ ਹੈ ਉਹ ਸੇਮ ਹੈ। ਬੋਡੀ ਦੀ ਐਨਾਟਮੀ ਕੀ ਹੈ, ਫਿਜ਼ੀਓਲੋਜੀ ਕੀ ਹੈ, ਮਸਲਸ ਕੀ ਨੇ, ਬੋਨਸ ਕੀ ਨੇ, ਕਾਰਟੀਲੇਜ ਕੀ ਨੇ, ਉਹ ਸਾਰੇ ਜਿਹੜੇ ਜਿਹੜੀ ਚੀਜ਼ ਨੇ ਬੋਡੀ ਨੂੰ ਬਣਾਇਆ, ਵੇਨਸ ਕੀ ਨੇ, ਆਰਟਰੀ ਕੀ ਆ, ਸੈਲਸ ਕੀ ਨੇ, ਹੈ ਨਾ। ਤਾਂ ਇਹ ਇੱਕ ਬੇਸਿਕ ਐਨਾਟਮੀ ਆਪਾਂ ਨੂੰ ਸਕੂਲਾਂ ਦੇ ਵਿੱਚ ਆਪਾਂ 7ਵੀਂ 8ਵੀਂ 'ਚ ਪੜ੍ਹਨੇ ਸ਼ੁਰੂ ਹੋ ਜਾਂਦੀ ਹੈ, ਪਰ ਉਹ ਇੱਕ ਜੇ ਆਪਾਂ ਬੇਸਿਕ ਰਿਸਰਚ ਹੈ ਕਿਵੇਂ ਕੰਮ ਕਰਦੇ ਹਾਂ, ਪ੍ਰੋਟੀਨਸ ਕਿਵੇਂ ਕੰਮ ਕਰਦੇ ਨੇ, ਕਾਰਬਸ ਦਾ ਕੀ ਕੰਮ ਹੈ, ਸ਼ੂਗਰ ਕੀ ਆ, ਜੇ ਡਾਇਬਟੀਜ਼ ਹੁੰਦੀ ਹੈ ਤਾਂ ਸ਼ੂਗਰ ਉਹਦੇ ਵਿੱਚ ਇਨਸੂਲਿਨ ਦਾ ਕੀ ਰੋਲ ਹੈਗਾ ਹੈ, ਹੈ ਨਾ, ਠੀਕ ਹੈ, ਕੈਂਸਰ ਕੀ ਆ। ਸੋ ਛੋਟੀਆਂ ਛੋਟੀਆਂ ਰਿਸਰਚ ਨੇ, ਛੋਟੇ 10-15 ਮਿੰਟ ਆਪਾਂ ਰੋਜ਼ ਇੱਕ ਟੋਪਿਕ 'ਤੇ ਸਟੱਡੀ ਕਰ ਲਓ, ਵੀਡੀਓਜ਼ ਮਿਲ ਜਾਣਗੀਆਂ ਤੁਹਾਨੂੰ, ਪੜ੍ਹਨ ਨੂੰ ਮਟੀਰੀਅਲ ਮਿਲ ਜੂਗਾ, ਤਾਂ ਆਪਦੀ ਨੌਲੇਜ ਆਪੇ ਹੀ ਵੱਧ ਜਾਂਦੀ ਹੈ। ਪਰ ਉਹ ਚੀਜ਼ ਹੈਗੀ ਹੈ ਕਿ ਗੱਲ ਇਹ ਆ ਵੀ ਆਪਾਂ ਜੇ ਆਪਦੀ ਬੋਡੀ 'ਤੇ ਟਾਈਮ ਸਪੈਂਡ ਕਰਨਾ, ਤਾਂ ਆਪਾਂ ਜੇ ਜਿੰਨਾ ਆਪਦੇ ਆਪ 'ਤੇ ਟਾਈਮ ਸਪੈਂਡ ਕਰਾਂਗੇ, ਕਈ ਵਾਰ ਆਪਾਂ ਕਹਿੰਦੇ ਕੰਮ 'ਚ ਬਹੁਤ ਬਿਜ਼ੀ ਹੈ ਜੀ, ਮੈਂ 10-12 ਘੰਟੇ ਕੰਮ ਕਰਨੇ ਆ, ਕਈ ਵਾਰ ਤੁਸੀਂ ਇਹ ਸੋਚੋਗੇ ਕਿ ਜੇ ਆਪਾਂ ਆਪਦੇ ਸਰੀਰ 'ਤੇ ਧਿਆਨ ਦਿੰਦੇ ਹਾਂ ਕਿ ਜਿਹੜਾ ਕੰਮ 10 ਘੰਟਿਆਂ 'ਚ ਉਹਨਾਂ ਤੁਹਾਡਾ ਮਾਇੰਡ ਫਰੈਸ਼ ਹੈ, ਤੁਹਾਡੀ ਬੋਡੀ ਗੁੱਡ ਹੈ, ਉਹ 10 ਘੰਟਿਆਂ ਦਾ ਕੰਮ 7-8 ਘੰਟੇ 'ਚ ਹੋ ਜਾਂਦਾ।
0: ਬਿਲਕੁਲ ਬਿਲਕੁਲ, ਤੁਸੀਂ ਆਪਾਂ ਗੱਲਬਾਤ ਜਾਰੀ ਰੱਖਦੇ, ਦੋ ਕਾਲਾਂ ਆਪਣੇ ਨਾਲ ਜੁੜ ਜੀ, ਦੋਨੇ ਕਾਲ ਲੈ ਲਗੇ ਜੀ। ਰੇਡੀਓ ਧਮਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਤੁਸੀਂ ਆਉਣੇ ਹੋ ਜੀ, ਨੈਕਸਟ ਕਾਲ ਲੈ ਲਗੇ ਜੀ। ਰੇਡੀਓ ਧਮਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
7: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਤੁਸੀਂ ਉੱਠੋ, ਭੱਜੋ ਸ਼ਾਮ ਨੂੰ ਜਾ ਕੇ ਘੰਟਾ।
7: ਤੁਹਾਡੇ ਨਾਲ ਗੱਲ ਹੋ ਗਈ, 15 ਮਿੰਟ ਵੱਧ ਲਾਵਾਂਗੇ।
1: ਸਹੀ ਆ, ਬਾ ਫੋਟੋ ਬਾਅਦ ਚ ਪਾਇਓ ਐਂਡ ਤੇ, ਜਿਮ ਲਾ ਕੇ।
7: ਫੋਟੋ ਪਹਿਲਾਂ ਪਾਣੀ ਪੈਂਦੀ, ਤਾਂ ਕਿ ਜਦੋਂ ਰਿਜ਼ਲਟ ਮਿਲੇ ਫਿਰ ਕਹਿੰਦਾ ਪਹਿਲੇ ਮੈਂ ਐਸਾ ਦਿਖਤਾ ਥਾ, ਅਬ ਮੈਂ ਐਸਾ ਹੂੰ। ਉਹਦੇ ਨਾਲ ਵਿਊ ਆ ਜਾਂਦੇ ਆ, ਲੋਕਾਂ ਦਾ ਡੱਬਾ ਬਣ ਜਾਂਦਾ।
1: ਸਹੀ ਗੱਲ ਹੈ ਜੀ।
7: ਉਹ ਮੈਨੂੰ ਗੱਲ ਯਾਦ ਆਈ, ਇੱਕ ਬਹੁਤ ਵਧੀਆ ਕੋਚ,
1: ਅੱਛਾ ਜੀ,
7: ਬੋਡੀ ਬਿਲਡਰ ਪੂਰਾ ਮੁੰਡਾ, ਉਹਦੇ ਕੋਲ ਜਾਂਦਾ, ਕਹਿੰਦਾ ਭਾਜੀ ਮੈਂ ਕਹਿੰਦਾ ਬੋਡੀ ਬਣਾਉਣੀ ਆ।
0: ਹਾਂਜੀ।
7: ਕਹਿੰਦਾ ਬਣ ਜਾਏਗੀ ਭਾਜੀ, ਫੀਸ ਦੀ ਟੈਨਸ਼ਨ ਨੀ ਲੈਣੀ, ਬੋਡੀ ਵਧੀਆ ਬਣਨੀ ਚਾਹੀਦੀ। ਕਹਿੰਦਾ ਗੱਲ ਹੀ ਕੋਈ ਨੀ ਭਾਜੀ,
1: ਠੀਕ ਹੈ।
7: ਕਹਿੰਦਾ ਬਣ ਜਾਏਗੀ, ਕਹਿੰਦਾ ਮੇਰੇ ਵਿਆਹ ਤੱਕ ਬਣ ਜਾਊ। ਕਹਿੰਦਾ ਕੋਈ ਗੱਲ ਨੀ ਵੀਰੇ, ਬਣਾ ਦਿਆਂਗੇ। ਕਦੋਂ ਆ ਵਿਆਹ? ਕਹਿੰਦਾ ਅਗਲੇ ਹਫ਼ਤੇ। ਉਹਨੇ ਡੰਬਲ ਮਾਰ ਮਾਰ ਕੱਢਿਆ ਘਰੋਂ।
1: ਚਲੋ, ਹਫ਼ਤਾ ਪਹਿਲਾਂ ਤਾਂ ਆ ਗਿਆ, ਵਿਆਹ ਵਾਲੇ ਦਿਨ ਹੀ ਗਿਆ।
0: ਸਟੈਪ ਦੇਖਦੇ ਆ ਨਾ, ਤੇ ਕਹਿੰਦਾ ਵੀ ਘੜੀ ਸ਼ੋ ਹੁੰਦੇ, ਕਹਿੰਦੇ ਤੇਰੇ ਵੀ ਹੁੰਦੇ ਆ। ਮੈਂ ਕਿਹਾ ਦੇਖਾ, ਕਹਿੰਦਾ ਤੇਰੇ ਵਾਲੀ ਤਾਂ ਇੱਕ ਹੀ ਚੀਜ਼ ਲਿਖੀ ਹੁੰਦੀ। ਕਹਿੰਦਾ ਕੀ? ਮੈਂ ਕਿਹਾ ਕੀ ਲਿਖਿਆ ਹੋਣਾ? ਕਹਿੰਦਾ ਉਹਨੇ ਲਿਖਿਆ ਵੀ ਸ਼ਰਮ ਕਰਦਾ। ਕਹਿੰਦਾ ਤੁਰ ਫਿਰ ਲਿਆ ਕਰ, ਥੋੜਾ ਮੂਵੀਆਂ ਦੇਖੀਆਂ ਨੇ ਨੈਟਫਲਿਕਸ ਤੇ, ਹਨਾ। ਚਲੋ, ਇੱਕ ਵੱਖਰੀ ਜੀ ਗੱਲ ਹੋਰ ਆ, ਮੈਂ ਵੀ ਚਾਹੁੰਦਾ ਥੋੜਾ ਜਿਹਾ ਮੋਟੇ ਹੋਣਾ ਚਾਹੁੰਦੇ, ਜਿਵੇਂ ਪਤਲੇ ਜੇ ਜਾਂਦੇ, ਕੀ ਕਰੀਏ ਅਸੀਂ?
1: ਦੇਖੋ ਜੀ, ਦੁਨੀਆ ਜ਼ਿਆਦਾ ਪਰੇਸ਼ਾਨ ਹੈ ਮੋਟੇ ਤੋਂ ਪਤਲੇ ਹੋਣ ਦੇ ਲਈ, ਹਨਾ। ਪਤਲੇ ਹੋਣ ਤਾਂ ਪਹਿਲੀ ਚੀਜ਼ ਤਾਂ ਗੁੱਡ ਹੈ, ਹਨਾ, ਠੀਕ ਹੈ। ਕਿਉਂਕਿ ਕੀ ਹੈ ਨਾ, ਅਗੇਨ ਉਹੀ ਗੱਲ ਆਪਾਂ ਗੱਲ ਕਰੀ ਸੀ, ਕਈ ਹਰੇਕ ਪਰਸਨ ਦਾ ਮੈਟਾਬੋਲਿਜ਼ਮ ਅਲੱਗ ਹੈ, ਇਹ ਗੋਡ ਗਿਫਟਡ ਹੈ। ਕਈ ਲੋਕਾਂ ਦਾ ਮੈਟਾਬੋਲਿਜ਼ਮ ਇੰਨਾ ਗੁੱਡ ਹੁੰਦਾ ਕਿ ਉਹ ਲਾਈਕ ਡਾਇਟ ਦੂਜੇ ਪਰਸਨ ਨਾਲੋਂ ਦੁੱਗਣੀ ਹੁੰਦੀ ਹੈ। ਇੱਕ ਕੰਪੈਰੇਟਿਵਲੀ ਜਿਹੜਾ ਪਰਸਨ ਹੈ ਫੈਟ ਹੋਊਗਾ, ਇੱਕ ਪਤਲਾ ਹੋਊਗਾ, ਹੈ ਨਾ। ਸੋ ਪਤਲੇ ਦੀ ਡਾਇਟ ਦੁੱਗਣੀ ਹੋਊਗੀ ਦੂਜੇ ਨਾਲੋਂ, ਠੀਕ ਹੈ, ਪਰ ਉਹਦਾ ਵੇਟ ਨਹੀਂ ਵੱਧਦਾ। ਮੈਟਾਬੋਲਿਜ਼ਮ ਤੁਹਾਡੀ ਬੋਡੀ ਦਾ ਇੱਕ ਬੇਸਿਕ ਮੈਟਾਬੋਲਿਜ਼ਮ ਹੀ ਆ, ਤੁਹਾਡਾ ਜੈਨੇਟਿਕ ਮੈਟਾਬੋਲਿਜ਼ਮ ਵੀ ਆ। ਇੱਕ ਮੈਟਾਬੋਲਿਜ਼ਮ ਤੁਸੀਂ ਬਿਲਡ ਕਰਦੇ ਹੋ, ਜਿਹੜੀ ਐਕਸਰਸਾਈਜ਼ ਹੈ ਜਾਂ ਆਪਾਂ ਡਾਇਟ ਹੈ, ਡਾਇਟ ਕੰਸਿਸਟੈਂਟ ਖਾਣੀ ਆ, ਆਪਾਂ 3 ਟਾਈਮ ਡਾਇਟ ਲੈਣੀ ਆ ਜਾਂ 4 ਟਾਈਮ ਡਾਇਟ ਲੈਣੀ, ਇੱਕ ਸਕੈਜੂਅਲ ਹੈ, ਬੋਡੀ ਨੂੰ ਪਤਾ ਹੈ ਮੈਨੂੰ 9 ਵਜੇ ਮਿਲਣਾ, ਮੈਨੂੰ 1 ਵਜੇ ਮਿਲਣਾ, ਮੈਨੂੰ 5 ਵਜੇ ਮਿਲਣਾ, ਬੋਡੀ ਨੂੰ ਪਤਾ ਹੈ। ਕਈ ਵਾਰ ਕੀ ਹੁੰਦਾ ਕਿ ਡਾਇਟਿੰਗ ਕਰਦੇ, ਬੋਡੀ ਨੂੰ ਪਤਾ ਹੀ ਨਹੀਂ ਅੱਜ ਖਾ ਲਿਆ, ਹੁਣ ਜਦੋਂ ਭੁੱਖ ਲੱਗੀ ਖਾ ਲਿਆ ਜੇ 12 ਘੰਟੇ ਨੂੰ, ਤਾਂ ਉਸ ਸਿਚੁਏਸ਼ਨ ਦੇ ਵਿੱਚ ਕੀ ਹੈ ਕਿ ਬੋਡੀ ਸਟੋਰ ਕਰਨ ਲੱਗ ਜਾਂਦੀ ਫੈਟ। ਬੋਡੀ ਨੂੰ ਪਤਾ ਨਹੀਂ ਯਾਰ ਇਹਨੇ ਪਤਾ ਨਹੀਂ 12 ਘੰਟੇ ਖਾਣਾ ਕਿ ਨਹੀਂ ਖਾਣਾ, ਜਿਹੜੀ ਆਈ ਉਹਨੂੰ ਫੈਟ ਨੂੰ ਸਟੋਰ ਕਰ ਲਾ, ਜਿਹੜਾ ਯੂਜ਼ ਹੈ ਉਹ ਮਿਨੀਮਮ ਹੈ। ਜਦੋਂ ਤੁਹਾਡੀ ਯੂਟੀਲਾਈਜੇਸ਼ਨ ਮਿਨੀਮਮ ਹੋ ਜਾਂਦੀ ਹੈਗੀ ਹੈ, ਹੈ ਨਾ, ਤਾਂ ਉਹਦੇ ਨਾਲ ਕੀ ਤੁਹਾਡੀ ਮੈਟਾਬੋਲਿਕ ਰੇਟ ਡਾਊਨ ਹੋ ਜਾਂਦੀ ਹੈ, ਕਿਉਂਕਿ ਬੋਡੀ ਤੁਹਾਡੀ ਅਡੈਪਟ ਹੋ ਜਾਂਦੀ ਹੈ। ਹੁਣ ਇਹ ਕੁਛ ਚੀਜ਼ਾਂ ਜੈਨੇਟਿਕਲੀ ਨੇ, ਠੀਕ ਹੈ, ਤੁਹਾਡੀ ਬੋਡੀ ਦੀ ਬਣਤਰ ਕੀ ਆ, ਤੁਹਾਡਾ ਜਿਹੜੀ ਪਲਸ ਰੇਟ ਕੀ ਰਹਿੰਦੀ ਹੈ, ਤੁਹਾਡਾ BMR ਕੀ ਹੈਗਾ, ਹੈ ਨਾ। ਸੋ ਉਹ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨੈਚੁਰਲ ਨੇ, ਪਰ ਕੁਛ ਚੀਜ਼ਾਂ ਤੁਸੀਂ ਬਣਾਉਂਦੇ ਹੋ, ਠੀਕ ਹੈ। ਨੈਚੁਰਲ ਚੀਜ਼ਾਂ ਵੀ ਜੇ ਤੁਸੀਂ ਕੇਅਰ ਨਹੀਂ ਕਰੋ ਉਹ ਵੀ ਡਾਊਨ ਹੋਣਗੀਆਂ, ਪਰ ਉਹਦੇ ਪਿੱਛੇ ਬੈਨੀਫਿਟ ਹੋ ਜਾਂਦਾ, ਜਿਹਦੀ ਪਹਿਲਾਂ ਹੀ ਜਿਹੜੀ ਹੈਗੀ ਹੈ ਮੈਟਾਬੋਲਿਜ਼ਮ ਗੁੱਡ ਨਹੀਂ ਹੈਗੀ, ਉਹਦੀ ਹੋਰ ਡਾਊਨ ਹੋਗੀ ਤਾਂ ਉਹ ਵਿਚਾਰਾ ਔਖਾ ਹੋ ਜਾਂਦਾ, ਜਿਹਦੀ ਪਹਿਲਾਂ ਗੁੱਡ ਹੈ ਜੇ ਥੋੜ੍ਹੀ ਬਹੁਤ ਡਾਊਨ ਵੀ ਹੋਗੀ ਉਹ ਫਿਰ ਵੀ ਮਤਲਬ ਸਰਵਾਈਵ ਹੋ ਜਾਂਦਾ। ਤੁਸੀਂ ਦੇਖੋਗੇ ਬਹੁਤ ਵਾਰੀ ਬਹੁਤ ਵਾਲੇ ਪਤਲੇ ਪਰਸਨ ਹੁੰਦੇ ਨੇ, ਪਰ ਬਾਅਦ ਦੇ ਵਿੱਚ ਜੋ ਤੁਸੀਂ ਦੇਖੋਗੇ ਮੋਟੇ ਉਹਨਾਂ ਦਾ ਇਕੱਲਾ ਪੇਟ ਹੀ ਵਧਣ ਲੱਗ ਪੈਂਦਾ, ਹੋਰ ਨਹੀਂ ਫੈਟ ਹੁੰਦੀ ਉਹਨਾਂ ਦੇ, ਠੀਕ ਹੈ, ਮੋਢੇ ਠੀਕ ਹੋਣਗੇ, ਇਕੱਲਾ ਐਬਡਾਮਨ ਵਧਣ ਲੱਗ ਪਿਆ ਜਾਂ ਕੁਛ ਵੱਲ, ਉਹੀ ਚੀਜ਼ਾਂ ਨੇ ਕਿ ਤੁਹਾਡੀ ਫੈਟ ਹੋਣੇ ਤੇ, ਕਿਉਂਕਿ ਤੁਸੀਂ ਐਕਸਰਸਾਈਜ਼ ਨਹੀਂ ਕਰ ਰਹੇ, ਤੁਸੀਂ ਐਕਟਿਵ ਨਹੀਂ ਹੋ, ਹੈ ਨਾ, ਠੀਕ ਹੈ। ਤਾਂ ਇਸ ਕਰਕੇ ਵੱਡੀ ਚੀਜ਼ ਇਹ ਆ ਵੀ ਡਾਇਟ, ਬਿਲਕੁਲ ਆਪਦੀ ਡਾਇਟ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਹੈ। ਟਾਈਮ ਸਿਰ ਖਾਓ, ਬ੍ਰੇਕਫਾਸਟ ਕਰੋ, ਲੰਚ ਕਰੋ, ਡਿਨਰ ਕਰੋ, ਟਾਈਮ ਸਿਰ ਖਾਓ, ਐਵੇਂ ਬਿਨਾਂ ਗੱਲ ਤੋਂ ਮਤਲਬ ਜਿਹੜੀ ਹੈਗੀ ਹੈ ਡਾਇਟਿੰਗ ਨਾ ਕਰੋ, ਠੀਕ ਹੈ, ਅਤੇ ਗੁੱਡ ਖਾਓ, ਡਾਇਟ ਕਰੋ, ਤੁਹਾਡੀ ਡਾਇਟ ਦੇ ਵਿੱਚ ਪ੍ਰੋਟੀਨ ਜ਼ਰੂਰ ਹੋਵੇ। ਟਰਾਈ ਕਰੋ ਕਿ ਜਿਹੜਾ ਬੰਦਾ ਐਕਸਰਸਾਈਜ਼ ਨਹੀਂ ਕਰਦਾ, ਐਟਲੀਸਟ ਜਿੰਨਾ ਬੋਡੀ ਵੇਟ ਹੈ ਉਹਦਾ 1.25% ਪ੍ਰੋਟੀਨ ਤੁਹਾਨੂੰ ਡੇਲੀ ਦਾ ਮਿਲਦਾ ਹੋਵੇ, ਠੀਕ ਹੈ, ਅਤੇ ਗੁੱਡ ਫੈਟ ਹੋਣ ਬੋਡੀ ਦੇ ਵਿੱਚ, ਹੈ ਨਾ। ਸ਼ੂਗਰ ਨੂੰ ਜਿੰਨਾ ਹੋ ਸਕਦਾ ਅਵੋਇਡ ਕਰੋ, ਜਿਹੜੀ ਮਤਲਬ ਹੈਗੀ ਆ ਮਿੱਠਾ, ਡਾਇਰੈਕਟ ਮਿੱਠਾ ਹੈ, ਠੀਕ ਹੈ, ਜੇ ਖਾਂਦੇ ਹੋ ਤਾਂ ਬਿਲਕੁਲ ਫਿਰ ਉਨੀਆਂ ਕੈਲਰੀਜ਼ ਬਰਨ ਕਰੋਗੇ ਤੇ, ਠੀਕ ਹੈ। ਸ਼ੂਗਰ ਹੈ, ਹੁਣ ਕਈ ਵਾਰ ਕੀ ਹੁੰਦਾ ਕਿ ਮੈਂ ਕਿਸੇ ਨੂੰ ਮਿਲਿਆ, ਉਹ ਕਹਿੰਦਾ ਜੀ ਮੈਂ ਨਾ ਸ਼ੂਗਰ ਵੱਧਦੀ ਸੀਗੀ ਅਤੇ ਮੈਨੂੰ ਕਿਸੇ ਨੇ ਕਹਿੰਦਾ ਸ਼ੂਗਰ ਬੰਦ ਕਰ, ਤੂੰ ਜੂਸ ਪੀਆ ਕਰ, ਉਹਨੇ ਜੂਸ ਦੀ ਨੇਰੀ ਲਿਆ ਤੀ।
0: ਅੱਛਾ,
1: ਠੀਕ ਹੈ, ਜੂਸ ਦੀ ਨੇਰੀ ਲਿਆ ਤੀ ਤਾਂ ਹੁਣ ਸ਼ੂਗਰ ਫਿਰ ਨਾ ਕੰਟਰੋਲ ਹੋਵੇ। ਹੁਣ ਕੀ ਹੈ ਕਿ ਤੁਸੀਂ ਸ਼ੂਗਰ ਗਲੂਕੋਜ਼ ਹੈ,
0: ਹਾਂਜੀ,
1: ਹੁਣ ਫਰੂਟ ਦੇ ਵਿੱਚ ਫਰਕਟੋਜ਼ ਹੈ, ਫਰਕਟੋਜ਼ ਦਾ ਐਂਡ ਪ੍ਰੋਡਕਟ ਤਾਂ ਗਲੂਕੋਜ਼ ਹੈ ਨਾ, ਉਹਨੇ ਜਦੋਂ ਡਾਈਜੈਸਟ ਹੋਣਾ ਹੈ, ਠੀਕ ਹੈ। ਪਰ ਜੇ ਆਪਾਂ ਲੋੜ ਤੋਂ ਜ਼ਿਆਦਾ ਜੂਸ ਹੈ, ਹੈਲਦੀ ਹੈ ਵੀ, ਠੀਕ ਹੈ, ਹੈਲਦੀ ਚੀਜ਼ ਹੈ, ਪਰ ਉਹ ਹੈਲਦੀ ਚੀਜ਼ ਦੇ ਨਾਲ, ਠੀਕ ਹੈ, ਉਹਦੇ ਵਿੱਚ ਜਿਹੜੇ ਵਿਟਾਮਿਨਸ ਨੇ, ਮਿਨਰਲ ਨੇ, ਸਾਰਾ ਕੁਛ ਹੈ, ਪਰ ਉਹਨਾਂ ਨਾਲ ਕਿੰਨਾ ਫਰਕਟੋਜ਼ ਆ ਰਿਹਾ, ਉਹ ਫਰਕਟੋਜ਼ ਨੇ ਜਦੋਂ ਬ੍ਰੇਕ ਡਾਊਨ ਹੋਣਾ ਕਿੰਨਾ ਗਲੂਕੋਜ਼ ਮਿਲਣਾ ਤੁਹਾਨੂੰ,
0: ਬਿਲਕੁਲ,
1: ਠੀਕ ਹੈ। ਤਾਂ ਇਹ ਚੀਜ਼ਾਂ ਮਤਲਬ ਕਈ ਵਾਰ ਕੀ ਹੈ ਕਿ ਆਪਾਂ ਅਣਜਾਣੇ 'ਚ ਇਹੋ ਜਿਹੇ ਸਟੈਪ ਲੈ ਲੈਂਦੇ ਹੈਗੇ, ਆਪਾਂ ਨੂੰ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਹੈਗਾ, ਤਾਂ ਉਹ ਚੀਜ਼ਾਂ ਦਾ ਧਿਆਨ ਹੈ, ਪਰ ਤੁਹਾਡੀ ਬੋਡੀ ਦੱਸਦੀ ਆ,
0: ਬਿਲਕੁਲ।
1: ਜੇ ਤੁਸੀਂ ਕੁਛ ਖਾਂਦੇ ਹੋ, ਖਾਣ ਪੀਣ ਨਾਲ ਬਲੋਟਿੰਗ ਹੁੰਦੀ ਹੈ, ਕਈ ਵਾਰ ਤੁਹਾਨੂੰ ਕੀ ਆ ਨੀਂਦ ਜ਼ਿਆਦਾ ਆਉਂਦੀ ਹੈ, ਕਈ ਵਾਰ ਨੀਂਦ ਨਹੀਂ ਆਉਂਦੀ, ਠੀਕ ਹੈ। ਕੋਈ ਪਰਸਨ ਕੌਫੀ ਪੀਂਦਾ, ਉਹਨੂੰ ਕੋਈ ਫਰਕ ਨਹੀਂ, ਪਰ ਜਿਹੜਾ ਪਰਸਨ ਕੌਫੀ ਨਹੀਂ ਪੀਂਦਾ, ਸ਼ਾਮ ਨੂੰ 5 ਵਜੇ ਕੌਫੀ ਲਓ, ਕਹਿੰਦਾ ਮੈਨੂੰ ਨੀਂਦ ਨਹੀਂ ਆਈ।
0: ਹਾਂਜੀ,
1: ਤਾਂ ਇਹ ਚੀਜ਼ਾਂ ਇਫੈਕਟ ਕਰਦੀਆਂ ਨੇ ਬੋਡੀ ਦੇ ਉੱਤੇ। ਤੁਹਾਡਾ ਡਾਇਟ ਕੀ ਹੈ, ਤੁਹਾਨੂੰ ਕੀ ਚੀਜ਼ ਇਫੈਕਟ ਕਰ ਰਹੀ, ਆਪਦੇ 'ਤੇ ਸਟੱਡੀ ਕਰ ਲਵੇ ਬੰਦਾ,
0: ਬਿਲਕੁਲ,
1: ਥੋੜ੍ਹੀ ਬਹੁਤ ਸਟੱਡੀ ਕਰਦਾ ਰਹੇ ਆਪਦੇ ਨਾਲ ਬਾਰੇ, ਆਪਦੇ 'ਤੇ ਘੰਟਾ 2 ਘੰਟੇ ਦਾ ਟਾਈਮ ਆਪਦੇ 'ਤੇ ਦਿਓ, ਠੀਕ ਹੈ, ਮੈਂਟਲ ਹੈਲਥ 'ਤੇ, ਫਿਜ਼ੀਕਲ ਹੈਲਥ 'ਤੇ, ਠੀਕ ਹੈ। ਸਟ੍ਰੈਸਫੁੱਲ ਲਾਈਫ ਹੈ, ਸਾਰੀਆਂ ਚੀਜ਼ਾਂ ਆਪਦੇ ਹੱਥ 'ਚ ਨਹੀਂ ਹੁੰਦੀਆਂ, ਜਿਹੜੀਆਂ ਗੱਲਾਂ ਮੈਂ ਵੀ ਕਰ ਰਿਹਾ, ਮੈਂ ਕਰ ਰਿਹਾ, ਸੌਖੀਆਂ ਨਹੀਂ ਹੈਗੀਆਂ ਆਪਦੇ ਲਈ ਵੀ, ਕਈ ਵਾਰ ਉਹ ਚੀਜ਼ਾਂ ਅਸੰਭਵ ਹੋ ਜਾਂਦੀਆਂ ਨੇ, ਆਪਦੇ ਆਪ ਨੂੰ ਮਾਰਨਾ ਪੈਂਦਾ, ਠੀਕ ਹੈ, ਆਪ ਸਟ੍ਰੈਸ ਨਹੀਂ ਲੈਣੀ, ਸਟ੍ਰੈਸ ਹਰੇਕ ਨੂੰ ਹੁੰਦੀ ਆ, ਠੀਕ ਹੈ, ਪਰ ਉਹਨੂੰ ਤੁਸੀਂ ਓਵਰਕਮ ਕਿਵੇਂ ਕਰਨਾ ਹੈ, ਕੀ ਚੀਜ਼ ਆਉਣੀ ਹੈ, ਕਿਹੜੀ ਸਟ੍ਰੈਸ ਤੁਸੀਂ ਅਵੋਇਡ ਕਰ ਸਕਦੇ ਹੋ, ਜਿਹੜੀ ਨਹੀਂ ਅਵੋਇਡ ਹੋ ਸਕਦੀ ਉਹ ਨਹੀਂ ਹੋ ਸਕਦੀ, ਤਾਂ ਉਹ ਕਹਿ ਲਓ ਜੀਵਨ ਜਾਂਚ ਅੱਜ ਦੇ ਟਾਈਮ 'ਚ ਜ਼ਰੂਰੀ ਹੋ ਗਈ ਹੈ ਵੀ ਤੁਸੀਂ ਆਪਦੇ ਸਰੀਰ ਨੂੰ, ਆਪਦੇ ਦਿਮਾਗ ਨੂੰ ਪਹਿਲਾਂ ਪੜ੍ਹੋ। ਏਅਰਕ੍ਰਾਫਟ 'ਤੇ ਵੀ ਕਹਿੰਦੇ ਹੁੰਦੇ ਆ ਵੀ ਜੇ ਪਹਿਲਾਂ ਕੁਛ ਹੋਇਆ ਤਾਂ ਪਹਿਲਾਂ ਆਪਦੀ ਬੈਲਟ ਲਾਉਣੀ ਆ, ਪਹਿਲਾਂ ਆਪਦੇ ਮਾਸਕ ਪਾਉਣਾ, ਠੀਕ ਹੈ, ਅਤੇ ਸਮੁੰਦਰ ਦੇ ਵਿੱਚ ਜਹਾਜ਼ ਜਾਂਦਾ ਵੀ ਉੱਥੇ ਵੀ ਇੰਸਟ੍ਰਕਸ਼ਨ ਇਹੀ ਹੁੰਦੀ ਹੈ, ਜੇ ਕੁਛ ਹੁੰਦਾ ਤਾਂ ਫਲੋਟੀ ਪਹਿਲਾਂ ਆਪ ਪਾਉਣੀ ਆ, ਫਿਰ ਬੱਚੇ ਨੂੰ ਜਾਂ ਕਿਸੇ ਹੋਰ ਨੂੰ ਪਾਉਣੀ ਆ। ਤਾਂ ਇਹੀ ਲਾਈਫ ਦੇ ਵਿੱਚ ਹੈ ਵੀ ਜੇ ਆਪ ਤੰਦਰੁਸਤ ਹੈ, ਫੈਮਿਲੀ ਤੰਦਰੁਸਤ ਹੈ, ਆਲਾ ਦੁਆਲਾ ਫਰੈਂਡ ਸਾਰੇ ਉਹ ਚੀਜ਼ ਨੇ, ਤਾਂ ਤੁਸੀਂ, ਤੁਹਾਡਾ ਇਨਵਾਇਰਮੈਂਟ ਆਪਦੇ ਤੋਂ ਸ਼ੁਰੂ ਹੁੰਦਾ, ਤਾਂ ਜੇ ਆਪਦਾ ਆਪ ਗੁੱਡ ਹੈ ਤਾਂ ਸਾਰਾ ਕੁਛ ਗੁੱਡ ਹੈ, ਠੀਕ ਹੈ। ਅਗੇਨ ਇਹ ਚੀਜ਼ ਹੈ ਵੀ ਇਹ ਕਿਤਾਬੀ ਗੱਲਾਂ ਨਹੀਂ ਹੈਗੀਆਂ, ਇਹ ਪ੍ਰੈਕਟੀਕਲ ਚੀਜ਼ਾਂ ਨੇ, ਠੀਕ ਹੈ। ਵੀ ਆਪਾਂ ਕਈ ਵਾਰ ਇਹ ਚੀਜ਼ਾਂ ਬਹੁਤ ਅੱਜ ਕੱਲ੍ਹ ਇਹ ਮਿਸਕਨਸੈਪਸ਼ਨ ਹੈਗਾ, ਇਹ ਤਾਂ ਕਿਤਾਬੀ ਗੱਲਾਂ ਨੇ, ਕਰਕੇ ਛੱਡ ਦਿੰਦੇ ਹਾਂ ਕਿਉਂਕਿ ਅਸੀਂ ਕਰਨਾ ਨਹੀਂ ਚਾਹੁੰਦੇ, ਕਰਨਾ ਨਹੀਂ ਚਾਹੁੰਦੇ ਤਾਂ ਸਾਡੇ ਕੋਲ ਸੌਖਾ ਐਕਸਕਿਊਜ਼ ਹੈ, ਨਹੀਂ ਇਹ ਰੀਅਲ ਲਾਈਫ 'ਚ ਚੀਜ਼ਾਂ ਵਰਕ ਨਹੀਂ ਕਰਦੀਆਂ। ਆਈ ਬੈਟ ਕੋਈ ਵੀ ਚੀਜ਼ ਹੈ ਤੁਸੀਂ ਕਰ ਲਓ, ਰੀਅਲ ਲਾਈਫ ਦੇ ਵਿੱਚ ਹਰੇਕ ਚੀਜ਼ ਵਰਕ ਆਊਟ ਕਰੇਗੀ,
0: ਬਿਲਕੁਲ,
1: ਠੀਕ ਹੈ। 90-95% ਚਾਂਸਿਸ ਹੈ ਵਰਕਆਊਟ ਕਰੂਗੀ, ਹਾਂ 5% ਚਾਂਸਿਸ ਨੇ ਕਿ ਠੀਕ ਹੈ ਕਿ ਕੋਈ ਸਿਚੁਏਸ਼ਨਸ ਇੱਦਾਂ ਦੀਆਂ ਹੋ ਸਕਦੀਆਂ, ਕੋਈ ਹੈਲਥ ਇਸ਼ੂ ਆ, ਉਹਨੂੰ ਐਕਸਰਸਾਈਜ਼ ਕੋਈ ਕਰਨਾ ਚਾਹੁੰਦਾ ਪਰ ਹੈਲਥ ਅਲਾਓ ਨਹੀਂ ਕਰਦੀ, ਨਹੀਂ ਕਰ ਸਕਦੇ, ਠੀਕ ਹੈ, ਕੋਈ ਬਿਮਾਰੀ ਆ, ਦੈਟਸ ਓਕੇ। ਪਰ ਇਹ ਜਿਹੀਆਂ ਵੀ ਐਗਜ਼ਾਮਪਲਸ ਨੇ, ਬਹੁਤ ਸਾਰੇ ਇਹ ਜਿਹੇ ਕੈਂਸਰ ਪੇਸ਼ੈਂਟਸ ਨੇ ਸਰਵਾਈਵ ਕੀਤਾ, ਜਿਹੜੇ ਦਿਨ ਕੀਮੋ ਲੈਂਦੇ ਸੀਗੇ ਉਸ ਦਿਨ ਸਵੇਰੇ ਐਕਸਰਸਾਈਜ਼ ਕਰਕੇ ਕੀਮੋ ਲੈਣ ਜਾਂਦੇ ਸੀ ਅਤੇ ਉਹਨਾਂ ਨੇ ਸਰਵਾਈਵ ਕੀਤਾ, ਔਰ ਇਹ ਜਿਹੇ ਖਤਰਨਾਕ ਕੈਂਸਰ ਤੋਂ। ਤਾਂ ਆਪਦੀ ਜਿਹੜੀ ਮਨ ਦੀ ਤੁਹਾਡੀ ਇੱਛਾ ਸ਼ਕਤੀ ਆ, ਜਿਹੜੀ ਤੁਹਾਡੀ ਵਿਲਿੰਗ ਵਿਲ ਪਾਵਰ ਹੈ, ਚਾਹੇ ਉਹ ਐਕਸਰਸਾਈਜ਼ ਕਰਨ ਦੇ ਲਈ ਆ, ਠੀਕ ਹੈ, ਚਾਹੇ ਉਹ ਕੰਮ ਕਰਨ ਦੇ ਲਈ ਆ, ਚਾਹੇ ਕੁਛ ਵੀ ਅਚੀਵ ਕਰਨ ਦੇ ਲਈ ਆ, ਬਹੁਤ ਵੱਡੀ ਚੀਜ਼ ਆ।
0: ਬਿਲਕੁਲ, ਆਪਣੇ ਇੱਕ ਕਮੈਂਟ ਕੀਤਾ ਟਿਕਟੋਕ 'ਤੇ ਕਿਸੇ ਨੇ, ਦੀਪ ਜੀ ਕਹਿੰਦੇ ਨੇ, ਕਹਿੰਦੇ ਚੱਕਰ 'ਚ ਪੈ ਗਏ ਹੁਣ ਤਾਂ ਗੁੜ ਵਾਲੇ, ਕਹਿੰਦੇ ਰਾਈਸ ਬਣ ਗਏ, ਕੀ ਕੀਤਾ ਜਾਵੇ ਹੁਣ?
1: ਨਹੀਂ, ਗੁੜ ਵਾਲੇ ਖਾ ਲਓ, ਬਾਅਦ 'ਚ ਗੇੜਾ ਕੱਢ ਲਿਓ।
0: ਬਿਲਕੁਲ,
1: ਵੰਡ ਕੇ ਖਾਇਓ, ਗੁੜ ਵਾਲੇ ਨਾ ਛੱਡੋ, ਸਾਨੂੰ ਵੀ ਦੇ ਦਿਓ,
0: ਵੰਡ ਕੇ ਖਾਇਓ। 3 ਵਜੇ ਸ਼ੋਅ ਖਤਮ ਆ ਤੇ ਬਸ ਮੈਨੂੰ ਕਾਲ ਕਰ ਦਿਓ, ਮੈਂ

0: ਟੈਰਿਫ ਲੱਗ ਗਿਆ, ਇਹ ਹੋ ਗਿਆ, ਵੋ ਹੋ ਗਿਆ, ਪਰ ਇੱਕ ਹੈਲਥ ਦੇ ਉੱਤੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਹੈਲਥ
1: ਐਜ਼ ਅ ਟੌਪਿਕ ਹੈ ਜਿਹਦੇ ਬਾਰੇ ਸੁਣ ਆਪਾਂ ਸਾਰੇ ਲੈਂਦੇ ਹਾਂ, ਬਾਈ ਕਹਿੰਦੇ ਐਵੇਂ ਮਰੀ ਜਾਂਦਾ।
0: ਸਹੀ ਗੱਲ, ਬਾਅਦ ਚੇਂਜ ਹੋ ਜਾਂਦੇ ਬਾਈ, ਕਿਹੜਾ ਕਿਹੜਾ ਤੜਕੇ ਉੱਠ ਕੇ ਰਨਿੰਗ ਕਰੂਗਾ।
1: ਹੁਣ ਧਿਆਨ ਹੋ ਜੀ, ਨਹੀਂ ਬਾਈ ਗੱਲ ਤਾਂ ਸਹੀ ਹੈ, ਸਵੇਰੇ ਐਕਸਰਸਾਈਜ਼ ਸੀਗੇ, ਸਵੇਰੇ ਐਵੇਂ ਮਰੀ ਜਾਂਦਾ ਸੀ, ਕੋਈ ਚੱਕਰ ਨਹੀਂ ਹੈਗਾ, ਪਏ ਰਹੋ।
0: ਨਹੀਂ ਨਹੀਂ, ਪਰ ਵਧੀਆ ਜਿਹੜਾ ਆਪਾਂ ਲਾ ਲੈਂਦਾ, ਅਪਲਾਈ ਕਰ ਲੈਂਦਾ ਲਾਈਫ ਦੇ ਵਿੱਚ, ਉਹ ਫਿਰ ਜਿਹੜਾ ਹੈਲਥ ਆਪਣੀ ਵਧੀਆ ਰਹਿੰਦੀ ਹੈ। ਤੇ ਬਹੁਤ ਧੰਨਵਾਦ ਜੀ, ਤੁਸੀਂ ਬਹੁਤ ਸਾਰੇ ਸਰੋਤੇ ਨੇ ਬਹੁਤ ਸਾਰੀਆਂ ਬੈਕ ਟੂ ਬੈਕ ਕਾਲਸ ਕੀਤੀਆਂ, ਤੇ ਬਹੁਤ ਸੋਹਣੇ ਸੋਹਣੇ ਤੁਸੀਂ ਮੈਸੇਜ ਕੀਤੇ ਟਿਕਟੌਕ ਦੇ ਉੱਤੇ, ਸਾਰਿਆਂ ਨੂੰ ਧੰਨਵਾਦ। ਤੇ ਜਿਨ੍ਹਾਂ ਨੇ ਸਾਨੂੰ ਟਿਕਟੌਕ ਦੇ ਉੱਤੇ ਹਾਲੇ ਤੱਕ ਫੋਲੋ ਨਹੀਂ ਕੀਤਾ, ਸਾਨੂੰ ਫੋਲੋ ਜ਼ਰੂਰ ਕਰ ਲਿਓ, ਤਾਂ ਕਿ ਨੈਕਸਟ ਟਾਈਮ ਜਦੋਂ ਵੀ ਅਸੀਂ ਲਾਈਵ ਆਈਏ, ਸਾਡਾ ਪਿਆਰਾ ਜਿਹਾ ਦਿਲ ਦਾ ਨੋਟੀਫਿਕੇਸ਼ਨ ਤੁਹਾਡੇ ਦਿਲ ਤੱਕ ਪਹੁੰਚ ਕੇ ਰੇਡੀਓ ਧਮਾਲ ਦੀ ਫੈਮਿਲੀ ਲਾਈਵ ਆ ਚੁੱਕੀ ਆ। ਅਤੇ ਜੇ ਤੁਸੀਂ ਸਿਮਰਜੀਤ ਸਿੰਘ ਜੈਸਵਾਲ ਜੀ ਦੇ ਨਾਲ ਕੋਈ ਆਫਟਰ ਸ਼ੋਅ ਗੱਲਬਾਤ ਕਰਨਾ ਚਾਹੁੰਦੇ ਹੋ, 204-688-3758 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਅੱਜ ਦੇ ਲਈ ਇੰਨਾ ਹੀ, ਕੱਲ੍ਹ ਨੂੰ ਫਿਰ ਇੰਟਰਟੇਨਮੈਂਟ ਸ਼ੋਅ ਦੇ ਨਾਲ ਰੂਬਰੂ ਹੋਵਾਂਗੇ, 1 ਵਜੇ ਤੋਂ ਲੈ ਕੇ 3 ਵਜੇ ਤੱਕ ਫੁੱਲੀ ਇੰਟਰਟੇਨਮੈਂਟ ਰਹੂਗਾ ਜੀ। ਅਤੇ ਕੱਲ੍ਹ ਨੂੰ ਰੂਬਰੂ ਹੁੰਦੇ ਹਾਂ, ਅੱਜ ਦੇ ਲਈ ਇੰਨਾ ਹੀ, ਕੱਲ੍ਹ ਦੇ ਲਈ ਫਿਰ ਮਿਲਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।